0: ਰੱਖੀ ਲਾਜ ਗਰੀਬਾਂ ਦੀ ਦਾਤਾ ਕਰਦੇ ਹਾਂ ਅਰਜੋਈ। ਰੱਖੀ ਲਾਜ ਨਿਮਾਣਿਆਂ ਦੀ ਦਾਤਾ ਕਰਦੇ ਹਾਂ ਅਰਜੋਈ। ਕੁੱਲ ਦੁਨੀਆਂ ਦੇਖ ਲਈ ਨਹੀਂ ਤੇਰੇ ਵਰਗਾ ਕੋਈ। ਇੱਥੇ ਚਾਰੇ ਵਰਨਾਂ ਨੂੰ ਮਿਲਦੀ ਦਰ ਤੇਰੇ ਤੇ ਢੋਈ। ਬਣ ਮੰਗਤਾ ਜੋ ਆਇਆ ਨਾ ਖਾਲੀ ਮੁੜਿਆ ਕੋਈ। ਅਜੀਤ ਬਾਲ ਦੇ ਪਾਰਸ ਤੋਂ ਤੇਰੀ ਨਾ ਵਡਿਆਈ ਹੋਈ। ਮੇਰੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਸੋਹਣੇ ਦਰਬਾਰ ਦੀ ਹਾਜ਼ਰੀ ਭਰ ਰਹੀ ਸਾਜੀ ਨਵਾਜੀ ਅਤਿ ਸਤਿਕਾਰਯੋਗ ਗੁਰੂ ਰੂਪ ਖਾਲਸਾ ਸਤ ਸੰਗਤ ਜੀਓ, ਸਤਿਗੁਰਾਂ ਦੇ ਚਰਨਾਂ ਕਮਲਾਂ ਵਿੱਚ ਸੀਸ ਝੁਕਾਉਂਦਿਆਂ ਹੋਇਆਂ ਦੋਨੇ ਹੱਥ ਜੋੜ ਕੇ ਆਪਦ ਭਾਵਨਾ ਸਤਿਕਾਰ ਪਿਆਰ ਦੇ ਨਾਲ ਫਤਿਹ ਦੀ ਸਾਂਝ ਪ੍ਰਾਪਤ ਕਰੀਏ ਜੀ। ਆਖੋ ਵਾਹਿਗੁਰੂ ਜੀ ਕਾ ਖਾਲਸਾ
1: ਵਾਹਿਗੁਰੂ ਜੀ ਕੀ ਫਤਿਹ।
0: ਵੱਡਿਆਂ ਭਾਗਾਂ ਵਾਲੇ ਹੋ ਗੁਰੂ ਘਰ ਦੇ ਕੀਰਤਨੀਆਂ ਪਾਸੋਂ ਕਲਯੁਗ ਮੈਂ ਕੀਰਤਨ ਪ੍ਰਧਾਨਾ ਗੁਰਮੁਖ ਜਪੀਏ ਲਾਈ ਧਿਆਨ ਅੰਮ੍ਰਿਤ ਬਾਣੀ ਦਾ ਆਨੰਦ ਮਾਣ ਰਹੇ ਸੀ ਕਥਾ ਕੀਰਤਨ ਸਖਦਾਈ। ਪਾਤਸ਼ਾਹ ਦੇ ਚਰਨਾਂ ਕਮਲਾਂ ਵਿੱਚ ਬੈਠ ਕੇ ਵੱਡ ਮੁੱਲੀਆਂ ਦਾਤਾਂ ਝੋਲੀਆਂ ਵਿੱਚ ਪਵਾ ਰਹੇ ਆਪਾਂ, ਕਿਉਂਕਿ ਨਾਮ ਤੋਂ ਵੱਡੀ ਕੋਈ ਦਾਤ ਹੀ ਨਹੀਂ ਦੁਨੀਆਂ ਤੇ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਵੀ ਜਿਹਦੇ ਪੱਲੇ ਨਾਮ ਆ ਨਾ, ਜਿਹਦੀ ਝੋਲੀ ਚ ਨਾਮ ਦੀ ਦਾਤ ਆ, ਉਹਦੇ ਵਰਗਾ ਦੁਨੀਆਂ ਤੇ ਕੋਈ ਰਾਜਾ ਹੀ ਨਹੀਂ। ਪ੍ਰਭ ਕਾ ਸਿਮਰਨ ਸਰਬ ਕੇ ਰਾਜੇ। ਨਾਮ ਜਪਣ ਵਾਲੇ ਦੀ ਮਹਾਰਾਜ ਨੇ ਬੜੀ ਪ੍ਰਸੰਨਤਾ ਕੀਤੀ, ਬੜੀ ਸੋਭਾ ਕੀਤੀ, ਕਿਉਂਕਿ ਨਾਮ ਜਪਣ ਨਾਲ ਮਨ ਨਿਰਮਲ ਹੋ ਜਾਂਦਾ। ਨਮਾਣਿਆਂ ਦੇ ਮਾਣ, ਨਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ, ਨਿਆਸਰਿਆਂ ਦੇ ਆਸਰੇ, ਨਗਾਤਿਆਂ ਦੀ ਗੱਤ, ਨਪੱਤਿਆਂ ਦੀ ਪੱਤ, ਨਧਰਿਆਂ ਦੀ ਧਿਰ, ਬੇਆਸਰਿਆਂ ਦਾ ਸਹਾਰਾ ਮੇਰਾ ਮਾਲਕ। ਤੇ ਜਦੋਂ ਸਤਿਗੁਰਾਂ ਦੇ ਦਰ ਤੇ ਆ ਜਾਈਏ ਫਿਰ ਹੋਰ ਦਰ ਦਾ ਸਹਾਰਾ ਲੈਣ ਦੀ ਲੋੜ ਨਹੀਂ ਪੈਂਦੀ, ਕਿਉਂਕਿ ਦਰ ਹੀ ਐਸਾ। ਸੋ ਦਰ ਕਿਹਾ ਸੋ ਘਰ ਕਿਹਾ, ਜਿੱਤ ਬੈ ਸਰਬ ਸੰਭਾਲੇ। ਮੇਰੇ ਪਾਤਸ਼ਾਹ ਤੇਰਾ ਉਦਾਰ ਕਿੰਨਾ ਸਲਾਹਣ ਜੋਗਾ, ਕਿੱਡੀ ਵੱਡੀ ਸਹਿਬਤਾ ਤੇਰੇ ਦਰ ਦੀ। ਜਿੱਥੇ ਬੈਠ ਕੇ ਤੇਰੇ ਪਿਆਰੇ ਤੇਰੇ ਨਾਮ ਦੀ ਵਿਚਾਰ ਕਰਦੇ ਆ, ਤੇਰਾ ਨਾਮ ਸੁਣਦੇ ਆ, ਗਾਉਂਦੇ ਆ, ਜਪਦੇ ਆ, ਸਲਾਹੁੰਦੇ ਤੈਨੂੰ, ਜਿੱਥੇ ਬੈਠ ਕੇ ਤੇਰੇ ਪਿਆਰਿਆਂ ਦੀਆਂ ਸਮਾਧੀਆਂ ਸੁਰਤੀਆਂ ਤੇਰੇ ਨਾਲ ਜੁੜ ਜਾਂਦੀਆਂ। ਕਹਿੰਦੇ ਜਦੋਂ ਗੁਰੂ ਨਾਲ ਸੁਰਤੀ ਜੁੜ ਜਾਵੇ ਫਿਰ ਦੁਨੀਆਂ ਭੁੱਲ ਜਾਂਦਾ ਬੰਦਾ। 24 ਘੰਟਿਆਂ ਚੋਂ ਥੋੜਾ ਸਮਾਂ ਦੁਨੀਆਂ ਭੁੱਲ ਕੇ ਰੱਬ ਨੂੰ ਚੇਤੇ ਜ਼ਰੂਰ ਕਰ ਲੈਣਾ ਚਾਹੀਦਾ, ਕਿਉਂਕਿ ਜਦੋਂ ਰੱਬ ਨੂੰ ਚੇਤੇ ਕਰਾਂਗੇ ਉਦੋਂ ਦੁਨੀਆਂ ਭੁਲਾਉਣੀ ਪੈਣੀ ਹੈ। ਉਦੋਂ ਸਾਡੀਆਂ ਚਿੰਤਾਵਾਂ, ਉਦੋਂ ਵੀ ਸਾਡੇ ਵਿਸ਼ੇ ਵਿਕਾਰ, ਸਾਡੇ ਮਨ ਦੇ ਵਿੱਚ ਅਤਰਾ ਚੜਾ ਜਿਹੜੇ ਆਉਂਦੇ ਉਹ ਛੱਡਣੇ ਪੈਂਦੇ ਆ ਜਦੋਂ ਗੁਰੂ ਦੀ ਗੋਦ ਚ ਬਹਿ ਜਾਈਏ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਵੀ 24 ਘੰਟਿਆਂ ਚੋਂ 24 ਕੁ ਮਿੰਟ ਇੱਕ ਘੜੀ ਰੱਬ ਦਾ ਸਿਮਰਨ ਸਾਰੀ ਦੁਨੀਆਂ ਦੇ ਝਮੇਲੇ ਛੱਡ ਕੇ ਕਰ ਲਿਆ ਕਰ। ਸਿਮਰੋ ਸਿਮਰ ਸਿਮਰ ਸੁਖ ਪਾਵੋ, ਕਾਲ ਕਲੇਸ਼ ਤਨ ਮਾਹੇ ਮਟਾਵੋ। ਇਹ ਤਾਂ ਮੋਹਰ ਆ ਨਾ ਮਹਾਰਾਜ ਦੀ, ਮੋਹਰ ਲਾਤੀ ਮਹਾਰਾਜ ਨੇ ਵੀ ਜੇ ਸਿਮਰੇਗਾ, ਜੇ ਜਪੇਗਾ ਰੱਬ ਨੂੰ, ਜੇ ਧਿਆਏਗਾ ਤੇ ਤੈਨੂੰ ਸੁੱਖਾਂ ਦੀ ਪ੍ਰਾਪਤੀ ਹੋ ਜਾਣੀ, ਤੇਰੇ ਕਾਲ ਕਲੇਸ਼ ਮਿਟ ਜਾਣੇ, ਤੇਰੇ ਦੁੱਖ ਦਲਿੱਦਰ ਦੂਰ ਹੋ ਜਾਣੇ। ਤੇ ਸਿਮਰਨ ਦੀ ਜਿਹੜੀ ਜੁਗਤੀ ਹੈ ਇੱਕ ਮਿਕ ਹੋ ਕੇ, ਇਹ ਨਹੀਂ ਵੀ ਬੈਠੇ ਇੱਥੇ ਆ ਮਨ ਕਿਤੇ ਹੋਰ ਆ ਧਿਆਨ ਕਿਤੇ ਹੋਰ ਆ। ਗੁਰੂ ਦੇ ਚਾਹੇ ਗੁਰੂ ਦੇ ਚਰਨਾਂ 'ਚ ਨਾ ਘੱਟੋ ਘੱਟ ਸਾਨੂੰ ਅੱਧਾ ਘੰਟਾ ਤਾਂ ਜ਼ਰੂਰ ਬਹਿਣਾ ਆਉਣਾ ਚਾਹੀਦਾ, ਉਹ ਵੀ ਇਕਾਗਰਤਾ ਦੇ ਨਾਲ, ਦੁਨੀਆਂ ਦੇ ਖਿਆਲ ਭੁੱਲ ਕੇ, ਰੱਬ ਵੱਲ ਖਿਆਲ ਕਰਕੇ, ਪਰਮੇਸ਼ਰ ਨਾਲ ਧਿਆਨ ਜੁੜ ਕੇ। ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ। ਸਭ ਤੇ ਵੱਡਾ ਸਤਿਗੁਰ ਨਾਨਕ ਜਨ ਕਲ ਰਾਖੀ ਮੇਰੀ। ਕਲ ਨਾਮ ਕਲ ਯੁਗ ਦਾ, ਵੀ ਜਿਹਨੇ ਸਾਡੀ ਪੱਤ ਕਜੀ ਆ ਕਲ ਯੁਗ 'ਚ। ਬੰਦਾ ਭੁਲੇਖੇ 'ਚ ਵੀ ਮੈਂ ਹੀ ਕਰੀ ਜਾਂਦਾ, ਨਹੀਂ ਕਰਨ ਵਾਲਾ ਪਰਮਾਤਮਾ ਸਾਡੀ ਪੱਤ ਢੱਕਣ ਵਾਲਾ ਬੰਦੇ ਦੇ ਤਾਂ, ਜੇ ਬੰਦਾ ਇਨਸਾਨ ਕੇ ਨੇ ਨਾ, ਵੀ ਇਹਦੇ ਤਾਂ ਜਿਹੜੇ ਸਵਾਸ ਚੱਲਦੇ ਇਹ ਵੀ ਆਪਦੇ ਨਹੀਂ ਗੇ। ਜਿਹੜੇ ਸਾਡੀ ਬੋਡੀ 'ਚ ਸਵਾਸ ਚੱਲਦੇ ਨਾ, ਜਿਹਨਾਂ ਕਾਰਨ ਅਸੀਂ ਤੁਰੇ ਫਿਰਦੇ ਹਾਂ, ਦੇਖਦੇ ਹਾਂ, ਖਾਂਦੇ ਹਾਂ, ਪੀਂਦੇ ਹਾਂ, ਪਹਿਨਦੇ, ਪਚਰਦੇ ਹਾਂ, ਕੰਮ ਕਾਰ ਕਰਦੇ ਹਾਂ, ਇਹਨਾਂ ਸਵਾਸਾਂ 'ਤੇ ਵੀ ਸਾਡਾ ਅਧਿਕਾਰ ਨਹੀਂ, ਇਹ ਵੀ ਆਪਦੇ ਨਹੀਂ। ਬਾਹਰਲੀਆਂ ਜੋ ਘਰ ਬਾਰ ਪਰਿਵਾਰ, ਇਹ ਤਾਂ ਵੱਖਰੀ ਗੱਲ ਰਹਿ ਗਈ। ਕਹਿੰਦੇ ਜਿਹਦੇ ਨਾਲ ਤੁਰਿਆ ਫਿਰਦਾ ਇਹ ਵੀ ਤੇਰੇ ਆਪਦੇ ਨਹੀਂ ਸਵਾਸ, ਆ ਸਰੀਰ ਵੀ ਤੇਰਾ ਆਪਦਾ ਨਹੀਂ, ਇਹ ਅਮਾਨਤ ਆ ਰੱਬ ਦੀ। ਤੇ ਰੱਬ ਦੀ ਦਿੱਤੀ ਹੋਈ ਇਮਾਨਤ ਨੂੰ ਹੀ ਰੱਬ ਤੋਂ ਦੂਰ ਕਰੀ ਫਿਰਦਾ ਪਰਮੇਸ਼ਰ ਤੋਂ। ਮਹਾਰਾਜ ਕਹਿੰਦੇ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ। ਆਪਾਂ ਪੜ੍ਹ ਲੈਂਦੇ ਹਾਂ, ਇਹ ਤੋਂ ਭਾਵ ਆ ਵੀ ਆਪਦੇ ਕਰਮਾਂ ਦੇ ਹਿਸਾਬ ਨਾਲ ਕਈ ਬੰਦੇ ਰੱਬ ਦੇ ਨੇੜੇ ਆ ਤੇ ਕਈ ਰੱਬ ਤੋਂ ਕੋਹਾਂ ਦੂਰ ਆ। ਕਰਮਾਂ ਦੇ ਹਿਸਾਬ ਨਾਲ ਸਾਡੂ ਗੁਰੂ ਕਿਰਪਾ ਕਰੇ ਨੇੜੇ ਹੋ ਜਾਈਏ ਮਹਾਰਾਜ ਦੇ, ਸਾਡੇ ਕਰਮ ਚੰਗੇ ਬਣ ਜਾਣ। ਸਵੇਰ ਦੇ ਦੀਵਾਨ ਦੇ ਵਿੱਚ ਗੁਰੂ ਸਾਹਿਬ ਨੇ ਆਪਣੀ ਵਡਿਆਈ ਕਰਾਈ ਪਾਤਸ਼ਾਹ ਜੀ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਇਤਿਹਾਸ ਦੇ ਵਿੱਚੋਂ, ਜਦੋਂ ਹਸਨ ਬਦਾਲ ਦੀ ਧਰਤੀ ਤੇ ਗਏ ਆ ਮਹਾਰਾਜ, ਬਲੀ ਕਧਾਰੀ ਵਰਗਿਆਂ ਨੂੰ ਸਿੱਧੇ ਰਾਹ ਪਾਉਣ ਵਾਸਤੇ, ਨਾਮ ਜਪਣ ਵਾਲੇ ਸੀ ਬਲੀ ਕਧਾਰੀ ਪਰ ਪੁੱਠੇ ਰਸਤੇ ਪੈ ਗਏ। ਕਈ ਵਾਰੀ ਆਪਾਂ ਆਮ ਹੀ ਦੇਖਦੇ ਹਾਂ ਵੀ ਆਪਾਂ ਕਹਿਣ ਲਈ ਮਜਬੂਰ ਹੋ ਜਾਂਦੇ ਯਾਰ ਵੀ ਬੰਦਾ ਤਾਂ ਚੰਗਾ ਸੀ, ਇਹ ਕਿਹੜੇ ਰਸਤੇ ਪੈ ਗਿਆ, ਆਈ ਬਲੀ ਕਧਾਰੀ ਸੀ, ਚੰਗਾ ਸੀ, ਬੰਦਗੀ ਵਾਲਾ ਸੀ ਪਰ ਹੰਕਾਰੀ ਬਣ ਗਿਆ ਵੀ ਮੇਰੇ ਵਰਗਾ ਕੋਈ ਬੰਦਗੀ ਵਾਲਾ ਹੀ ਨਹੀਂ। ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿਹੜਾ ਹੰਕਾਰ ਆ ਉਹ ਰੱਬ ਨੂੰ ਨਹੀਂ ਪਾਉਂਦਾ ਹੁੰਦਾ। ਹਰ ਜੂ ਹੰਕਾਰ ਨਾ ਭਾਵੀ ਵੇਦ ਕੋਕ ਸੁਣਾਵੈ, ਕਹਿੰਦੇ ਜਿਹੜਾ ਹੰਕਾਰ ਉਹ ਰੱਬ ਨੂੰ ਨਹੀਂ ਪਾਉਂਦਾ। ਵੇਦਾਂ ਨੇ ਗ੍ਰੰਥਾਂ ਨੇ ਕੂ ਕੇ ਵਿਦਵਾਨਾਂ ਨੇ ਇਹ ਗੱਲ ਕਹੀ ਹੈ ਤੇ ਮਹਾਰਾਜ ਸੱਚੇ ਪਾਤਸ਼ਾਹ ਉਹਦਾ ਹੰਕਾਰ ਹੀ ਦੂਰ ਕਰਨਗੇ ਬਲੀ ਕਧਾਰੀ ਦਾ। ਆਪਾਂ ਆਮ ਕਹਾਵਤ ਕਹਿੰਦੇ ਹਾਂ ਕਿ ਦੁਨੀਆਂ ਦੀ ਹੰਕਾਰਿਆ ਸੋ ਮਾਰਿਆ, ਕਈ ਵਾਰੀ ਬੰਦੇ ਆਪਦੇ ਹੰਕਾਰ ਦੇ ਨਾਲ ਹੀ ਖਤਮ ਹੋ ਜਾਂਦੇ ਹੈ। ਹੰਕਾਰ ਐਸਾ ਡੰਗ ਆ ਵੀ ਜਿਹੜਾ ਐਸੀ ਜ਼ਹਿਰ ਆ ਜਿਹੜਾ ਆਪਦੇ ਆਪ ਨੂੰ ਬੰਦੇ ਨੂੰ ਪਤਾ ਨਹੀਂ ਲੱਗਦਾ। ਮੇਰੇ ਪਾਤਸ਼ਾਹ ਭਾਈ ਮਰਦਾਨਾ ਜੀ ਨੂੰ ਕਹਿੰਦੇ ਮਰਦਾਨਿਆ ਜਾ ਪਹਾੜੀ ਤੇ ਜਲ ਛਕਿਆ, ਜੇ ਤੈਨੂੰ ਜਲ ਦੀ ਪਿਆਸ ਲੱਗੀ ਆ ਨਾ, ਜੇ ਤੂੰ ਰਬਾਬ ਨਹੀਂ ਵਜਾ ਸਕਦਾ ਤੇਰਾ ਮਨ ਹੀ ਨਹੀਂ ਲੱਗਣਾ। ਕਿਉਂਕਿ ਭਾਈ ਮਰਦਾਨੇ ਜੀ ਨੇ ਕਿਹਾ ਸੀ, ਜਦੋਂ ਬਾਬੇ ਨੇ ਕਿਹਾ ਵੀ ਮਰਦਾਨਿਆ ਤਾਰ ਛਿੜ ਬਾਣੀ ਆਈ ਹੈ, ਤੇ ਭਾਈ ਮਰਦਾਨਾ ਜੀ ਕਹਿੰਦਾ ਮਹਾਰਾਜ ਤੁਹਾਡਾ ਹੁਕਮ ਤਾਂ ਨਹੀਂ ਮੋੜਦਾ ਪਰ ਗਰਮੀ ਦੀ ਰੌਤਾ ਜੀਵ ਤਾਲੂਏ ਲੱਗੀ ਪਈ ਹੈ, ਪਾਣੀ ਦੀ ਪਿਆਸ ਆ, ਦੋ ਬੂੰਦਾਂ ਪਾਣੀ ਮਿਲ ਜਾਣ ਤੇ ਜੇ ਮੇਰਾ ਧਿਆਨ ਹੀ ਪਾਣੀ ਚ ਹੋਇਆ ਤੇ ਫਿਰ ਰਬਾਬ ਕੀ ਵੱਜਣੀ ਹੈ, ਤਾਰ ਕੀ ਛੇੜੀ ਜਾਣੀ ਹੈ। ਸੁਰਤੀ ਨਾਲ ਗੱਲ ਸੁਰਤੀ ਦੀ ਹੈ, ਸਰੀਰ ਕਰਕੇ ਤੇ ਸੁਰਤੀ ਕਰਕੇ ਦੋਨੇ ਚੀਜ਼ਾਂ ਸੀ। ਗੁਰੂ ਦੇ ਨੇੜੇ ਹੋਈਏ ਨਾ ਉਹਦਾ ਫਲ ਮਿਲਣਾ, ਸਰੀਰ ਵੀ ਹੋਵੇ ਤੇ ਸੁਰਤੀ ਵੀ ਹੋਵੇ, ਮਨ ਵੀ ਹੋਵੇ ਤੇ ਤਨ ਵੀ ਹੋਵੇ। ਭਾਈ ਮਰਦਾਨਾ ਜੀ ਕਹਿੰਦਾ ਮਹਾਰਾਜ ਕਿਰਪਾ ਕਰੋ ਜਲ ਛਕਾ ਦਿਓ, ਫਿਰ ਜਿੰਨੀ ਕਹੋਗੇ ਰਬਾਬ ਜਿੰਨਾ ਚਿਰ ਕਹੋਗੇ ਮੈਂ ਵਜਾਈ ਜਾਊਂ, ਤੁਸੀਂ ਅੱਲਾ ਦੇ ਖੁਦਾ ਦੇ ਰੱਬ ਦੇ ਗੁਣ ਗਾਈ ਜਾਇਓ, ਪਰਮੇਸ਼ਰ ਦੇ ਤੁਝ ਬਿਨਾਂ ਵਰਨਾ ਜਾਣਾ ਮੇਰੇ ਸਾਹਿਬਾ ਗੁਣ ਗਾਵਾਂ ਨਿੱਤ ਤੇਰੇ। ਮਹਾਰਾਜ ਕਹਿੰਦੇ ਨਿੱਤ ਗਾਉਣੇ ਚਾਹੀਦੇ ਰੱਬ ਦੇ ਗੁਣ, ਹਰ ਰੋਜ਼ ਉਹਦੀ ਬੰਦਗੀ ਕਰਨੀ ਚਾਹੀਦੀ ਹਰ ਰੋਜ਼, ਜਿਹਨੂੰ ਅਸੀਂ ਕਹਿੰਦੇ ਹਾਂ ਨਿਤਨੇਮ, ਗੁਰਬਾਣੀ ਦਾ ਨਿਤਨੇਮ, ਗੁਰੂ ਘਰ ਆਉਣ ਦਾ ਨਿਤਨੇਮ, ਸੇਵਾ ਦਾ ਨਿਤਨੇਮ, ਸਾਡਾ ਰੂਟੀਨ ਬਣ ਜੇ, ਟਾਈਮ ਟੇਬਲ ਜਿਹਨੂੰ ਅਸੀਂ ਕਹਿ ਦਈਏ। ਸਾਡੇ ਸਾਰੇ ਕੰਮ ਦੇ ਵੀ ਟਾਈਮ ਟੇਬਲ ਆ, ਘਰ ਦੇ ਕੰਮ ਕਰਨ ਦੇ ਵੀ ਟਾਈਮ ਟੇਬਲ ਬਣੇ ਹੋਏ ਨੇ, ਇੱਕੋ ਇੱਕ ਸਾਡਾ ਇਹਦੇ ਵਿੱਚ ਟਾਈਮ ਲਿਖਣ ਵਾਲਾ ਰਹਿ ਜਾਂਦਾ ਵੀ ਗੁਰੂ ਘਰੇ ਕਿੰਨਾ ਚਿਰ ਬਹਿਣਾ ਜਾਣਾ, ਕਿੰਨੀ ਸੇਵਾ ਕਰਨੀ, ਗੁਰੂ ਘਰ ਜਾ ਕੇ ਮੇਰੇ ਪਾਤਸ਼ਾਹ ਦੇ ਦਰ ਦੇ ਕੁੱਕਰ ਕਿੰਨਾ ਚਿਰ ਬਣਨਾ। ਬਾਕੀ ਸਮਾਂ ਤਾਂ ਸਾਡਾ ਦੁਨੀਆਂ ਦਾ ਨਿਕਲ ਜਾਣਾ, ਦੁਨੀਆਂ ਦੇ ਵਿੱਚ ਹੀ ਆਹ ਸਮਾਂ ਜਿਹੜਾ ਮਹਾਰਾਜ ਦੀ ਗੋਦ 'ਚ ਅਸੀਂ ਕੱਢ ਲੈਣਾ ਇਹ ਸਫਲਾ ਹੋ ਜਾਣਾ। ਏਕ ਘੜੀ ਆਦੀ ਘੜੀ ਆਦੀ ਹੁਣ ਤੇ ਆਦ ਭਗਤਨ ਸੇਤੀ ਗੋਸ਼ਟੇ ਜੋ ਕਿ ਨੋ ਸੋ ਲਾਭ। ਮਹਾਰਾਜ ਕਹਿੰਦੇ ਇਹਦਾ ਲਾਭ ਮਿਲਣਾ, ਇਹਦਾ ਲਾਹਾ ਮਿਲਣਾ। ਆਪਾਂ ਸੜਕ ਤੇ ਖੜੇ ਹੋਈਏ, ਕਿਤੇ ਹੋਰ ਬੈਠੇ ਗੱਲਾਂ ਬਾਤਾਂ ਪਾਰਕਾਂ 'ਚ ਮਾਰੀ ਜਾਈਏ, ਵਿਆਹ ਸ਼ਾਦੀਆਂ 'ਚ ਹੋਈਏ, ਉਹ ਸਮੇਂ ਹੈ ਸਾਡੇ ਇੱਕ ਦੂਜਾ ਇੱਕ ਟਾਈਮ ਪਾਸ ਕਰਨ ਵਾਸਤੇ ਨਹੀਂ। ਪਰ ਮਹਾਰਾਜ ਕਹਿੰਦੇ ਜਿਹੜਾ ਲਾਭ ਆ ਉਹ ਜਦੋਂ ਗੁਰੂ ਦੀ ਗੱਲ ਸੁਣੇਗਾ, ਗੁਰੂ ਦੀ ਗੋਦ 'ਚ ਆਏਗਾ, ਗੁਰੂ ਦੀ ਵਡਿਆਈ ਕਰੇਗਾ, ਉਹਦਾ ਤੈਨੂੰ ਲਾਹਾ ਮਿਲਣਾ, ਸੰਗਤ ਦਾ ਲਾਹਾ ਮਿਲਣਾ ਤੈਨੂੰ। ਵਿੱਚ ਸੰਗਤ ਹਰ ਪ੍ਰਭ ਵੱਸੈ ਜੀਓ, ਮਹਾਰਾਜ ਕਹਿੰਦੇ ਸੰਗਤ ਵਿੱਚ ਰੱਬ ਵੱਸਦਾ। ਸੰਗਤ ਨੂੰ ਮਹਾਰਾਜ ਨੇ ਬੜੇ ਵੱਡੇ ਦਰਜੇ ਦਿੱਤੇ ਹੈ ਤੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਅਕਾਲ ਪੁਰਖ ਨਿਰੰਕਾਰ ਕਹਿੰਦੇ ਵਡਭਾਗੀ ਹਰ ਸੰਗਤ ਪਾਵੈ, ਭਾਗਹੀਨ ਭਰਮ ਚੋਟਾਂ ਖਾਵੈ, ਬਿਣ ਭਾਗਾਂ ਸਤ ਸੰਗ ਨਾ ਲੱਭੈ, ਬਿਣ ਸੰਗਤ ਮੈਲ ਪ੍ਰੀਜੈ ਜੀ। ਆਓ ਬਰੀ ਘਧਾਰੀ ਕੋਲੇ ਮਰਦਾਨਾ ਪਾਣੀ ਜਲ ਛਕਣ ਵਾਸਤੇ ਗਿਆ। ਮਹਾਰਾਜ ਕਹਿੰਦੇ ਮਰਦਾਨਿਆਂ ਆ ਪਹਾੜੀ ਤੇ ਜਲ ਦਾ ਝਰਨਾ ਉੱਥੋਂ ਛਕਿਆ ਤੇ ਜਦੋਂ ਭਾਈ ਮਰਦਾਨਾ ਜੀ ਗਏ ਨੇ ਤੇ ਬੜੀ ਘਧਾਰੀ ਦੀਆਂ ਅੱਖਾਂ ਖੁੱਲੀਆਂ ਪੈਰਾਂ ਦੇ ਖੜਾਕ ਦੇ ਨਾਲ ਬੜੀ ਘਧਾਰੀ ਨੇ ਸਤਿਕਾਰ ਦੇ ਬੋਲ ਨਹੀਂ ਬੋਲੇ। ਜੇ ਕੋਈ ਆਪਣੇ ਘਰੇ ਆਵੇ ਉਹਨੂੰ ਸਤਿਕਾਰ ਕਰਨਾ ਸਾਡਾ ਫਰਜ਼ ਬਣਦਾ ਹੈ, ਚਾਹੇ ਉਹ ਅਮੀਰ ਹੋਵੇ ਚਾਹੇ ਗਰੀਬ ਹੋਵੇ। ਘਰੇ ਆਇਆ, ਆਪਣੇ ਆਮ ਬਜ਼ੁਰਗ ਕਹਿੰਦੇ ਹੁੰਦੇ ਸੀਗੇ ਵੀ ਘਰੇ ਆਇਆ ਪ੍ਰਾਹੁਣਾ ਰੱਬ ਦਾ ਰੂਪ ਹੁੰਦਾ, ਰਿਸ਼ਤੇਦਾਰ। ਪਰ ਹੁਣ ਥੋੜੀਆਂ ਜਿਹੀਆਂ ਗੱਲਾਂ ਵੱਖਰੀਆਂ ਹੋ ਗਈਆਂ, ਢੰਗ ਬਦਲ ਗਏ। ਨਹੀਂ ਅੱਗੇ ਆਪਣੇ ਪੁਰਾਣੇ ਬਜ਼ੁਰਗਾਂ ਨੂੰ ਪਤਾ ਵੀ ਰਿਸ਼ਤੇਦਾਰ ਆ ਜਾਣਾ ਤੇ ਉਹਨੂੰ ਬੱਸ ਚੜਾਉਣ ਗਏ ਵੀ ਦੋ ਤਿੰਨ ਦਿਨਾਂ ਬਾਅਦ ਵੀ ਮੋੜ ਲਿਆਉਂਦੇ ਸੀ ਵੀ ਚੱਲ ਕੱਲ ਨੂੰ ਜਾਈ। ਹਫ਼ਤਾ ਹਫ਼ਤਾ ਦਸ ਦਸ ਦਿਨ ਰਹਿ ਜਾਂਦੇ ਸੀ ਰਿਸ਼ਤੇਦਾਰ ਆ ਕੇ। ਅੱਜ ਜ਼ਿੰਦਗੀ ਬਿਜੀ ਹੋ ਗਈ ਸਾਡੀ, ਅੱਜ ਟਾਈਮ ਨਹੀਂ, ਨਾ ਸਾਡਾ ਟਾਈਮ ਆ ਨਾ ਅਗਲੇ ਦਾ ਟਾਈਮ ਆ। ਤੇ ਉਹਨਾਂ ਟਾਈਮਾਂ ਦੇ ਵਿੱਚ ਸਕੂਨ ਸੀ, ਮਾਇਆ ਭਵੇਂ ਥੋੜੀ ਜਿਹੀ ਸਕੂਨ ਜ਼ਿਆਦੇ ਸੀ, ਅੱਜ ਮਾਇਆ ਬਹੁਤੀ ਹੋ ਗਈ, ਸਕੂਨ ਉੱਡ ਗਏ ਸਾਡੇ ਅੰਦਰੋਂ। ਆਓ ਗੁਰੂ ਕਿਰਪਾ ਕਰੇ, ਸੱਚੇ ਪਾਤਸ਼ਾਹ ਮੇਰਾ ਕਰਨ ਦੁਨੀਆਦਾਰੀ ਲਈ ਤਾਂ ਸਾਰੀ ਜ਼ਿੰਦਗੀ ਲਾ ਹੀ ਦੇਣੀ ਆਪਣੀ, ਕੁਝ ਆਪਦਾ ਵੀ ਸਵਾਰ ਲੈ, ਬੰਦਾ ਆਪਦਾ ਵੀ ਸਵਾਰ ਲਵੇ। ਮਹਾਰਾਜ ਕਹਿੰਦੇ ਅੱਗਾ ਨੇੜੇ ਆਇਆ ਪਿੱਛਾ ਰਹਿਆ ਦੂਰ। ਕਹਿੰਦੇ ਪ੍ਰਾਣੀ ਅੱਗਾ ਨੇੜੇ ਆਉਂਦਾ ਜਾਂਦਾ, ਪਿੱਛਾ ਦੂਰ ਰਹਿ ਗਿਆ, ਬਚਪਨ ਚਲਾ ਗਿਆ, ਜਵਾਨੀ ਚਲੀ ਗਈ, ਬੁਢੇਪਾ ਆ ਗਿਆ। ਕਹਿੰਦੇ ਅਜਹੂ ਸਮਝ ਕਿਛ ਬਿਗੜਿਓ ਨਾਹਿਨ ਭੱਜ ਲੈ ਨਾਮ ਮਰਾਰ। ਕਹਿੰਦੇ ਹਲੇ ਹੀ ਸਮਝ ਜਾ, ਹਲੇ ਵੀ ਕੁਝ ਨਹੀਂ ਵਿਗੜਿਆ, ਰੱਬ ਦੇ ਨਾਮ ਵੱਲ ਨੂੰ ਤੁਰ ਪਾ। ਸੰਤ ਕਾ ਮਾਰਗ ਧਰਮ ਕੀ ਪੌੜੀ, ਕੋਵਿਡ ਭਾਗੀ ਪਾਏ। ਕੋਟ ਜਨਮ ਕੇ ਕਿਲਵਿਖ ਨਾਸੈ, ਹਰ ਚਰਨੀ ਚਿੱਤ ਲਾਏ। ਜਦੋਂ ਹਰੀ ਦੇ ਚਰਨਾਂ ਨਾਲ ਚਿੱਤ ਲਾਵਾਂਗੇ ਤੇ ਕਰੋੜਾਂ ਜਨਮਾਂ ਜਨਮਾਂ ਦੇ ਦੁੱਖ ਲੈ ਜਾਂਦੇ ਹੈ। ਮਹਾਰਾਜ ਇੱਕ ਸੱਚੇ ਪਾਤਸ਼ਾਹ ਨੇ ਭੇਜਿਆ, ਭਾਈ ਮਰਦਾਨਾ ਜੀ ਬੜੀ ਘਧਾਰੀ ਕੋਲੇ ਗਏ। ਬੜੀ ਘਧਾਰੀ ਬਗਲਾ ਸਮਾਧੀ ਲਾਈ ਬੈਠਾ ਤੇ ਪੈਰਾਂ ਦਾ ਖੜਾਕ ਹੋਇਆ, ਅੱਖਾਂ ਖੁੱਲ ਗਈਆਂ, ਤੱਕ ਕੇ ਮਰਦਾਨੇ ਨੂੰ ਲਾਲ ਪੀਲਾ ਹੋ ਗਿਆ। ਕਹਿੰਦਾ ਮੇਰੀ ਆਗਿਆ ਤੋਂ ਬਿਨਾਂ ਤੂੰ ਹੁੰਨਾ ਕੌਣ ਆ, ਮੇਰੇ ਆਸਣ ਤੇ ਆਉਣ ਵਾਲਾ, ਮੇਰੀ ਇਸ ਡੇਰੇ ਤੇ, ਮੇਰੀ ਇਸ ਕੁਟਿਆ ਚ, ਮੇਰੀ ਆਗਿਆ ਤੋਂ ਬਿਨਾਂ ਤੂੰ ਹੈ ਕੌਣ ਆ ਵੀ ਜਿਹੜਾ ਇੱਥੇ ਉੱਤੇ ਆ ਗਿਆ, ਕਿਹਨੇ ਭੇਜਿਆ ਤੈਨੂੰ? ਮਰਦਾਨਾ ਜਿਹੜਾ ਨਿਮਰਤਾ ਵਾਲਾ ਬੰਦਾ ਹੁੰਦਾ ਉਹ ਜਵਾਬ ਸਦਾ ਨਿਮਰਤਾ ਚ ਹੀ ਦਿੰਦਾ। ਮਰਦਾਨੇ ਨੇ ਕਿਹਾ ਸਾਈ ਜੀ, ਫਕੀਰ ਜੀ, ਮੈਂ ਜਲ ਛਕਣ ਵਾਸਤੇ ਆਇਆ, ਬੜੀ ਪਿਆਸ ਲੱਗੀ, ਬੜੀ ਦੂਰੋਂ ਆਇਆ ਤੇ ਬੜੀ ਗਰਮੀ ਦੀ ਰੁੱਤ ਹੈ, ਪਾਣੀ ਦੀ ਬੜੀ ਪਿਆਸ ਹੈ ਤੇ ਕਿਰਪਾ ਕਰਕੇ ਮੈਨੂੰ ਜਲ ਛਕਾ ਦਿਓ। ਇੱਕ ਚੂਲੀ ਜਲ ਦੀ ਵੀ ਕਿਸੇ ਨੂੰ ਛਕਾ ਦਈਏ ਨਾ, ਕਹਿੰਦੇ ਸਮੇਤ ਜੱਗ ਬਣ ਜਾਂਦਾ। ਇੱਕ ਅਸਲਾਮ ਮਤ ਦੀ ਸਟੋਰੀ ਕਹਾਣੀ ਹੈ, ਕਹਿੰਦੇ ਇੱਕ ਮਾਈ ਰਹਿੰਬਾ ਹੋਈ ਉਹਨਾਂ ਚ ਤੇ ਉਹ ਹੱਜ ਕਰਨ ਚੱਲੀ ਸੀ ਮੱਕੇ ਦਾ ਹੱਜ ਕਰਨ ਚੱਲੀ, ਰਸਤੇ ਵਿੱਚ

ਉੱਥੇ ਹੀ ਪੱਕਾ ਉਹਨੂੰ ਦਰਸ਼ਨ ਦਿਦਾਰੇ ਦੇਣ ਵਾਸਤੇ ਆ ਗਿਆ। ਤੇ ਗੁਰਬਾਣੀ ਕਹਿੰਦੀ ਅੱਠ ਸੱਠ ਤੀਰਥ ਸਗਲ ਪੁੰਨ ਜੀ ਦਇਆ ਪ੍ਰਵਾਨ। ਆਪਾਂ ਨੂੰ ਵੀ ਭੁਲੇਖਾ ਜਿਹਾ ਲੱਗਦਾ ਵੀ ਮੱਕਾ ਉੱਥੇ ਕਿਵੇਂ ਆ ਗਿਆ ਹੋਣਾ। ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਮੱਕਾ ਘੁਮਾਇਆ ਤੇ ਕਈ ਇਸ ਤੇ ਵੀ ਤਰਕ ਕਰਦੇ ਵੀ ਐਂ ਕਿਵੇਂ ਘੁੰਮ ਗਿਆ। ਫੇਰ ਦੀਆਂ ਨਾਮੇ ਕੋ ਦੇਹਰਾ, ਗੁਰਬਾਣੀ ਚ ਲਿਖਿਆ ਕਹਿੰਦੇ ਜਦੋਂ ਨਾਮਦੇਵ ਨੂੰ ਨਾ ਪੰਡਤਾਂ ਨੇ ਖੜਨ ਨਹੀਂ ਦਿੱਤਾ ਦੇਹਰੇ ਦੇ ਅੱਗੇ, ਉਹ ਕਹਿੰਦੇ ਤੂੰ ਛੂ ਤਾਂ ਖੜ ਨਹੀਂ ਸਕਦਾ। ਦੇਹਰੇ ਤੋਂ ਮਤਲਬ ਵੀ ਇੱਕ ਮੰਦਰ ਬਣਿਆ, ਉਹਦੇ ਮੂਹਰੇ ਖੜ ਕੇ ਟੱਲੀਆਂ ਟੁੱਲੀਆਂ ਵਜਾਉਣੀਆਂ, ਵਿੱਚ ਇੱਕ ਪੱਥਰ ਰੱਖਿਆ ਮੂਰਤੀ, ਤੇ ਉਹ ਤਾਂ ਮੇਰੇ ਵਰਗੇ ਪਖੰਡੀ ਕਰਦੇ ਸੀ ਤੇ ਨਾਮਾ ਨਾਮਦੇਵ ਅੰਦਰੋਂ ਗਾਉਂਦਾ ਸੀ ਰੱਬ ਨੂੰ। ਪੰਡਤਾਂ ਨੇ ਧੱਕੇ ਮਾਰੇ ਵੀ ਤੂੰ ਨਹੀਂ ਖੜ ਸਕਦਾ, ਤੇ ਉਹ ਜਾ ਕੇ ਪਿੱਛੇ ਪਿਛਲੇ ਪਾਸੇ ਖੜ ਗਿਆ, ਕਹਿੰਦੇ ਚੱਲ ਇੱਧਰ ਨਾ ਖੜਨ ਦੋ ਇੱਧਰ ਖੜ ਜਾਂਦਾ। ਉੱਧਰ ਖੜ ਗਿਆ ਜਾ ਕੇ ਤੇ ਕਹਿੰਦੇ ਰੱਬ ਨੇ ਦੇਹਰੇ ਦਾ ਮੂੰਹ ਹੀ ਨਾਮੇ ਵੱਲ ਨੂੰ ਕਰਤਾ। ਫੇਰ ਦੀਆਂ ਨਾਮੇ ਕਿਉਂ ਦੇਹਰਾ ਪਿੰਡੀਆਂ ਨੂੰ ਕੋ ਪਛਵਾਰ ਲਾ, ਇਹ ਤਾਂ ਕਿਸੇ ਬੰਦੇ ਦੀ ਗੱਲ ਨਹੀਂ ਕਹੀ, ਗੁਰਬਾਣੀ ਨੇ ਕਹੀ ਹੈ। ਅੱਜ ਵੀ ਕਹਿੰਦੇ ਉਹ ਦੇਹਰੇ ਦਾ ਮੂੰਹ ਟੇਢਾ ਹੈ, ਅੱਜ ਵੀ ਘੁੰਮਿਆ ਹੋਇਆ ਉਹ ਦੇਹਰਾ। ਇਸ ਕਰਕੇ ਜਿਹੜਾ ਰੱਬ ਆ ਉਹ ਕੁਝ ਵੀ ਕਰ ਸਕਦਾ, ਉਹਦੇ 'ਤੇ ਸ਼ੰਕਿਆ ਨਹੀਂ ਅਸੀਂ ਕਰ ਸਕਦੇ ਰੱਬ 'ਤੇ, ਪਰਮੇਸ਼ਰ 'ਤੇ। ਜੇ ਬਾਬੇ ਨਾਨਕ ਜੀ ਨੇ ਮੱਕਾ ਘੁਮਾਇਆ, ਕਿਸੇ ਨੇ ਲਿਖਿਆ ਇਤਿਹਾਸ ਦੇ ਵਿੱਚ ਘੁਮਾਇਆ ਹੀ ਹੈ, ਵਿਸ਼ਵਾਸ ਕਰਨਾ। ਸਾਡੇ ਸੈਖੀ ਕਈ ਵਾਰੀ ਤਰਕ ਕਰਦੇ ਇਹਨਾਂ ਗੱਲਾਂ ਦੀ। ਜੇ ਮਾਈ ਰਿੰਬਾ ਨੂੰ ਮੱਕੇ ਦੇ ਦਦਾਰੇ ਹੋਏ ਹੀ ਹੋਣਗੇ, ਕਿਉਂਕਿ ਅਸੀਂ ਰੱਬ ਦੇਖਣਾ ਵੀ ਆਪ ਨਹੀਂ ਦੇਖਣਾ ਵੀ ਅਸੀਂ ਆਪ ਕੀ ਹਾਂ। ਅਸੀਂ ਕਿਤਾਬੀ ਕੀੜੇ ਹਾਂ, ਮਾੜੇ ਮੋਟੇ ਪੜ੍ਹੇ ਲਿਖੇ, ਪਰ ਅਸੀਂ ਤਾਂ ਰੱਬ ਦੇਖਣਾ ਵੀ ਰੱਬ ਦੀ ਪਾਵਰ ਕਿੰਨੀ ਹੋ ਸਕਦੀ, ਰੱਬ ਦੀ ਬੰਦਗੀ ਕਿੰਨੀ, ਰੱਬ ਜਿਹੜਾ ਬੰਦਗੀ ਕਰਨ ਵਾਲਿਆਂ ਨੂੰ ਪੈਦਾ ਕਰ ਸਕਦਾ ਤੇ ਉਹਦੀ ਪਾਵਰ ਦਾ ਅੰਦਾਜ਼ਾ ਆਪਾਂ ਕਿਵੇਂ ਲਾ ਸਕਦੇ। ਇਸ ਕਰਕੇ ਰੱਬ ਗੁਰੂ ਨਾਨਕ ਸਾਹਿਬ ਮਹਾਰਾਜ ਰੱਬ ਦੇ ਰੂਪ ਵਿੱਚ ਆਏ, ਆਪ ਨਰਾਇਣ ਕਲਾ ਧਾਰ ਜਗ ਮੈਂ ਪਰਵਰਿਓ, ਆਪ ਨਰਾਇਣ ਦਾ ਰੂਪ। ਭਾਈ ਮਰਦਾਨਾ ਜੀ ਜੋਦੜੀ ਕਰਦੇ ਨੇ, ਤਰਲਾ ਕਰਦੇ ਹੈ ਵੀ ਮੈਨੂੰ ਪਾਣੀ ਦੀ ਚੂਲੀ ਪਿਆ ਦੇ, ਪਰ ਇਹ ਕਹਿੰਦਾ ਵੀ ਮੈਂ ਤੈਨੂੰ ਜਲ ਨਹੀਂ ਛਕਣ ਦੇਣਾ, ਮੇਰੀ ਆਗਿਆ ਤੋਂ ਬਿਨਾਂ ਤੂੰ ਆਇਆ ਕਿਵੇਂ ਆ। ਇਹਨੇ ਦੱਸਿਆ ਮੈਂ ਗੁਰੂ ਨਾਨਕ ਦੇਵ ਮਹਾਰਾਜ ਦਾ ਸੈਖਾਂ ਰਾਗੀ ਢਾਡੀ ਰਬਾਬੀ ਹਾਂ ਮੈਂ, ਤੇ ਮੇਰੇ ਗੁਰੂ ਨਾਨਕ ਦੇਵ ਮਹਾਰਾਜ ਕਲਯੁਗ ਦੇ ਅਵਤਾਰ ਹੈ। ਮਰਦਾਨਾ ਜੀ ਸਬਤ ਕਰ ਰਹੇ ਨੇ ਮਹਾਰਾਜ ਜੀ ਵੀ ਉਹ ਰੱਬ ਦਾ ਨਿਰੰਕਾਰ ਦਾ ਰੂਪ ਆ, ਦੁਨੀਆਂ ਤਾਰਨ ਵਾਸਤੇ ਆਏ ਆ। ਤੇ ਇਹ ਕਹਿੰਦਾ ਸੀ ਮੈਨੂੰ ਦੁਨੀਆਂ ਤਾਂ ਮੱਥੇ ਟੇਕਦੀ ਹੈ, ਖੁਦਾ ਅੱਲਾ ਤਾਂ ਰੱਬ ਮੈਂ ਆ, ਮੇਰੀ ਪੂਜਾ ਕਰਦੀ ਦੁਨੀਆਂ ਤਾਂ, ਮੈਂ ਇੰਨੇ ਚਿਰ ਦਾ ਬੰਦਗੀ ਕਰਦਾ, ਮੈਂ ਘਰ ਪਰਿਵਾਰ ਛੱਡਿਆ, ਮੈਂ ਦੁਨੀਆਂਦਾਰੀ ਛੱਡੀ ਹੈ, ਮੈਂ ਦੁਨੀਆਂ ਦੇ ਸੁੱਖ ਛੱਡੇ ਨੇ, ਮੈਂ ਤੋਂ ਵੱਡਾ ਰੱਬ ਕਿਹੜਾ ਆ ਗਿਆ। ਮਹਾਰਾਜ ਸੱਚੇ ਪਾਤਸ਼ਾਹ ਅਕਾਲ ਪੁਰਖ ਨਿਰੰਕਾਰ ਦੇ ਸੇਵਕ ਭਾਈ ਮਰਦਾਨੇ ਨੇ ਬੜੇ ਮੰਦੇ ਬੋਲ ਬੋਲੇ, ਕਹਿੰਦਾ ਤੂੰ ਆਪਦੇ ਰੱਬ ਦੀ ਸਿਫਤ ਕਰਦਾ ਫਿਰਦਾ, ਤੂੰ ਕਹਿੰਦਾ ਉਹ ਤਾਰਨ ਆਇਆ ਜਗ ਨੂੰ ਨਾਨਕ, ਤੂੰ ਕਹਿੰਦਾ ਖੰਡਾ ਬ੍ਰਹਮੰਡਾਂ ਦਾ ਮਾਲਕ ਹੈ, ਤੈਨੂੰ ਬੁੱਕ ਤੈਨੂੰ ਚੂਲੀ ਪਾਣੀ ਦੀ ਨਹੀਂ ਪਿਆ ਸਕਿਆ, ਤੇ ਮਾਲਕ ਕਾਹਦਾ ਕਾਹਦਾ ਮਾਲਕ। ਕਈ ਵਾਰੀ ਅਸੀਂ ਰੱਬ ਨੂੰ ਵੀ ਸਮਝ ਲੈਂਦੇ ਹਾਂ ਵੀ ਆਮ ਗੱਲ ਹੀ ਆ, ਰੱਬ ਆਮ ਨਹੀਂ, ਰੱਬ ਖਾਸ ਹੈ। ਪਰਮਾਤਮਾ ਜਿਹੜਾ ਵਾਹਿਗੁਰੂ ਜਿਹੜਾ ਉਹ ਇਹ ਨਹੀਂ ਵੀ ਹਰੇਕ ਨੂੰ ਹੀ ਦੱਸਦਾ ਫਿਰਦਾ, ਮਿਹਰ ਜਿਹਦੇ ਤੇ ਹੋ ਜੇ ਉਹਨਾਂ ਦੀਆਂ ਨਜ਼ਰਾਂ 'ਚ ਮਾਲਕ ਦੀ ਤਸਵੀਰ ਵਸ ਜਾਂਦੀ ਹੈ। ਭਾਈ ਮਰਦਾਨਾ ਜੀ ਬਿਨਾਂ ਪਾਣੀ ਪੀਤਿਆਂ ਥੱਲੇ ਵਾਪਸ ਆਏ ਹੈ, ਗਰਮੀ ਦੀ ਰੌਤਾ ਪਿਆਸੇ ਪਹਿਲਾਂ ਚੜ੍ਹਾਈ ਮਸਾਂ ਪਹਾੜੀ ਤੋਂ ਫਿਰ ਥੱਲੇ ਆਏ, ਤੇ ਬਾਬੇ ਨਾਨਕ ਜੀ ਨੂੰ ਆ ਕੇ ਭਾਈ ਮਰਦਾਨਾ ਜੀ ਕਹਿੰਦੇ ਮਹਾਰਾਜ ਮੈਂ ਨਹੀਂ ਜਲ ਛਕਣਾ। ਮਹਾਰਾਜ ਤਾਂ ਪੁੱਛਦੇ ਹੈ, ਕਹਿੰਦੇ ਮਰਦਾਨਾ ਛਕਿਆ ਆ ਜਲ, ਕਹਿੰਦਾ ਨਹੀਂ ਮਹਾਰਾਜ। ਮਹਾਰਾਜ ਪੁੱਛਦੇ ਵੀ ਜਲ ਹੈ ਨਹੀਂ ਸੀ ਉੱਥੇ, ਕਹਿੰਦਾ ਮਹਾਰਾਜ ਸੀਗਾ। ਕਹਿੰਦੇ ਫਿਰ ਛਕਿਆ ਕਾਹਤੋਂ ਨਹੀਂ, ਕਹਿੰਦਾ ਮਹਾਰਾਜ ਵੀ ਜਿਹੜਾ ਉੱਥੇ ਜਲ ਤੇ ਕਬਜ਼ਾ ਕਰੀ ਬੈਠਾ ਨਾ ਉਹਨੇ ਨਹੀਂ ਛਕਣ ਦਿੱਤਾ। ਜਲ ਤਾਂ ਕੀ ਛਕਾਉਣਾ, ਉਹਨੇ ਬੋਲ ਕਬੋਲ ਬੋਲੇ, ਉਹਨੇ ਮਾੜਾ ਚੰਗਾ ਕਿਹਾ, ਮੈਨੂੰ ਉਹ ਰਿਖੀ ਨਹੀਂ ਲੱਗਦਾ, ਉਹ ਰਿਖੀਆਂ ਦਾ ਭੇਖ ਬਣਾ ਕੇ ਬੈਠਾ, ਮੈਨੂੰ ਰੱਬ ਦੀ ਰੂਹ ਖੁਦਾ ਦੀ ਅੱਲਾ ਦੀ ਰੂਹ ਨਹੀਂ ਲੱਗਦੀ, ਉਹ ਭੇਖਤਾਰੀ ਹੈ, ਉਹ ਪਖੰਡੀ ਹੈ, ਲੋਗਣ ਆਰਾਮ ਖਲਾਉਣਾ ਜਾਣਾ, ਮਾਥੇ ਤਿਲਕ ਹੱਥ ਮਾਲਾ ਬੰਨਾ ਲੋਗਣ।

ਜਾਣਾ। ਕਹਿੰਦਾ ਉਹ ਪਖੰਡ ਕਰਦਾ ਮਹਾਰਾਜ, ਤੇ ਉਹਨੇ ਤੁਹਾਨੂੰ ਵੀ ਮੰਦਾ ਚੰਗਾ ਬੋਲਿਆ, ਤੇ ਜੇ ਕੋਈ ਤੁਹਾਨੂੰ ਮੰਦਾ ਚੰਗਾ ਬੋਲੇ, ਇਦੋਂ ਤਾਂ ਮੈਨੂੰ ਪਿਆਸੇ ਨੂੰ ਹੀ ਮਰ ਜਾਣਾ ਚੰਗਾ, ਇਦੋਂ ਤਾਂ ਮੈਂ ਪਿਆਸਾ ਹੀ ਮਰ ਜਾਵਾਂ। ਸੱਚੇ ਪਾਤਸ਼ਾਹ ਤੁਹਾਡੀ ਸਿਫਤ ਦੇ ਮੈਂ ਬੋਲ ਸੁਣ ਸਕਦਾ, ਤੁਹਾਡੀ ਨਿੰਦਿਆ ਦੇ ਨਹੀਂ, ਮੈਨੂੰ ਇਹ ਜੇ ਜਲ ਦੀ ਲੋੜ ਨਹੀਂ। ਜਿਹੜਾ ਜਲ ਦਾ ਮਾਲਕ ਕਵੇ ਵੀ ਤੇਰਾ ਗੁਰੂ ਨਾਨਕ ਨਹੀਂ ਜਲ ਛਕਾ ਸਕਿਆ। ਮਹਾਰਾਜ ਕਹਿੰਦੇ ਮਰਦਾਨਿਆ, ਤੇਰੇ ਤੇ ਉਹਦੇ ਚ ਫਰਕ ਹੈ, ਤੂੰ ਬ੍ਰਹਮ ਗਿਆਨੀ ਹੈ, ਮਰਦਾਨਿਆ ਤੂੰ ਭਗਤੀ ਵਾਲਾ, ਤੂੰ ਨਿਮਰਤਾ ਵਾਲਾ, ਤੂੰ ਪ੍ਰੇਮ ਵਾਲਾ, ਤੇਰੇ ਤੇ ਰੱਬ ਦੀ ਕਿਰਪਾ ਹੈ, ਤੇਰਾ ਹਿਰਦਾ ਕੋਮਲ ਹੈ, ਨਰਮ ਹੈ। ਮਰਦਾਨਿਆ ਤੂੰ ਰੱਬੀ ਰੂਹ ਆ, ਤੇ ਉਹ ਹੰਕਾਰ ਦਾ ਭਰਿਆ ਬੈਠਾ, ਤੇਰੇ ਤੇ ਉਹਦੇ ਚ ਫਰਕ ਤਾਂ ਹੋਣਾ ਹੀ ਹੋਣਾ। ਭਗਤਾਂ ਤੇ ਸੰਸਾਰੀਆਂ ਜੋੜ ਕਦੇ ਨਾ ਆਇਆ, ਰੱਬ ਦੇ ਪਿਆਰਿਆਂ ਦਾ ਤੇ ਆਮ ਬੰਦਿਆਂ ਦਾ ਕੋਈ ਤਾਲਮੇਲ ਨਹੀਂ ਹੁੰਦਾ। ਜਿਹੜਾ ਆਮ ਬੰਦਾ ਏ ਰੱਬ ਤੋਂ ਦੂਰ ਆ, ਉਹਦੀ ਸੋਚਣੀ ਹੋਰ, ਉਹਦੀ ਦੇਖਣੀ ਹੋਰ, ਉਹਦਾ ਰਹਿਣ ਬਹਿਣ ਸਹਿਣ ਹੋਰ, ਉਹਦੀਆਂ ਆਦਤਾਂ ਹੋਰ, ਤੇ ਜਿਹੜੇ ਰੱਬ ਦੇ ਪਿਆਰੇ ਆ ਉਹ ਤਾਂ ਫਿਰ ਦੁਨੀਆਂ ਵਾਸਤੇ ਅਕਾਲ ਪੁਰਖ ਨਿਰੰਕਾਰ ਦੇ ਭੇਜੇ ਹੋਏ ਆਉਂਦੇ ਆ, ਦੁਨੀਆਂ ਨੂੰ ਪਿਆਰ ਵੰਡਣ ਵਾਸਤੇ, ਕਲਾਵੇ ਚ ਲੈਣ ਵਾਸਤੇ, ਸਿੱਧੇ ਰਾਹ ਪਾਉਣ ਵਾਸਤੇ, ਪਰਪਕਾਰ ਕਰਨ ਵਾਸਤੇ, ਦਇਆ ਕਰਨ ਵਾਸਤੇ। ਆਓ ਜਿਵੇਂ ਮਹਾਰਾਜ ਕਹਿੰਦੇ ਵੀ ਮਰਦਾਨਿਆ ਰੱਬ ਦੇ ਪਿਆਰੇ ਕਦੇ ਨੀ ਹਮਤਾ ਹਾਰਦੇ, ਜਾ ਇੱਕ ਵਾਰੀ ਫਿਰ ਜਲ ਛਕਣ ਵਾਸਤੇ ਜਾ।

0: ਉਹ ਹੈ ਸਦਾਨ ਤੂੰ ਤਾਂ ਰੂਪ ਰੱਬ ਦਾ ਦੱਸਾਂ ਹੈ ਉਹਨੂੰ ਰੱਬ ਕਿਵੇਂ ਲੱਭਦਾ ਉਹ ਹੈ ਸਦਾਨ ਤੂੰ ਤਾਂ ਰੂਪ ਰੱਬ ਦਾ ਦੱਸਣਾ ਹੈ ਉਹਨੂੰ ਰੱਬ ਕਿਵੇਂ ਲੱਭਦਾ
1: ਪੂਜ ਲੈਣਾ ਬੇਕ ਰੰਗ ਕਰ ਤਾਰ ਦੇ

0: ਜਿੱਤਣੀ ਹੈ ਬਾਜੀ ਕਹਿੰਦਾ ਕਢਿਆਣਾ ਹੈ। ਮੂਰਖ ਹੈ ਬਲੀ ਤੂੰ ਤਾਂ ਸਿਆਣਾ ਏ। ਜਿੱਤਣੀ ਹੈ ਬਾਜੀ ਕਹਿੰਦਾ ਕਢਿਆਣਾ ਏ।
1: ਚਾਲੀ ਜਬ ਗੁਣ ਗਾਉਂਦੇ ਕਰਤਾਰ ਦੇ, ਚਾਲੀ ਜਬ ਗੁਣ ਗਾਉਂਦੇ ਕਰਤਾਰ ਦੇ।

0: ਮਹਾਰਾਜ ਕਹਿੰਦੇ ਮਰਦਾਨਿਆ ਤੇਰਾ ਤੇ ਬੜੀ ਕਧਾਰੀ ਦਾ ਬੜਾ ਫਰਕ ਹੈ, ਤੂੰ ਰੱਬ ਦਾ ਪਿਆਰਾ, ਤੂੰ ਰੱਬ ਦਾ ਭਗਤ ਆ, ਤੂੰ ਰੱਬ ਰੰਗੀ ਰੂਹ ਆ, ਤੇ ਉਹ ਪਾਪੀ ਬੰਦਾ, ਉਹ ਹੰਕਾਰੀ ਬੰਦਾ, ਅਪਰਾਧੀ ਬੰਦਾ। ਗੁਰਬਾਣੀ ਕਹਿੰਦੀ ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਾਣਨਾ ਹੰਢਾਈ, ਦੇਹੀ ਰੋਗ ਨਾ ਲੱਗੀ ਪੱਲੇ ਸਭ ਕੁਛ ਪਾਈ। ਜਦੋਂ ਬੁਰੇ ਦਾ ਭਲਾ ਕਰਨ ਜਾਵਾਂਗੇ ਤੇ ਬੁਰੇ ਨਾਲ ਤੇ ਅਬਰਿਆਈਆਂ ਹੀ ਕਰਨੀਆਂ ਸਾਡੇ ਨਾਲ। ਜੇ ਸੱਪ ਤੇ ਤਰਸ ਕਰੀਏ ਤੇ ਉਹ ਕਦੇ ਡੰਗ ਮਾਰਨੋਂ ਨਹੀਂ ਹਟਦਾ, ਵਿਸ਼ਵ ਨੂੰ ਪਾਣੀ ਚ ਕੱਢੀਏ ਤੇ ਉਹਨੇ ਵੀ ਡੰਗ ਮਾਰਨਾ ਹੀ ਮਾਰਨਾ। ਮਹਾਰਾਜ ਕਹਿੰਦੇ ਮਰਦਾਨਿਆ ਕੋਈ ਗੱਲ ਨੀ, ਇੱਕ ਵਾਰੀ ਫੇਰ ਜਾ ਪਾਣੀ ਪੀਣ ਜਲ ਛਕਣ, ਮੰਗ ਉਹ ਤੋਂ ਜਾ ਕੇ ਜਲ, ਕਿਉਂਕਿ ਸਤਿਗੁਰਾਂ ਨੇ ਕਿਸੇ ਨਾ ਕਿਸੇ ਬਹਾਨੇ ਤਾਰਨਾ ਸੀ ਇਸ ਬਲੀ ਕਧਾਰੀ ਨੂੰ। ਰੱਬ ਦੇ ਪਿਆਰੇ ਕਦੇ ਹਿੰਮਤਾਂ ਨਾ ਹਾਰਦੇ, ਸਦਾ ਮੁੱਖੋ ਬੋਲ ਬੋਲਦੇ ਪਿਆਰ ਦੇ। ਜਿਹੜੇ ਰੱਬ ਦੇ ਪਿਆਰੇ ਉਹਨਾਂ ਦੀ ਰਸਨਾ ਤੇ ਮਿੱਠੇ ਬੋਲ ਹੁੰਦੇ ਆ। ਮੈਠ ਬੋਲੜਾ ਜੀ ਹਰ ਸੱਜਣ ਸਵਾਮੀ ਮੋਹਰਾ, ਹੋ ਸੰਮਲ ਥੱਕੀ ਜੀ ਹੋ ਕਦੇ ਨਾ ਬੋਲੇ ਕੌੜਾ, ਕੌੜਾ ਬੋਲਣਾ ਜਾਣੇ ਪੂਰਨ ਭਗਵਾਨੇ, ਔਗਣ ਕੋਣਾ ਚਿਤਾਰੇ। ਸਤਿਗੁਰੂ ਜੀ ਕਿਰਪਾ ਕਰਨ, ਸਮੇਂ ਦੀ ਸਮਾਪਤੀ ਹੈ, ਇੱਕ ਨੀ ਅਨੇਕਾਂ ਭੁੱਲਾਂ ਹੋ ਜਾਂਦੀਆਂ। ਪਾਤਸ਼ਾਹ ਜੀ ਦੀ ਗੁਰਬਾਣੀ ਪੜ੍ਹਦੇ ਹਾਂ, ਗੁਰੂ ਸਾਹਿਬ ਦੇ ਗੁਣ ਗਾਉਂਦੇ ਹਾਂ, ਵਡਿਆਈ ਕਰਦੇ ਹਾਂ। ਗੁਰੂ ਸਾਹਿਬ ਬਖਸ਼ਣਹਾਰੇ ਨੇ, ਤੋਏ ਤੱਕ ਨਾ ਆਇਆ ਬਗਨਾ ਮੇਰੇ, ਜਰਾ ਚਾਹੀਦਾ ਰਹਿਮ ਦਤਾਰ ਤੈਨੂੰ, ਜੇਕਰ ਅਸੀਂ ਨਾ ਗੁਨਾਹਗਾਰ ਹੁੰਦੇ ਕੌਣ ਆਖਦਾ ਬਖਸ਼ਣ
1: ਹਾਰ ਤੈਨੂੰ।
0: ਗੁਰੂ ਸਾਹਿਬ ਗੁਨਾਹਾਂ ਦੀ ਮਾਫ਼ੀ ਬਖਸ਼ਣ, ਅੱਗੇ ਤੋਂ ਸਮਤਦੇ ਨੇ, ਇਸੇ ਤਰ੍ਹਾਂ ਸਵਾਵਾਂ ਲੈਂਦੇ ਰਹਿਣ। ਸਾਡੀਆਂ ਤੁਹਾਡੀਆਂ ਸਭ ਦੀਆਂ ਹਾਜ਼ਰੀਆਂ ਦਰ ਤੇ ਪ੍ਰਵਾਨ ਹੋਣ। ਬਹੁਤ ਹੀ ਸਤਿਕਾਰਯੋਗ ਪੰਥਕ ਪ੍ਰਸਿੱਧ ਬੁਲਾਰੀ, ਪ੍ਰਸਿੱਧ ਕਥਾਵਾਚਕ ਗਿਆਨੀ ਪ੍ਰਗਟ ਸਿੰਘ ਜੀ ਮੁੱਗੇ ਵਾਲੇ, ਆਪ ਸੰਗਤਾਂ ਨੂੰ ਹਰ ਕੀਆਂ ਕਥਾ ਕਹਾਣੀਆਂ ਗੁਰ ਇਤਿਹਾਸ ਦੇ ਨਾਲ ਜੋੜਨਗੇ ਜੀ। ਅਗਲਾ ਪ੍ਰੋਗਰਾਮ ਗੁਰੂ ਘਰ ਦੇ ਵਜ਼ੀਰ ਸਾਹਿਬਾਨ ਗਿਆਨੀ ਜਗਦੇਵ ਸਿੰਘ ਜੀ ਜਾਚਕ ਸਾਹਿਬ ਆਪ ਸੰਗਤਾਂ ਨੂੰ ਅਗਲਾ ਪ੍ਰੋਗਰਾਮ ਸਰਵਣ ਕਰਾਉਣਗੇ ਜੀ। ਸਰਵਣ ਕਰੀਏ ਭੁੱਲਾਂ ਚੁੱਕਾਂ ਦੀ ਖਿਮਾ, ਫਤਿਹ ਜੀ ਸਾਂਝ ਪਾਓ ਪਿਆਰ ਸਤਿਕਾਰ ਦੇ ਨਾਲ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ
2: ਫਤਿਹ। ਗੁਰੂ ਸਵਾਰੀ ਸਾਹਿਬ ਸੰਗਤ ਜੀ, ਆਪ ਜੀ ਢਾਡੀ ਵਾਰਾਂ ਸਰਵਣ ਕਰ ਰਹੇ ਸੀ। ਪੰਥ ਪ੍ਰਸਿੱਧ ਵਿਦਵਾਨ ਗਿਆਨੀ ਪ੍ਰਿਤਪਾਲ ਸਿੰਘ ਜੀ ਪਾਰਸ ਅਤੇ ਉਹਨਾਂ ਦੇ ਜਥੇ ਪਾਸੋਂ ਸਮੁੱਚੇ ਜਥੇ ਦਾ ਤਹਿ ਦਿਲੋਂ ਧੰਨਵਾਦ। ਸਤਿਗੁਰੂ ਇਸੇ ਤਰ੍ਹਾਂ ਆਪਣੇ ਦਰ ਦੀ ਸੇਵਾ ਲੈਂਦੇ ਰਹਿਣ। ਹੁਣ ਸਮਾਂ ਹੋਇਆ ਹੈ ਇਤਿਹਾਸ ਦੀ ਕਥਾ ਦਾ, ਕਥਾ ਸਰਵਣ ਕਰਵਾਉਣਗੇ ਬਹੁਤ ਹੀ ਸਤਿਕਾਰਯੋਗ ਗਿਆਨੀ ਪ੍ਰਗਟ ਸਿੰਘ ਜੀ ਮੋਗੇ ਵਾਲੇ। ਆਓ ਉਹਨਾਂ ਪਾਸੋਂ ਚੱਲ ਰਹੀ ਸ਼੍ਰੀ ਗੁਰੂ ਪੰਥ ਪ੍ਰਕਾਸ਼ ਦੀ ਲੜੀਵਾਰ ਕਥਾ ਸਰਵਣ ਕਰੀਏ। ਆਪ ਸੰਗਤ ਨੂੰ ਸਮੇਂ ਸਮੇਂ ਦੱਸਿਆ ਜਾ ਰਿਹਾ ਹੈ ਕਿ ਆਉਣ ਵਾਲੇ ਦਿਨਾਂ ਵਿੱਚ 4 ਜੁਲਾਈ ਨੂੰ ਗੁਰਦੁਆਰਾ ਸਾਹਿਬ ਵਿਖੇ ਅੰਮ੍ਰਿਤ ਸੰਚਾਰ ਹੋਵੇਗਾ। ਜਿਨ੍ਹਾਂ ਨੇ ਅੰਮ੍ਰਿਤ ਪਾਨ ਕਰਨਾ ਹੈ ਉਹ ਆਪਣੇ ਨਾਮ ਲਾਇਬ੍ਰੇਰੀ ਵਿੱਚ ਲਿਖਵਾ ਦੇਣ। ਅੰਮ੍ਰਿਤ ਅਭਿਲਾਖੀਆਂ ਲਈ ਬੇਨਤੀ ਹੈ ਕਿ ਸਵੇਰੇ 7 ਵਜੇ 4 ਜੁਲਾਈ ਵਾਲੇ ਦਿਨ ਗੁਰਦੁਆਰਾ ਸਾਹਿਬ ਦੀ ਗੈਲਰੀ ਵਿਖੇ ਸਣ ਕੇ ਅਸੀਂ ਇਸ਼ਨਾਨ ਕਰਕੇ ਸਾਫ਼ ਵਸਤਰ ਪਹਿਨ ਕੇ ਕਕਾਰ ਪਹਿਨ ਕੇ ਪਹੁੰਚਣ ਦੀ ਕਿਰਪਾਲਤਾ ਕਰਨੀ ਜੀ। ਆਓ ਹੁਣ ਕਥਾ ਸਰਵਣ ਕਰੀਏ ਜੀ। ਔਰ ਨਾਲ ਹੀ ਬੇਨਤੀ ਹੈ ਕਿ ਪਾਠ ਬੋਧ ਸਮਾਗਮ ਜੋ 6 ਜੁਲਾਈ ਤੋਂ 16 ਅਗਸਤ ਤੱਕ ਹੋ ਰਿਹਾ ਹੈ, ਇਸ ਪਾਠ ਬੋਧ ਸਮਾਗਮ ਦਾ ਸਮਾਂ ਹਰ ਰੋਜ਼ ਸ਼ਾਮ 6:30 ਤੋਂ 8:30 ਵਜੇ ਤੱਕ ਹੋਇਆ ਕਰੇਗਾ। ਸੋ ਆਪ ਸਰਬੱਤ ਮਾਈ ਭਾਈ ਨੂੰ ਬੇਨਤੀ ਹੈ ਕਿ 40 ਦਿਨਾਂ ਦੇ ਸਮੇਂ ਦੌਰਾਨ ਆਪ ਜੀ ਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸਮੁੱਚੀ ਬਾਣੀ ਦੀ ਸੰਖੇਪ ਰੂਪ ਵਿੱਚ ਸੰਥਿਆ ਕਰਵਾਈ ਜਾਏਗੀ। ਸੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਨੂੰ ਸ਼ੁੱਧ ਰੂਪ ਵਿੱਚ ਪੜ੍ਹਨ ਲਈ ਆਪ ਜੀ ਵੱਧ ਚੜ੍ਹ ਕੇ ਇਸ ਸਮਾਗਮ ਵਿੱਚ ਹਿੱਸਾ ਲੈ ਕੇ ਲਾਹੇ ਲਓ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
3: ਸਤਨਾਮ।

0: ਸਵਾਨ ਬਹਾਦਰ ਜਬ ਮਰਿਓ ਸਹਿ ਪੁੱਤਰ ਉਸ ਦੋਏ ਲਾਹੌਰੋਂ ਐਓ ਸੁਲਤਾਨ ਕੇ ਸੂਬੇਦਾਰ ਪੈ ਸੋਏ
1: ਜੁਗੋ ਜੁਗ ਅਟਲ ਚਵਰ ਛਤਰ ਤਾਕਤ ਦੇ ਮਾਲਕ ਲੋਕ ਅਤੇ ਪਰਲੋਕ ਸਵਾਰ ਦੇਣ ਵਾਲੇ ਸਤਿਗੁਰੂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜ਼ਿੰਦਗੀ ਦੇ ਕੁਝ ਪਲ ਸਫਲ ਕਰ ਰਹੀ ਗੁਰੂ ਨਿਵਾਜੀ ਸਾਧ ਸੰਗਤ ਜੀਓ ਪਿਆਰ ਅਦਬ ਸਹਿਤ ਗੁਰਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੜੇ ਹੀ ਪਿਆਰ ਨਾਲ ਆਪ ਜੀ ਢਾਡੀ ਵਾਰਾਂ ਸਰਵਣ ਕਰ ਰਹੇ ਸੀ। ਗੁਰੂ ਕੇ ਢਾਡੀ ਗਿਆਨੀ ਪ੍ਰਿਤਪਾਲ ਸਿੰਘ ਜੀ ਪਾਰਸ ਆਪ ਜੀ ਨੂੰ ਵਲੀ ਕੰਧਾਰੀ ਦਾ ਪ੍ਰਸੰਗ ਸਰਵਣ ਕਰਵਾ ਕੇ ਗਏ। ਹੰਕਾਰੀ ਬੰਦਾ ਹੰਕਾਰ ਵੰਡਦਾ ਤੇ ਪਿਆਰ ਵਾਲਾ ਪਿਆਰ ਵੰਡਦਾ। ਜਿਹਦੇ ਕੋਲ ਜੋ ਕੁਝ ਹੈਗਾ ਉਹੀ ਵੰਡੇਗਾ ਨਾ। ਅੱਜ ਧੰਨ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਨਾਲ ਮਿਲਾਪ ਹੋਇਆ। ਮਾਲਕ ਨੇ ਤਰਸ ਕੀਤਾ, ਇਹ ਹੰਕਾਰੀ ਗੁਰੂ ਦੇ ਚਰਨਾਂ ਨਾਲ ਜੁੜ ਕੇ ਨਿਰੰਕਾਰੀ ਬਣ ਗਿਆ। ਜੀਵਨ ਵਿੱਚ ਪ੍ਰੇਮ ਦਾ ਵਾਧਾ ਹੋਇਆ। ਆਓ, ਜੋ ਪਿਛਲੇ ਦਿਨਾਂ ਤੋਂ ਲੰਮੇਰੇ ਸਮੇਂ ਤੋਂ ਇਤਿਹਾਸ ਦੀ ਲੜੀ ਆਰੰਭ ਹੈ, ਹਾਜ਼ਰ ਸੰਗਤਾਂ ਸਰਵਣ ਕਰਦੀਆਂ ਆ ਰਹੀਆਂ ਨੇ। ਜਿਹੜੀਆਂ ਕੌਮਾਂ ਆਪਣਾ ਇਤਿਹਾਸ ਭੁੱਲ ਜਾਂਦੀਆਂ ਨੇ, ਉਹ ਦੁਨੀਆਂ ਦੇ ਤਖ਼ਤੇ ਤੋਂ ਇੱਕ ਦਿਨ ਅਲੋਪ ਹੋ ਜਾਂਦੀਆਂ ਨੇ। ਭਾਗਾਂ ਵਾਲੇ ਹੋ ਜੋ ਪ੍ਰੇਮ ਨਾਲ ਗੁਰੂ ਇਤਿਹਾਸ ਸਰਵਣ ਕਰਦੇ ਰਹਿੰਦੇ ਹੋ। ਸਾਰੀ ਸੰਗਤ ਨੂੰ ਬੇਨਤੀ ਕਰਾਂਗਾ, ਬੱਚਿਆਂ ਨੂੰ ਨਾਲ ਲਿਆਉਣਾ ਬਹੁਤ ਜ਼ਰੂਰੀ ਆ, ਚੰਗੀ ਗੱਲ ਆ। ਬੱਚੇ ਪਿਆਰੇ ਹੁੰਦੇ ਨੇ, ਪਰ ਉਹਨਾਂ ਨੂੰ ਸੰਭਾਲਣਾ ਵੀ ਅਸੀਂ ਹਾਂ। ਪਲੇ ਗਰਾਊਂਡ ਵਾਂਗ ਜਵਾਕ ਖੱਬੇ ਸੱਜੇ ਭੱਜੇ ਫਿਰਨੇ, ਗੱਲ ਠੀਕ ਨਹੀਂ, ਸ਼ੋਭਾ ਨਹੀਂ ਦਿੰਦਾ। ਜਿਹੜਾ ਸੁਣਨਾ ਚਾਹੁੰਦੇ ਨੇ, ਘੱਟ ਤੋਂ ਘੱਟ ਉਹ ਡਿਸਟਰਬ ਨਾ ਹੋਣ, ਇਹ ਹੱਥ ਬੰਨ ਕੇ ਬੇਨਤੀ ਆ ਜੀ। ਆਓ, ਕੱਲ੍ਹ ਦੇ ਦੀਵਾਨ ਵਿੱਚ ਹਾਜ਼ਰ ਸੰਗਤਾਂ ਨੇ ਸਰਵਣ ਕੀਤਾ। ਜਿਹੜਾ ਜ਼ਕਰੀਆ ਭਾਈ ਤਾਰੂ ਸਿੰਘ ਨੂੰ ਕਹਿੰਦਾ ਸੀ ਵੀ ਮੈਂ ਛਿੱਤਰ ਮਾਰ ਮਾਰ ਕੇ ਤੇਰੇ ਵਾਲ, ਜਿਨ੍ਹਾਂ ਦੀ ਤੂੰ ਗੱਲ ਕਰ ਰਿਹਾ ਨੇ ਵੀ ਮੇਰੀ ਸਿੱਖੀ ਕੇਸਾਂ ਸਵਾਸਾਂ ਨਾਲ ਨਿਭੇਗੀ, ਮੈਂ ਤੇਰੇ ਸਿਰ ਤੇ ਕੇਸ ਹੀ ਨਹੀਂ ਰਹਿਣ ਦੇਣੇ ਜਿਨ੍ਹਾਂ ਦੀ ਗੱਲ ਕਰਦਾ ਤੂੰ। ਤੇ ਭਾਈ ਸਾਹਿਬ ਜੀ ਕਹਿੰਦੇ ਵੀ ਕੋਈ ਗੱਲ ਨਹੀਂ, ਤੈਨੂੰ ਮੈਂ ਆਪਣੀ ਜੁੱਤੀ ਦੇ ਨੋਕ ਦੇ ਮੂਹਰੇ ਲਾ ਕੇ ਲੈ ਕੇ ਜਾਵਾਂਗਾ। ਜਿੱਥੇ ਗੁਰੂ ਦਾ ਕਿਹਾ ਤ੍ਰੈ ਕਾਲ ਸੱਤ ਹੁੰਦਾ ਤੇ ਗੁਰੂ ਦੇ ਪਿਆਰ ਵਾਲੇ ਸਿੱਖ ਵੀ ਗੁਰੂ ਦਾ ਜਿਹੜੇ ਰੂਪ ਬਣ ਗਏ ਨਾ, ਉਹਨਾਂ ਦੇ ਬਚਨ ਵੀ ਅਟਲ ਹੀ ਹੁੰਦੇ ਨੇ। ਤੁਹਾਡੇ ਚੋਂ ਜਿਹੜੇ ਪਿਆਰ ਨਾਲ ਸਹਿਜ ਪਾਠ ਕਰਦੇ ਆ, ਉਹਨਾਂ ਨੂੰ ਇਹ ਪੰਕਤੀਆਂ ਚੇਤੇ ਹੋਣਗੀਆਂ। ਰਾਗ ਆ ਸਾਰੰਗ, ਸ਼ਬਦ ਆ ਪੰਜਵੇਂ ਪਾਤਸ਼ਾਹ ਜੀ ਦਾ। ਮਾਈ ਸੱਤ ਸੱਤ ਸੱਤ ਹਰ, ਸੱਤ ਸੱਤ ਸਾਧਾ, ਬਚਨ ਗੁਰੂ ਜੋ ਪੂਰੇ ਕਹਿਓ ਮੈਂ ਸ਼ੀਕ ਗਾਂਠਰੀ ਬੰਧਾ। ਨਿਸ ਬਾਸਰ ਨਖਿਅਤਰ ਬਿਨਾਸੀ, ਰਵ ਸਸੀਅਰ ਬੇਨਾਦਾ, ਗਿਰ ਬਸਦਾ ਜਲ ਪਵਨ ਜਾਏਗੋ, ਇੱਕ ਸਾਧ ਬਚਨ ਅਟਲਾਦਾ। ਸਾਧੂ ਦਾ ਬਚਨ ਅਟਲ ਹੀ ਹੁੰਦਾ, ਉਹ ਕਦੇ ਟਲਦਾ ਨਹੀਂ। ਤਾਰੇ ਸਿਆਰੇ ਨਹੀਂ ਰਹਿਣਗੇ, ਦਿਨ ਰਹਿਣ ਧਰਤੀ, ਜੋ ਕੁਝ ਅੱਖਾਂ ਨਾਲ ਦਿਸ ਰਿਹਾ ਫਨਾ ਫਿੱਲਾ ਹੋਏਗਾ, ਪਰ ਸਾਧੂ ਦਾ ਬਚਨ ਕਦੇ ਵਿਰਥਾ ਨਹੀਂ ਜਾਂਦਾ, ਸਦਾ ਵਾਸਤੇ ਅਟਲ ਰਹਿੰਦਾ। ਅਗਲੀਆਂ ਪੰਕਤੀਆਂ, ਅੰਡ ਬਿਨਾਸੀ ਜੇਰ ਬਿਨਾਸੀ, ਉਤਪੁਜ ਸੇਤ ਬਿਨਾਦਾ, ਚਾਰ ਬਿਨਾਸੀ ਖਟੈ ਬਿਨਾਸੀ, ਇੱਕ ਸਾਧ ਬਚਨ ਨਿਹ ਚਲਾਦਾ। ਪਹਿਲਾਂ ਅਟਲਾਦਾ ਤੇ ਦੂਜੇ ਥਾਂ ਤੇ ਆ ਗਿਆ ਨਿਹ ਚਲਾਦਾ, ਸਦਾ ਲਈ ਰਹਿੰਦਾ ਹੈ ਗੁਰੂ ਦਾ ਬਚਨ, ਤੇ ਗੁਰੂ ਦਾ ਰੂਪ ਬਣ ਚੁੱਕੇ ਸਿੱਖ ਦਾ ਵੀ ਤੀਜੇ ਥਾਂ ਤੇ। ਰਾਜ ਬਿਨਾਸੀ ਤਾਮ ਬਿਨਾਸੀ ਸਾਤਕ ਭੀਬੇ ਨਾਦਾ। ਅੱਗੇ ਕਹਿੰਦੇ ਦ੍ਰਿਸ਼ਟਮਾਨ ਹੈ ਸਗਲ ਬਿਨਾਸੀ ਇੱਕ ਸਾਧ ਬਚਨ ਆਗਾਧਾ। ਪਹਿਲਾਂ ਅਟਲਾਦਾ, ਫਿਰ ਨਿਹਚ ਲਾਦਾ ਤੇ ਤੀਜੇ ਥਾਂ ਤੇ ਆਗਾਧਾ। ਗੁਰੂ ਦੇ ਸਿੱਖ ਨੇ ਸੁੱਤੇ ਸਿੱਧ ਇਹ ਬਚਨ ਕਹੇ ਵੀ ਜਿਹੜਾ ਤੂੰ ਮਾਣ ਕਰਦਾ ਨਾ ਵੀ ਜੁੱਤੀ ਮਾਰ ਕੇ ਤੇਰੇ ਕੇਸ ਉਡਾ ਦਿਆਂਗਾ, ਕੋਈ ਨੀ ਫਿਕਰ ਨਾ ਕਰ, ਤੈਨੂੰ ਆਪਣੀ ਜੁੱਤੀ ਦੀ ਨੋਕ ਦੇ ਮੂਹਰੇ ਲਾ ਕੇ ਲੈ ਕੇ ਜਾਵਾਂਗਾ। ਹਾਜ਼ਰ ਸੰਗਤਾਂ ਨੇ ਇਹ ਪ੍ਰਸੰਗ ਸਰਵਣ ਕੀਤਾ ਵੀ ਕਿਵੇਂ ਭਾਵੇਂ ਭਾਈ ਤਾਰੂ ਸਿੰਘ ਦੀ ਖੋਪਰੀ ਰੰਬੀਆਂ ਦੇ ਨਾਲ ਉਤਾਰ ਦਿੱਤੀ, ਇੱਧਰ ਜ਼ਕੀਰੀਏ ਨੂੰ ਪਿਸ਼ਾਬ ਦਾ ਬੰਨ ਪੈ ਗਿਆ, ਤਰਲੇ ਲੈਣ ਲੱਗਾ। ਇਹ ਕਰਮ ਕਿਰਿਆ ਮਾਲਕ ਦੀ ਦਾਤ ਬਹੁਤ ਵੱਡੀ, ਜਿੰਨੀ ਦੇਰ ਠੀਕ ਚੱਲਦੀ ਹੈ ਨਾ ਉਨੀ ਦੇਰ ਨਹੀਂ ਧਿਆਨ ਜਾਂਦਾ। ਜਿਨ੍ਹਾਂ ਵਿਚਾਰਿਆਂ ਦੇ ਬੈਗ ਜੇ ਲੱਗ ਜਾਂਦੇ ਉਹਨਾਂ ਨੂੰ ਪੁੱਛ ਕੇ ਦੇਖੋ ਵੀ ਕਿੰਨਾ ਕੌਖਾ ਭਲਾਂਦੀ। ਪਿਸ਼ਾਬ ਦਾ ਬੰਨ ਪੈ ਗਿਆ, ਦਵਾਈਆਂ ਬੂਟੀਆਂ ਦਾ ਇੰਤਜ਼ਾਮ ਕੀਤਾ ਗਿਆ। ਜਿਵੇਂ ਜਿਵੇਂ ਦਵਾਈਆਂ ਦਿੰਦੇ ਨੇ ਬੰਨ ਉਦੋਂ ਵਧੇਰੇ। ਇੱਕ ਗੱਲ ਚੇਤੇ ਰੱਖਿਓ, ਡਾਕਟਰ ਹਰੇਕ ਫੱਟੀ ਲਾ ਕੇ ਬਹਿੰਦਾ ਵੀ ਮੈਂ ਹਾਰਟ ਸਪੈਸ਼ਲਿਸਟ ਹਾਂ, ਕੋਈ ਕਹਿੰਦਾ ਮੈਂ ਕਿਡਨੀ ਸਪੈਸ਼ਲਿਸਟ ਹਾਂ, ਕੋਈ ਕਹਿੰਦਾ ਹੱਡੀਆਂ ਦਾ ਸਪੈਸ਼ਲਿਸਟ ਹਾਂ। ਵੈਦ ਕਹੇ ਹੋਂ ਹੀ ਭਲਾ, ਦਾਰੂ ਮੇਰਾ ਵਸ ਇਹ ਤਾਂ ਵਸਤ ਗੋਪਾਲ ਕੀ ਜਬ ਭਾਵੈ ਲੈ ਖਸ। ਜੜੀ ਬੂਟੀ ਜੇ ਜੀਵੀ ਹੈ ਕਿਉਂ ਮਰੈ ਤਨੰਤਰ। ਦਵਾਈਆਂ ਉਦੋਂ ਕੰਮ ਕਰਦੀਆਂ ਨੇ ਜਦੋਂ ਮਾਲਕ ਦੀ ਮਿਹਰ ਹੋਵੇ। ਔਖਦ ਆਏ ਰਾਸ ਵਿੱਚ ਆਪ ਖਲੋਆ, ਦਵਾਈ ਉਦੋਂ ਹੀ ਕੰਮ ਕਰਦੀ ਜਦੋਂ ਮਾਲਕ ਦੀ ਮਿਹਰ ਹੋਵੇ। ਹੁਣ ਇਹ ਗੁਰੂ ਦੇ ਪਿਆਰ ਵਾਲੇ ਉਸ ਯੋਧੇ ਦੇ ਬਚਨ ਨੇ, ਜਾਕਾ ਕਹਿਆ ਦਰਗਹਿ ਚੱਲੇ ਆਮ ਥੋੜਾ ਸੀ ਕਿਤੇ ਗੱਲ। ਇਹ ਉਸ ਸੂਰਮੇ ਦੇ ਬਚਨ ਨੇ ਜਿਹਨੂੰ ਅਰਦਾਸ ਚ ਆਪਾਂ ਸਵੇਰੇ ਸ਼ਾਮ ਪਤਾ ਨੀ ਕਿੰਨੀ ਵਾਰ ਗੁਰਦੁਆਰਿਆਂ ਵਿੱਚ ਅਰਦਾਸ ਵਿੱਚ ਆਪਾਂ ਚੇਤੇ ਕਰਦੇ ਹਾਂ, ਅਰਦਾਸ ਦਾ ਤੀਜਾ ਪਹਿਰਾ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ, ਚਰਖੜੀਆਂ ਤੇ ਚੜ੍ਹੇ ਤਾਨ ਆਰਿਆਂ ਨਾਲ ਚਰਾਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਜਿਨ੍ਹਾਂ ਨੂੰ ਚੇਤੇ ਕੀਤਾ ਜਾਂਦਾ ਉਹਨਾਂ ਸੂਰਮਿਆਂ ਦੀ ਗੱਲ ਆ ਇਹ। ਭਾਈ ਤਾਰੂ ਸਿੰਘ ਕਹਿੰਦੇ ਫਿਕਰ ਨਾ ਕਰ, ਤੈਨੂੰ ਜੁੱਤੀ ਦੇ ਨੋਕ ਦੇ ਮੂਹਰੇ ਲਾ ਕੇ ਲੈ ਕੇ ਜਾਵਾਂਗੇ। ਉਹੀ ਗੱਲ ਹੋਈ, ਉਹ ਇਤਿਹਾਸ ਤੁਸੀਂ ਸਰਵਣ ਕੀਤਾ ਹੀ ਆ। ਜਦੋਂ ਭਾਈ ਸਾਹਿਬ ਦੀ ਜੁੱਤੀ ਮਾਰਦੇ ਨੇ ਥੋੜਾ ਜਿਹਾ ਬੰਨ ਖੁੱਲਦਾ, ਫਿਰ ਪੈ ਜਾਂਦਾ। ਇਹ ਅਹਿਲਕਾਰਾਂ ਨੂੰ ਕਹਿੰਦਾ ਮੈਂ ਭਾਵੇਂ ਹੁਣ ਕਹੀ ਜਾਵਾਂ ਜੁੱਤੀਆਂ ਮਾਰਨੋਂ ਸਿਰ ਵਿੱਚ ਹਟਿਓ ਨਾ, ਮੈਨੂੰ ਰਿਲੀਫ ਹੀ ਤਾਂ ਮਿਲਦੀ ਆ। ਛਿੱਤਰ ਖਾਂਦਿਆਂ ਖਾਂਦਿਆਂ ਇਹਦੀ ਜਾਨ ਨਿਕਲ ਗਈ, ਕਾਲਾ ਮੂੰਹ ਕਰਾ ਕੇ ਦੁਨੀਆਂ ਤੋਂ ਗਿਆ। ਦੂਜੇ ਪਾਸੇ ਰੱਬੀ ਪਿਆਰ ਵਾਲੇ ਜ਼ਿੰਦਗੀ ਦੀ ਬਾਜ਼ੀ ਨੂੰ ਜਿੱਤ ਕੇ ਜਾਂਦੇ ਨੇ। ਦੁਨੀਆਂ 'ਤੇ ਆਉਣ ਦਾ ਰਸਤਾ ਸਾਰਿਆਂ ਦਾ ਇੱਕੋ ਹੀ, ਅਮਾਂ ਦੇ ਉਧਰ ਤੋਂ। ਸਭ ਇਕੱਠੇ ਹੋਏ ਆਇਆ ਘਰ ਜਾਸਨ ਵਾਟ ਵਟਾਇਆ, ਗੁਰਮੁਖ ਲਾਹਾ ਲੈ ਗਏ ਮਨਮੁੱਖ ਚੱਲੇ, ਮੂਲ ਗਵਾਏ ਜੀਓ। ਇਹ ਮੂਲ ਗਵਾ ਕੇ ਦੁਨੀਆਂ ਤੋਂ ਜਾਣ ਵਾਲਿਆਂ 'ਚੋਂ, ਮੂੰਹ ਕਾਲਾ ਕਰਾ ਕੇ ਜਾਣ ਵਾਲਿਆਂ 'ਚੋਂ ਹੈ। ਇਸ ਤੋਂ ਅਗਲਾ ਪ੍ਰਸੰਗ ਸਰਵਣ ਕਰਨ ਲਈ, ਮਨ ਦੀ ਇਕਾਗਰਤਾ ਲਈ ਇੱਕ ਵਾਰ ਸਮੂਹ ਸੰਗਤ ਪ੍ਰੇਮ ਨਾਲ ਹਾਜ਼ਰੀ ਲਵਾਇਓ।

0: ਰਾਜਨੀਤੀ ਦੀ ਦੁਨੀਆਂ ਵਿੱਚ ਕਿਸੇ ਨਾਲ ਲਿਹਾਜ਼ ਨਹੀਂ ਕੀਤਾ ਜਾਂਦਾ। ਹੁਣ ਕੀ ਕੀਤਾ ਵੀ ਆਪਣੇ ਭਰਾ ਨੂੰ ਯਹੀਆ ਖਾਨ ਨੂੰ ਸ਼ਾਹ ਨਵਾਜ਼ ਨੇ ਕਹਿੰਦੇ ਪਕੜ ਲਿਆ,
1: ਲੂਟ ਖੂਟ ਬਾਰ ਕਰ ਦਿਓ,
0: ਇਹਨੂੰ ਲੁੱਟਿਆ ਵੀ ਕੁੱਟਿਆ ਮਾਰਿਆ ਤੇ ਨਾਲ ਇਥੋਂ ਲਾਹੌਰ ਤੋਂ ਬਾਹਰ ਕੱਢ ਦਿੱਤਾ।
1: ਇਸ ਬਿਦਕਾਲ ਕਛੁਕ ਬਿਤਾਇਓ,
0: ਇਸ ਤਰੀਕੇ ਦੇ ਨਾਲ ਸ਼ਾਹ ਨਵਾਜ਼ ਨੇ ਲਾਹੌਰ ਤੇ ਵੀ ਕਬਜ਼ਾ ਕਰ ਲਿਆ। ਮੁਲਤਾਨ ਤੇ ਤਾਂ ਪਹਿਲਾਂ ਹੀ ਸੀ ਇਹ, ਹੁਣ ਕਹਿੰਦੇ ਇਸ ਤਰੀਕੇ

0: ਦਿਨੇ ਰਾਤ ਇਹਦੇ ਨਾਲ ਵੀ ਸਿੰਘਾਂ ਦਾ ਕਦੇ ਨਾ ਕਦੇ ਸਾਹਮਣਾ ਹੁੰਦਾ ਰਹਿੰਦਾ।
1: ਸਿੰਘ ਵੀ ਰੱਖੇ ਪਾਤਸ਼ਾਹੀ ਦਾਵਾ।
0: ਔਰ ਗੁਰੂ ਦੇ ਸਿੰਘ ਨੇ ਨਾ ਜਿਹੜੇ ਕੱਲੇ ਕੱਲੇ ਘੋੜਿਆਂ ਤੇ ਸਵਾਰੀ ਕਰਨ ਵਾਲੇ ਜਿਨ੍ਹਾਂ ਕੋਲੇ ਘਰ ਬਣਾ ਰਹੇ, ਪਾਉਣ ਵਾਸਤੇ ਤਨ ਤੇ ਕੱਪੜੇ ਹੈ ਨਹੀਂ, ਜੰਗਲਾਂ ਬੇਲਿਆਂ ਵਿੱਚ ਫਾਕੇ ਕੱਟਣ ਵਾਲੇ, ਪਰ ਉਹਨਾਂ ਨੂੰ ਗੁਰੂ ਦੇ ਬਚਨਾਂ ਤੇ ਭਰੋਸਾ ਹੈ, ਕੱਲੇ ਕੱਲੇ ਨਾ ਪਾਤਸ਼ਾਹੀ ਦਾਵਾ ਰੱਖ

0: ਹੋਏ ਕਿਤੇ ਅੱਗੇ ਨੂੰ ਚਲੇ ਜਾਂਦੇ ਨੇ ਤੇ ਜਦੋਂ ਇਹ ਪਿੱਛਾ ਕਰਕੇ ਆਉਂਦੇ ਨੇ ਤੇ ਇੱਕਦਮ ਧਾਵਾ ਬੋਲ ਕੇ ਅੱਗੋਂ ਫੇਰ ਹੱਲਾ ਕਰਦੇ ਨੇ ਕਿਉਂਕਿ ਗਿਣਤੀ ਵਿੱਚ ਥੋੜੇ ਹੁੰਦੇ ਹਨ।
1: ਮਾਰ ਪਜਾ ਸਿੰਘ ਜਹਿ ਛਿਪੈ ਗੇਲੇ ਤੁਤ ਅਕਾਹੇ,
0: ਕਹਿੰਦੇ ਇਸ ਤਰ੍ਹਾਂ ਮਾਰ ਕੇ ਗੁਰੂ ਕੇ ਸਿੰਘ ਭੱਜ ਕੇ ਜਾ ਕੇ ਝੱਲਾਂ ਦੇ ਵਿੱਚ ਵੜ ਜਾਂਦੇ, ਦੁਸ਼ਮਣ ਇਹਨਾਂ ਤੋਂ ਅੱਕਦੇ ਹਨ।
1: ਚੁਪਈ ਅੱਕ ਪੱਕ ਸਿੰਘ ਦਿਨ ਸੋ ਗੁਜ਼ਾਰੈ,
0: ਇਸ ਤਰ੍ਹਾਂ ਗੁਰੂ ਕੇ ਸਿੰਘ ਜਿਨ੍ਹਾਂ ਨੂੰ ਛਕਣ ਨੂੰ ਵੀ ਬਹੁਤਾ ਕੁਝ ਨਹੀਂ ਮਿਲਦਾ, ਇੱਦਾਂ ਦੇ ਕਹਿੰਦੇ ਫਾਕੇ ਕੱਟਣੇ ਪੈ

0: ਤੇ ਭਰੋਸਾ ਵੀ ਸਾਡਾ ਗੁਰੂ ਕਹਿ ਕੇ ਗਿਆ ਸੀ ਇਨ ਗਰੀਬ ਸਿੰਘਨ ਕੋ ਦਿਉ ਪਾਤਸ਼ਾਹੀ ਇਹ ਯਾਦ ਕਰੇ ਹਮਰੀ ਗੁਰਿਆਈ ਜਾ ਕੀ ਜਾਤ ਗੋਤ ਕੁਲ ਮਾਹੀ ਸਰਦਾਰੀ ਨਾ ਭਈ ਕਦਾਹੀ ਤੈਨੂੰ ਕੋ ਸਰਦਾਰ ਬਣਾਉ ਸਵਾ ਲਾਖ ਸੇ ਏਕ ਲੜਾਉ ਤਬੈ ਗੋਬਿੰਦ ਸਿੰਘ ਨਾਮ ਕਹਾਉ ਗੁਰੂ ਦੇ ਬਚਨਾਂ ਤੇ ਭਰੋਸਾ ਸਤਿਗੁਰੂ ਜੀ ਕਹਿ ਕੇ ਗਏ ਆ ਅਸੀਂ ਪਾਤਸ਼ਾਹੀਆਂ ਭੋਗਣ ਵਾਲੇ ਹਾਂ
1: ਭਾਵੇਂ ਦੁੱਖ ਸੋ ਸੁੱਖ ਵਿਚਾਰਾ
0: ਕਹਿੰਦੇ ਹੁਣ ਦੁੱਖ ਪਾ ਰਹੇ ਨੇ ਤੇ ਆਉਣ ਵਾਲੇ ਸੁੱਖ ਦਾ ਭਰੋਸਾ ਹੈ ਵੀ ਗੁਰੂ ਦੇ ਬਚਨ ਬਿਰਥੇ ਨਹੀਂ ਜਾਣੇ
1: ਬਚਨ ਗੁਰੂ ਅਮ ਸਾਚ ਵੀ ਹੋ ਹੈ
0: ਗੁਰੂ ਦੇ ਬਚਨ ਅਟਲ ਹਨ।

0: ਗਰਮੀ ਦੇ ਦਿਨ ਤੇ ਕਦੇ ਸਰਦੀ ਦੇ ਦਿਨ, ਬਘਿਆੜਾਂ ਤੇ ਸ਼ੇਰਾਂ ਦੀਆਂ ਖੱਡਾਂ ਵਿੱਚ ਵੜ ਕੇ ਵੀ ਗੁਰੂ ਕੇ ਸੂਰਮਿਆਂ ਨੂੰ ਰਾਤਾਂ ਗੁਜ਼ਾਰਨੀਆਂ ਪੈਂਦੀਆਂ।
1: ਕਉ ਦਰਿਆਓ ਬ੍ਰਿਤੀ ਰਹਿ,
0: ਤੇ ਕਿਤੇ ਟਾਈਮ ਪਾਸ ਕਰਨ ਵਾਸਤੇ ਗੁਰੂ ਕੇ ਸਿੰਘ ਦਰਿਆਵਾਂ ਦੇ ਵਿੱਚ ਛੋਟੀ ਮੋਟੀ ਬ੍ਰੇਤੀ ਹੁੰਦੀ ਨਾ, ਉੱਥੇ ਚਲੇ ਜਾਂਦੇ ਵੀ ਕੁਝ ਘੜੀਆਂ ਆਰਾਮ ਕਰਾਂਗੇ, ਛੇਤੀ ਦੇਣੇ ਕੋਈ ਦੁਸ਼ਮਣ

ਇਸੇ ਤਰ੍ਹਾਂ ਕਹਿੰਦੇ ਗੁਰੂ ਕੇ ਸਿੰਘ ਬਚਾਅ ਕਰਨ ਵਾਸਤੇ ਪਾਣੀ ਵਿੱਚ ਡੁਬਕੀ ਲਾਉਂਦੇ ਨੇ ਅਤੇ ਚੁੱਭੀ ਲਾ ਕੇ ਕਿੰਨੀ ਕੁ ਦੇਰ ਕੋਈ ਵਿੱਚ ਪਾਣੀ ਦੇ ਰਹਿ ਸਕਦਾ, ਜਦੋਂ ਸਿਰ ਬਾਹਰ

0: ਦੇਖੋ ਅੱਜ ਸਾਨੂੰ ਕਿੰਨੀਆਂ ਸਹੂਲਤਾਂ ਮਿਲੀਆਂ ਹੋਈਆਂ ਨੇ। ਪਾਉਣ ਨੂੰ ਕੱਪੜਿਆਂ ਦੀ ਕਮੀ ਨਹੀਂ, ਖਾਣ ਨੂੰ ਪਦਾਰਥਾਂ ਦੀ ਕਮੀ ਕੋਈ ਨਹੀਂ, ਤੇ ਵਿਰਲੇ ਵਿਰਲੇ ਭਾਗਾਂ ਵਾਲੇ ਆ ਜਿਨ੍ਹਾਂ ਨੇ ਗੁਰੂ ਦੀ ਸਿੱਖੀ ਨੂੰ ਸੰਭਾਲਿਆ ਹੋਇਆ। ਦੇਖੋ ਕਿੰਨੇ ਔਖੇ ਦਿਨ ਕੱਟਣੇ ਪੈ ਰਹੇ ਨੇ, ਤਾਂ ਵੀ ਗੁਰੂ ਦੇ ਬਚਨਾਂ 'ਤੇ ਭਰੋਸਾ ਸੀ। ਹਾਲਾਂਕਿ ਇੱਕੋ ਹੀ ਗੱਲ ਕਹਿਣੀ ਹੈ ਵੀ ਸਿੱਖੀ ਛੱਡੀ ਅਤੇ ਸਾਰੀਆਂ ਸਹੂਲਤਾਂ ਮਿਲ ਜਾਣੀਆਂ, ਫਿਰ ਵੀ ਆਪਣੀ ਜਾਨ ਦੀ, ਪਰਿਵਾਰਾਂ ਦੀ, ਮਾਲ ਸਬਾਬ ਦੀ ਕੋਈ ਪਰਵਾਹ ਨਹੀਂ ਹੈ। ਕਹਿੰਦੇ ਘਰ 'ਤੇ ਕੱਢੈ ਸੋ ਬਣ ਲੁਕੈ। ਜਦੋਂ ਪੱਤਾ ਪੱਤਾ ਸਿੰਘਾਂ ਦਾ ਵੈਰੀ ਬਣਿਆ ਹੋਇਆ, ਘਰਾਂ ਦੇ ਵਿੱਚ ਛਾਪੇ ਮਾਰਦੇ ਨੇ, ਧਾਵਾ ਬੋਲ ਕੇ ਹਮਲਾ ਕਰਦੇ ਨੇ, ਅਤੇ ਗੁਰੂ ਕੇ ਸਿੱਖ ਜਿਹੜੇ ਨੇ ਘਰਾਂ ਤੋਂ ਕੱਢੇ ਹੋਏ ਉਹ ਜੰਗਲਾਂ ਵਿੱਚ ਜਾ ਕੇ ਲੁਕ ਜਾਂਦੇ ਹਨ। ਬਾਨ ਤਜ ਨੀਰ ਲੁਕਾਏ, ਅਤੇ ਜਦੋਂ ਜੰਗਲਾਂ ਦੇ ਵਿੱਚ ਵੀ ਜਾ ਕੇ ਮਗਰੋਂ ਤੁਰਕੜੇ ਹਮਲਾ ਕਰਦੇ ਨੇ ਜਾਨ ਬਚਾਉਣ ਵਾਸਤੇ, ਪਾਣੀ ਵਿੱਚ, ਦਰਿਆਵਾਂ ਵਿੱਚ ਵੜ ਜਾਂਦੇ ਹਨ।
1: ਜਲ ਮੈਂ ਲੁਕੈ ਤੋ ਨੈ ਬਚੈ ਕਹੈ,
0: ਸਿੰਘ ਕਤ ਜਾਹੀ
1: ਕਤ ਜਾਹੀ।
0: ਜਲ ਮੈਂ ਲੁਕੈ ਤੇ ਨਹਿ ਬਚੈ ਕਹੋ ਸਿੰਘ ਕਤ ਜਾਹੇ। ਹੁਣ ਕਹਿੰਦੇ ਪਾਣੀ ਦੇ ਵਿੱਚ ਲੁਕ ਕੇ ਕਿੰਨੀ ਕੁ ਦੇਰ ਜਾਨ ਬਚਾਈ ਜਾ ਸਕਦੀ ਆ? ਕਹਿੰਦੇ ਹੁਣ ਦੱਸੋ ਸਿੰਘ ਜਾਣ ਤਾਂ ਕਿੱਥੇ ਜਾਣ।
1: ਚੁਪਈ ਪਰੇ ਨਿਸਾ ਛੁਟੋ ਸਿੰਘਨ ਨੂੰ ਖਿਆਲ।
0: ਹੁਣ ਕਹਿੰਦੇ ਜਦੋਂ ਰਾਤ ਪੈ ਜਾਂਦੀ ਆ, ਉਸ ਵੇਲੇ ਤੁਰਕੜਿਆਂ ਦੀਆਂ ਜਿਹੜੀਆਂ ਫੌਜਾਂ ਨੇ ਉਹ ਬੇਫਿਕਰ ਹੋ ਕੇ ਸੌਂ ਜਦੋਂ ਜਾਂਦੀਆਂ ਹਨ।
1: ਤੁਰਕੜ ਲੈ ਮੁੜ ਡੇਰ ਨਾਲ,
0: ਕਹਿੰਦੇ ਜਦੋਂ ਤੁਰਕੜੇ ਆਪਦੇ ਡੇਰਿਆਂ ਵਿੱਚ ਚਲੇ ਜਾਂਦੇ ਨੇ, ਸਿੰਘ ਵੀ ਭੇਸ ਬਦਲ ਕੇ, ਕਈ ਵਾਰੀ ਰਾਤ ਨੂੰ ਹਨੇਰੇ ਵਿੱਚ ਕੋਈ ਲਾਈਟਾਂ ਦਾ ਪ੍ਰਬੰਧ ਨਹੀਂ ਸੀ ਹੁੰਦਾ, ਜਾ ਕੇ ਉਹਨਾਂ ਦੇ ਤੰਬੂਆਂ ਵਿੱਚ ਜਿੱਥੇ ਕੈਂਪ ਹੁੰਦੇ ਸੀ ਉੱਥੇ ਕਈ ਵਾਰੀ ਚਲੇ ਜਾਂਦੇ।
1: ਮੂਹੇ ਸਿੰਘ ਜੋ ਦੇ ਬਹਾਏ,
0: ਦੇਖੋ ਗੁਰੂ ਕੇ ਸਿੰਘਾਂ ਦਾ ਜੀਵਨ ਭਾਈ, ਕਹਿੰਦੇ ਜਿਹੜੇ ਸਿੰਘ ਚੜ੍ਹਾਈ ਕਰ ਜਾਂਦੇ ਨੇ ਉਹਨਾਂ ਦੇ ਸੰਸਕਾਰ ਕਰਨ ਦਾ ਟਾਈਮ ਵੀ ਨਹੀਂ ਅਤੇ ਕੋਈ ਪ੍ਰਬੰਧ ਵੀ ਨਹੀਂ ਸੀ ਹੁੰਦਾ ਲੱਕੜਾਂ ਦਾ ਜਾਂ ਹੋਰ। ਕਹਿੰਦੇ ਫਿਰ ਉਹਨਾਂ ਦੇ ਸਰੀਰਾਂ ਨੂੰ ਸਮੇਟਣ ਵਾਸਤੇ ਚੱਕ ਕੇ ਦਰਿਆਵਾਂ ਦੇ ਵਹਿਣ ਵਿੱਚ ਰੋੜ ਦਿੰਦੇ।
1: ਜੇ ਜ਼ਖਮੀ ਤੇ ਲੈ ਉਠਾਏ,
0: ਕਹਿੰਦੇ ਜੇ ਕੋਈ ਜ਼ਖਮੀ ਹੋ ਜਾਂਦਾ

0: ਕਹਿੰਦੇ ਹੁਣ ਉਸ ਥਾਂ ਤੇ ਜਾ ਕੇ ਹਮਲਾ ਕਰਦੇ ਹਨ।
1: ਕੋਈ ਕਹਿ ਖਿੰਡ ਹੋਵੇ,
0: ਕਿਤੇ ਕਿਤੇ ਆਪਸ ਮੇਂ ਵਿਚਾਰ ਕਰਦੇ ਵੀ ਆਪਾਂ ਕੱਲੇ ਕੱਲੇ ਦੂਰ ਤੱਕ ਖਿੰਡ ਜਾਈਏ। ਸਿੰਘ
1: ਕਹੁ ਕਹਿ ਖਿੰਡ ਮਤ ਪਥ ਖੋਵਾ,
0: ਤੇ ਕਈ ਵਾਰ ਬਜ਼ੁਰਗ ਸਿਆਣੇ ਕਹਿੰਦੇ ਵੀ ਨਹੀਂ ਭਾਈ ਇਕੱਠੇ ਹੋ ਕੇ ਚੱਲਾਂਗੇ।
1: ਲਰੋ ਮਰੋ ਇਨ ਤੁਰਕਣ ਨਾਲ,
0: ਕਹਿੰਦੇ ਇਨ੍ਹਾਂ ਤੁਰਕੜਿਆਂ ਦਾ ਮੁਕਾਬਲਾ ਕਰਦੇ ਹੋਏ ਸ਼ਹੀਦੀਆਂ ਪ੍ਰਾਪਤ ਕਰਾਂਗੇ।
1: ਔਰ ਬਾਤ ਕਹੁ ਬਣੇ ਨਾ ਹਾਲ,
0: ਕਹਿੰਦੇ ਹੋਰ ਕੋਈ

0: ਵਾਸਤੇ ਘੋੜੇ ਨਹੀਂ, ਜਿਹੜੇ ਮਰ ਜਾਂਦੇ ਆ ਹੋਰ ਪ੍ਰਬੰਧ ਕੋਈ ਨਹੀਂ ਹੈ, ਜਿਹੜੇ ਘੋੜੇ ਉਹਨਾਂ ਨੂੰ ਵੀ ਦਾਣਾ ਪੱਕਾ ਟਾਈਮ ਨਾਲ ਮਿਲਦਾ ਨਹੀਂ। ਤੇ ਕਹਿੰਦੇ ਹੁਣ ਜਾ ਕੇ ਕੈਂਪਾਂ ਤੇ ਧਾਵਾ ਬੋਲ ਕੇ ਜਦੋਂ ਸੌਣਗੇ ਇਹਨਾਂ ਦੇ ਘੋੜੇ ਤੇ ਹਥਿਆਰ ਖੋਈਏ।
1: ਜੋ ਪਿਆਦੇ ਸਵਾਰ ਸੋ ਹੋਵੇ,
0: ਇਸ ਤਰ੍ਹਾਂ ਨਾਲ ਘੋੜਿਆਂ ਤੇ ਸਵਾਰ ਹੋ ਕੇ ਤੇ ਪੈਦਲ ਵੀ।
1: ਜੈ ਸੁਨ ਸਿੰਘ ਕਈ ਪੈ ਤਿਆਰ,
0: ਆਪਸ ਵਿੱਚ ਰਹਿ ਕਰਕੇ ਗੁਰੂ ਕੇ ਸਿੰਘ ਤਿਆਰ ਹੋ ਗਏ ਵੀ ਕੈਂਪਾਂ ਤੇ ਜਾ ਕੇ ਰਾਤ ਨੂੰ ਧਾਵਾ ਬੋਲ ਕੇ ਘੋੜੇ ਤੇ ਹਥਿਆਰ ਲੁੱਟੀਏ ਇਹਨਾਂ ਦੇ।
1: ਸੁੱਤੇ ਤੁਰਕਨ ਲਿਵੋ ਮਾਰਾ,
0: ਜਦੋਂ ਇਹ ਆਰਾਮ ਕਰਨਗੇ

0: ਵਿੱਚ ਹੱਥ ਪਸਾਰਿਆ ਦੀਂਦਾ ਨਹੀਂ, ਹੌਲੀ ਹੌਲੀ ਜਾ ਕੇ ਫੌਜਾਂ ਦੇ ਵਿੱਚ ਰਲ ਜਾਂਦੇ ਹਨ।
1: ਦੋਹਰਾ ਸਿੰਘ ਸੋ ਡੇਰਾ ਵੇਖ ਕੇ ਬੜੇ ਫੌਜ ਮੈਂ ਜਾਏ,
0: ਜਿੱਥੇ ਜਾ ਕੇ ਡੇਰਾ ਕਰਦੇ ਕੈਂਪ ਲਾਉਂਦੇ

0: ਚੇਤੇ ਕਰਕੇ ਘੋੜੇ ਖੋਲ ਕੇ ਉੱਪਰ ਚੜ ਗਏ,
1: ਦੂਜੇ ਗੈਲੇ ਲੈ ਲਗਾਏ।
0: ਗੁਰੂ ਕੇ ਸਿੰਘਾਂ ਦੀ ਤਿਆਰੀ ਬਹੁਤ ਹੁੰਦੀ ਸੀ, ਘੋੜ ਸਵਾਰੀ ਵਿੱਚ ਮਾਹਰ ਹੁੰਦੇ, ਇੱਕ ਘੋੜੇ ਤੇ ਆਪ ਚੜ ਜਾਂਦੇ, ਇੱਕ ਘੋੜੇ ਦੀ ਲਗਾਮ ਹੱਥ ਵਿੱਚ ਹੋਰ ਦੀ ਵੀ ਫੜ ਲੈਂਦੇ ਨਾਲ।
1: ਗੈਲ ਪੜੇ ਤਿਸ ਆਵੇ ਜਾਏ,
0: ਤੇ ਫੇਰ ਕਹਿੰਦੇ ਰਾਹ ਪੈ

ਐਦਾਂ ਦੇ ਸਿੰਘ ਸੀ ਜਿਨ੍ਹਾਂ ਕੋਲੇ ਘੋੜੇ ਹੈ ਨਹੀਂ ਸੀ ਤੇ ਘੋੜੇ ਮਰ ਚੁੱਕੇ ਸੀ। ਜਿੰਨਿਆਂ ਘੋੜਿਆਂ ਦੀ ਲੋੜ ਸੀ ਉਹਨੇ ਘੋੜੇ ਗੁਰੂ ਕੇ ਸਿੰਘਾਂ ਨੇ ਲੈ ਆਂਦੇ।

0: ਘੋੜੇ ਲੈ ਕੇ ਆਉਂਦਿਆਂ ਤੋਂ ਜਿਹੜੇ ਮਗਰ ਚੜ ਕੇ ਆਏ ਸੀ ਵੀ ਹੁਣੇ ਫੜ ਲੈਨੇ ਆ, ਉਹ ਮੌਤ ਦੇ ਘਾਟ ਸੂਰਮਿਆਂ ਨੇ ਉਤਾਰ ਦਿੱਤੇ।
1: ਚਪਈ ਤੁਰਕ ਫੌਜ ਫਿਰ ਬਹੁਤੀ ਆਵੇ।
0: ਫਿਰ ਜਦੋਂ ਪਤਾ ਲੱਗਦਾ ਤੁਰਕੜੇ ਨਵੀਆਂ ਤਾਜ਼ਾ ਫੌਜਾਂ ਪਿੱਛੋਂ ਹੋਰ ਭੇਜ ਦਿੰਦੇ।
1: ਥੋੜੇ ਸਿੰਘ ਸੋ ਤੈਂ ਲੁਕ ਜਾਵੇ।
0: ਜਦੋਂ ਸਿੰਘ ਦੇਖਦੇ ਵੀ ਅਸੀਂ ਗਿਣਤੀ ਵਿੱਚ ਹੁਣ ਬਹੁਤ ਥੋੜੇ ਹਾਂ, ਚੜ ਕੇ ਆਉਣ ਵਾਲੀਆਂ ਫੌਜਾਂ ਜ਼ਿਆਦੇ ਨੇ, ਉਸ ਸਮੇਂ ਕਿਸੇ ਝੱਲ ਵਿੱਚ ਗੁਰੂ ਕੇ ਸਿੰਘ ਜਾ ਕੇ ਵੜ ਕੇ ਲੁਕ ਜਾਂਦੇ।
1: ਤਾਂ ਲੁਕੈ ਜੈ ਹੋਏ ਵੱਡ ਝੱਲ,
0: ਜਿੱਥੇ ਬਹੁਤ ਜ਼ਿਆਦਾ ਸਰਕੜਾ ਝੱਲ ਹੁੰਦਾ ਉੱਥੇ ਲੁਕਦੇ।
1: ਲੇਵੈ ਗੜ ਕਾਨਨ ਕੋ ਮੱਲ,
0: ਜਿੱਥੇ ਵੱਡੇ ਵੱਡੇ ਕਾਨੇ ਸਰਕੜਾ ਉਹ ਜਗ੍ਹਾ ਨੂੰ ਮੱਲ ਲੈਂਦੇ।
1: ਰਾਤ ਸਿੰਘ ਹੋਏ ਬਹੁ ਹੁਸ਼ਿਆਰ,
0: ਦਿਨੇ ਝੱਲਾਂ ਚ ਵੜਦੇ ਝੱਟ ਆਰਾਮ ਕਰਦੇ, ਤੇ ਜਦੋਂ ਇਹ ਤੁਰਕੜੇ ਸੌਂਦੇ ਰਾਤ ਨੂੰ ਗੁਰੂ ਕੇ ਜੋਧੇ ਹੁਸ਼ਿਆਰ ਤਿਆਰ ਪਰ ਤਿਆਰ ਹੋ ਜਾਂਦੇ।
1: ਜਿਵੇਂ ਤੁਰਕਨ ਕੋ ਫਿਰ ਮਾਰ,
0: ਫਿਰ ਸੁੱਤਿਆਂ ਤੇ ਹਮਲਾ ਕਰਕੇ ਕਈਆਂ ਨੂੰ ਮੌਤ ਦੇ ਘਾਟ ਉਤਾਰਦੇ।
1: ਦਿਨ ਮੈਂ ਤੁਰਕ ਬਹੁਤ ਮਿਲਦਾ ਵੈ,
0: ਹੁਣ ਦਿਨ ਵੇਲੇ ਇਹ ਤੁਰਕੜਿਆਂ ਦੀਆਂ ਫੌਜਾਂ ਕਾਫੀ ਇਕੱਠੀਆਂ ਹੋ ਕੇ ਫਿਰ ਹੱਲਾ ਬੋਲਦੀਆਂ।
1: ਲੁਕੈ ਸਿੰਘ ਤਿੰਨ ਸਾਥ ਆਵੇ,
0: ਤੇ ਦਿਨ ਵੇਲੇ ਗੁਰੂ ਕੇ ਸਿੰਘ ਝੱਲਾਂ ਵੇਲਿਆਂ ਵਿੱਚ ਲੁਕ ਜਾਂਦੇ, ਨਾ ਕੋਈ ਸੱਪ ਲੜਨ ਦਾ ਡਰ, ਨਾ ਸ਼ੇਰਾਂ ਤੋਂ, ਨਾ ਚੀਤਿਆਂ ਤੋਂ ਡਰਦੇ, ਜਿੱਥੇ ਜਗ੍ਹਾ ਮਿਲਦੀ ਉੱਥੇ ਵੜ ਜਾਂਦੇ, ਇਹਨਾਂ ਦੇ ਹੱਥ ਨਾ ਆਉਂਦੇ ਦਿਨ ਵੇਲੇ।
1: ਤੁਰਸੋ ਡਰਤੇ ਬੜੈ ਨਾ ਝੱਲ,
0: ਜਿਹੜੇ ਤੁਰਕੜੇ ਨੇ ਜਿਹੜੇ ਮੁੱਲ ਦੇ ਰੱਖੇ ਸਿਪਾਹੀ ਡਰਦੇ ਹੋਏ ਝੱਲਾਂ ਵਿੱਚ ਨਹੀਂ ਵੜਦੇ, ਨਾਲੇ ਤਾਂ ਸੱਪ ਸੁਲਪੀਆਂ ਤੋਂ ਜੰਗਲੀ ਜਾਨਵਰਾਂ ਤੋਂ ਡਰਦੇ ਨੇ, ਨਾਲੇ ਇਹ ਪਤਾ ਵੀ ਗਾਂ ਗੁਰੂ ਕੇ ਸਿੰਘ ਬੈਠੇ ਵੀ ਚਾਟਾਂ ਛਕਾਉਣਗੇ, ਡਰਦੇ ਅੰਦਰ ਨਹੀਂ ਵੜਦੇ।
1: ਚੱਲ ਬੜੈ ਸਿੰਘ ਮਾਰਨ ਰਲ,
0: ਕਹਿੰਦੇ ਇਸੇ ਤਰ੍ਹਾਂ ਰਲ ਕੇ ਸਿੰਘ

0: ਦੂਰ ਚਲੀਆਂ ਗਈਆਂ ਨੇ ਗੁਰੂ ਕੇ ਜੋਧੇ ਫਿਰ ਬਾਹਰ ਨਿਕਲਦੇ
1: ਬਾਰਨ ਰਸਤੇ ਦਿੱਲੀ ਲਾਹੌਰ
0: ਸੋਚਿਆ ਵੀ ਦਿੱਲੀ ਨੂੰ ਜਾਣ ਵਾਲੇ ਜਿਹੜੇ ਵੱਡੇ ਰਸਤੇ ਹਨ
1: ਕੋਈ ਮਾਰੇ ਰਾਹ ਪਿਛੋਰ
0: ਆਪਾਂ ਕਈਆਂ ਥਾਵਾਂ ਤੇ ਨਾਕੇ ਲਾ ਕੇ ਘੇਰ ਕੇ ਜਿਹੜਾ ਸ਼ਾਹੀ ਖਜ਼ਾਨਾ ਤੇ ਜਿਹੜੇ ਅਮੀਰ ਲੁੱਟਣ ਵਾਲੇ ਨੇ ਨਾ ਕਹਿੰਦੇ ਵੀ ਇਹਨਾਂ ਤੋਂ ਧਨ ਪਦਾਰਥ ਲੁੱਟੀਏ ਹੁਣ
1: ਅੱਗੇ ਪਿੱਛੇ ਹੋਏ ਲੁੱਟੇ ਲਾਹੌਰ
0: ਅੱਗੇ ਪਿੱਛੇ ਹੋ ਕੇ ਲਾਹੌਰ ਤੋਂ ਪਿਸ਼ੌਰ ਵਾਲੇ ਪਾਸੇ ਵੀ ਮੇਨ ਜਿਹੜਾ ਰਸਤਾ ਉਹ ਜਿਹੜਾ ਲਾਹੌਰ ਤੋਂ ਦਿੱਲੀ

ਜਦੋਂ ਗੁਰੂ ਕੇ ਸਿੰਘਾਂ ਨੂੰ ਕਹਿੰਦੇ ਮਾਝੇ ਦੇ ਇਲਾਕੇ ਵਿੱਚੋਂ ਇਹਨਾਂ ਨੇ ਕੱਢ ਦਿੱਤਾ, ਬਹੁਤਾ ਵਸੇਬਾ ਸਿੰਘਾਂ ਦਾ ਉਹਨਾਂ ਦਿਨਾਂ ਦੇ ਵਿੱਚ ਲਾਹੌਰ ਤੋਂ ਲੈ ਕੇ ਅੰਮ੍ਰਿਤਸਰ ਵਾਲੇ ਇਲਾਕੇ ਵਿੱਚ ਸੀ। ਜਦੋਂ ਗਸ਼ਤੀ ਟੁਕੜੀਆਂ ਦਿਨੇ ਰਾਤ ਇੱਧਰੋਂ ਪਰੇਸ਼ਾਨ ਕਰਨ ਲੱਗੀਆਂ, ਹੁਣ ਕਹਿੰਦੇ ਗੁਰੂ ਕੇ ਯੋਧੇ ਜਿਹੜੇ ਸੀਗੇ ਰਾਵੀ ਵਾਲੇ ਪਾਸੇ ਝੱਲਾਂ

0: ਲਾਹੌਰ ਗਿਰਦ ਦਿਨ ਦਿਓ ਉਜਾਰੀ।
1: ਇਸ ਤਰ੍ਹਾਂ ਲਾਹੌਰ ਦਾ ਅੱਗਾ ਪਿੱਛਾ ਇਹਨਾਂ ਯੋਧਿਆਂ ਨੇ, ਕਿਉਂਕਿ ਸਿੰਘਾਂ ਦੇ ਘਰ ਘਾਟ ਨੀ ਜਦੋਂ ਰਹਿਣ ਦਿੱਤੇ, ਮੌਕੇ ਦੀ ਤਾਕ ਵਿੱਚ ਫਿਰ ਇਹਨਾਂ ਨੂੰ ਉਜਾੜ ਦੇ।
0: ਦੇਖ ਤੁਰਕਣ ਕੋ ਲਾਗੇ ਆਗ।
1: ਜਦੋਂ ਤੁਰਕੜਿਆਂ ਨੂੰ ਪਤਾ ਲੱਗਦਾ ਵੀ ਅੱਜ ਵੀ ਫਲਾਨੇ ਥਾਂ ਤੋਂ ਸਰਕਾਰੀ ਖਜ਼ਾਨਾ ਲੁੱਟਿਆ ਗਿਆ, ਅੱਜ ਫਲਾਨੇ ਨੂੰ ਮੌਕਾ ਤਾਣ ਕੇ ਚੌਧਰੀ ਨੂੰ ਸੋਧਾ ਲਾ ਗਏ ਨੇ, ਬੜੇ ਦੁਖੀ ਹੁੰਦੇ ਤੁਰਕੜੇ ਵੀ ਰਾਜ ਭਾਗ ਸਾਡਾ, ਫੌਜਾਂ ਸਾਡੇ ਕੋਲੇ ਮੁੱਠੀ ਭਰ ਗਿਣਤੀ ਦੇ, ਇਹ ਸਾਨੂੰ ਚਾਟਾ ਛਕਾ ਜਾਂਦੇ ਆ, ਬੜੇ ਦੁਖੀ ਹੁੰਦੇ ਹਨ।

0: ਗਿਣਤੀ ਬਹੁਤ ਥੋੜੀ ਹੈ, ਇਸੇ ਤਰ੍ਹਾਂ ਲੁੱਕ ਕੇ ਝੱਲਾਂ ਵਿੱਚ ਰਹਿੰਦੇ ਨੇ, ਦਾਲ ਆ ਕੇ ਗੁਰੂ ਕੇ ਯੋਧੇ ਹੱਲਾ ਬੋਲਦੇ ਹਨ।
1: ਬਹੁਤਨ ਸੋ ਕਿਆ ਥੋੜਾ ਕਰੈ,
0: ਕਹਿੰਦੇ ਇਸੇ ਤਰ੍ਹਾਂ ਬਹੁਤਿਆਂ ਤੋਂ ਥੋੜੇ ਰਹਿ ਜਾਂਦੇ ਹਨ।
1: ਨਾਹੀਂ ਜਗੀਰੋਂ ਸਿੰਘਨ ਪਾਸ,
0: ਪਿਆਰ ਨਾਲ ਸਾਰੇ ਕਹੋ ਸਤਨਾਮ ਸ਼੍ਰੀ
1: ਵਾਹਿਗੁਰੂ।
0: ਭਾਈ ਰਤਨ ਸਿੰਘ ਜੀ ਭੰਗੂ ਲਿਖ ਰਿਹਾ, ਕਹਿੰਦੇ ਸਾਡੇ ਬਜ਼ੁਰਗ ਦੱਸਦੇ ਸੀ ਵੀ ਗੁਰੂ ਦੇ ਸਿੰਘਾਂ ਦੇ ਕੋਲ ਕੋਈ ਖਜ਼ਾਨਾ ਨਹੀਂ, ਕੋਈ ਧਨ ਪਦਾਰਥ ਨਹੀਂ, ਕੋਈ ਦਾਣਾ ਫੱਕਾ ਨਹੀਂ ਹੈ ਉਸ ਵੇਲੇ।
1: ਸਸਰ ਬਸਰ ਹਿੰਸੋ ਖਾਸ,
0: ਨਾ ਕੋਈ ਚੰਗਾ ਸ਼ਸਤਰ ਪਾਉਣ ਵਾਸਤੇ, ਬਾਸਤਰ ਕਹਿੰਦੇ ਜਿਹੜੇ ਤੇੜ ਪਾਏ ਹੋਏ, ਇੱਕ ਇੱਕ ਅੱਧਾ ਚੋਲਾ ਹੁੰਦਾ ਉਹ ਵੀ ਕਈ ਵਾਰੀ ਪਾਟਿਆ ਹੁੰਦਾ, ਤੇੜ ਕੱਲਾ ਕਸ਼ਹਿਰਾ ਤੇ ਕਈਆਂ ਕੋਲੇ ਤਨ ਢੱਕਣ ਨੂੰ ਇੱਕ ਚੋਲਾ ਵੀ ਨਹੀਂ, ਉਹਨਾਂ ਕੋਲੇ ਕੇਵਲ ਖੇਸ ਦੀ ਜਾਂ ਕੰਬਲ ਦੀ ਬੁੱਕਲੀ ਮਾਰੀ ਹੁੰਦੀ।

0: ਜੇ ਕੋਈ ਜ਼ਖਮੀ ਹੋ ਜਾਂਦਾ, ਕਿਸੇ ਨੂੰ ਤਾਪ ਸਰਵਾ ਬਰਖਾਰ ਹੋ ਜਾਂਦਾ, ਦਵਾਈ ਬੂਟੀ ਦਾ ਕੋਈ ਇੰਤਜ਼ਾਮ ਨਹੀਂ ਸੀ, ਰਹਿਣ ਵਾਸਤੇ ਘਰ ਘਾਟ ਨਹੀਂ, ਜੰਗਲਾਂ ਬੇਲਿਆਂ ਵਿੱਚ ਇੱਦਾਂ ਦਾ ਕੋਈ ਪ੍ਰਬੰਧ ਨਹੀਂ ਸੀ ਉਸ ਸਮੇਂ ਸਿੰਘਾਂ ਕੋਲ,
1: ਹਾਟ ਬਟਨ ਬਾਜ਼ਾਰ ਸੋ ਨਾਹੀ,
0: ਹੁਣ ਸ਼ਹਿਰ ਬਾਜ਼ਾਰ ਜਾ ਨਹੀਂ ਸਕਦੇ, ਹਾਟ ਬਟਨ ਬਾਜ਼ਾਰ ਸੋ ਨਾਹੀ, ਨਾ ਕਿਸੇ ਦੁਕਾਨ ਤੇ ਜਾ ਸਕਦੇ ਨੇ। ਕਈ ਵਾਰੀ ਨਾ ਭੇਸ ਬਦਲ ਕੇ ਬੁਰਕਾ ਪਾ ਕੇ ਸਿੰਘਾਂ ਦੀਆਂ ਘਰ ਵਾਲੀਆਂ ਸਿੰਘਣੀਆਂ, ਕਈ ਵਾਰੀ ਜਦੋਂ ਕਿਤੇ ਕੋਈ ਦਾਣਾ ਪੱਕਾ ਹੱਥ ਲੱਗਦਾ ਜਾਂ ਕੋਈ ਰੁਪਈਆ ਪੈਸਾ ਕੋਈ ਖਜ਼ਾਨਾ ਲੁੱਟਦੇ ਤੇ ਉਦੋਂ ਰਸਦਾ ਲੈਣ ਔਰਤਾਂ ਨੂੰ ਭੇਸ ਬਦਲ ਕੇ ਭੇਜਦੇ। ਜੇ ਉਹ ਕਿਤੇ ਵੈਸੇ ਚਲੇ ਜਾਂਦਾ, ਕੁੱਛੜ ਕੋਈ ਜਵਾਕ ਹੁੰਦਾ, ਜਦੋਂ ਇਹ ਦੇਖਦੇ ਵੀ ਇਹਦੇ ਕੇਸ ਰੱਖੇ ਹੋਏ ਨੇ, ਉਹਨਾਂ ਨੂੰ ਪਤਾ ਲੱਗ ਜਾਂਦਾ ਵੀ ਇਹ ਸਿੰਘਾਂ ਦੀਆਂ ਸਿੰਘਣੀਆਂ ਨੇ। ਭਾਈ ਰਤਨ ਸਿੰਘ ਜੀ ਭੰਗੂ ਲਿਖ ਰਹੇ ਆ, ਕਹਿੰਦੇ ਵੀ ਇੱਦਾਂ ਦੇ ਹਾਲਾਤ ਸੀ, ਸ਼ਹਿਰਾਂ 'ਚ ਜਾ ਨਹੀਂ ਸਕਦੇ, ਦੁਕਾਨਾਂ ਤੋਂ ਸਮਾਨ ਲਿਆਉਣਾ ਵੀ ਔਖਾ, ਤਨ 'ਤੇ ਪਾਏ ਹੋਏ ਕੱਪੜੇ ਪਾਟੇ ਨੇ, ਜਿਹੜਾ ਬਿਮਾਰ ਹੋ ਜਾਂਦਾ ਦਵਾਈ ਬੂਟੀ ਤੋਂ ਬਿਨਾਂ ਹੀ ਕਈ ਵਾਰੀ ਚੜ੍ਹਾਈ ਕਰ ਜਾਂਦਾ,
1: ਰੋਗੀ ਔਖਦ ਬਿਨ ਮਰ ਜਾਹੀ,
0: ਜਿਹੜਾ ਕੋਈ ਬਿਮਾਰ ਹੁੰਦਾ ਦਵਾਈ ਤੋਂ ਬਿਨਾਂ ਹੀ ਚੜ੍ਹਾਈਆਂ ਕਰ ਜਾਂਦਾ।
1: ਗੁਰ ਬਚਨਨ ਕੀ ਉਨਕੋ ਆਸ,
0: ਕਿੰਨਾ ਗੁਰੂ ਦੇ ਯੋਧਿਆਂ ਨੂੰ ਗੁਰੂ ਦੇ ਬਚਨਾਂ ਤੇ ਭਰੋਸਾ ਸੀ, ਕਹਿੰਦੇ ਗੁਰੂ ਦੇ ਬਚਨਾਂ ਤੇ ਸਿਰਫ ਭਰੋਸਾ ਹੈ, ਹੋਰ ਕੁਝ ਵੀ ਨਹੀਂ ਸੀ ਉਹਨਾਂ ਦਿਨਾਂ ਵਿੱਚ ਕੋਲ,
1: ਯਹੀ ਖਜ਼ਾਨਾ ਉਨਕੇ ਪਾਸ,
0: ਬਸ ਗੁਰੂ ਦੇ ਸਿੰਘਾਂ ਦਾ ਇਹ ਸਭ ਤੋਂ ਵੱਡਾ ਖਜ਼ਾਨਾ ਸੀ, ਗੁਰੂ ਦੇ ਬਚਨਾਂ ਤੇ ਭਰੋਸਾ ਸੀ। ਅੱਜ ਸਾਨੂੰ ਗੁਰੂ ਦੇ ਬਚਨਾਂ ਤੇ ਭਰੋਸਾ ਨਹੀਂ ਰਿਹਾ, ਖਾਂਦੇ ਪੀਂਦੇ ਸਭ ਕੁਝ ਹੁੰਦਿਆਂ ਹੋਇਆਂ ਸਾਨੂੰ ਨੇਮ ਵੀ ਭੁੱਲਿਆ ਹੋਇਆ, ਅਸੀਂ ਅਸੂਲ ਵੀ ਛੱਡੇ।

ਤੇ ਪਤਾ ਨਹੀਂ ਕਿਹੜੀ ਮਿੱਟੀ ਦੇ ਬਣੇ ਨੇ, ਜਿਵੇਂ ਜਿਵੇਂ ਇਹ ਮਾਰਦੇ ਨੇ ਹੈਰਾਨੀ ਦੀ ਗੱਲ ਆ, ਉਵੇਂ ਮੈਂ ਦੂਣ ਸਵਾਏ ਹੋਈ ਜਾਂਦੇ ਨੇ। ਮਨੂ ਸਾਡੀ ਦਾਤਰੀ, ਅਸੀਂ ਮਨੂ ਦੇ ਸੋਏ, ਜਿਉਂ ਜਿਉਂ ਸਾਨੂੰ ਵੱਢਦਾ ਅਸੀਂ ਦੂਣ ਸਵਾਏ ਹੋਏ। ਸਾਰੀ ਤਰ੍ਹਾਂ ਦੇ ਦਾਪ ਇਹ ਚਿੰਨ੍ਹ ਨੇ ਲਾ ਕੇ ਦੇਖ ਲਏ, ਕਹਿੰਦੇ ਜਿਵੇਂ ਜਿਵੇਂ ਸਿੰਘਾਂ ਨੂੰ ਮਾਰਦੇ ਨੇ ਉਵੇਂ

0: ਆਪਾਂ ਇਉਂ ਕਰੀਏ, ਤੁਰਕੜਿਆਂ ਦੇ ਜਿਹੜੇ ਵੱਡੇ ਫੌਜਦਾਰ ਨੇ, ਵੱਡੇ ਅਫਸਰ, ਉਹਨਾਂ ਨੂੰ ਮਾਰਨਾ ਕਰੀਏ।
1: ਮਾਰ ਬੋਝ ਕੋ ਸੁਧੈ ਹੋਵੇ।
0: ਕਹਿੰਦੇ ਇਸ ਤਰ੍ਹਾਂ ਇਹਨਾਂ ਨੂੰ ਵੱਡਿਆਂ ਨੂੰ ਜਦੋਂ ਮਾਰਾਂਗੇ, ਇੱਕ ਦੇ ਮਾਰ ਨਾਲ ਕਈ ਸਿੱਧੇ ਹੋ ਜਾਂਦੇ ਨੇ।
1: ਲੂਟ ਬੋਝ ਕੋ ਦਾਰਿਦ ਖੋਵੋ।
0: ਕਹਿੰਦੇ ਇਸ ਤਰ੍ਹਾਂ ਫੌਜਾਂ ਨੂੰ ਲੁੱਟ ਕੇ ਤੇ ਫੇਰ ਜਿਹੜੀ ਜਿਹੜਾ ਖਜ਼ਾਨਾ ਉਹ ਇਕੱਠਾ ਕਰਾਂਗੇ, ਦਲਿੱਦਰ ਦੂਰ ਕਰਾਂਗੇ।
1: ਹਾਥੀ ਘੋੜੇ ਉੱਠ ਲਿਆਵਾ।
0: ਇਸੇ ਤਰ੍ਹਾਂ ਫੌਜਾਂ ਤੇ ਹੱਲਾ ਬੋਲ ਕੇ ਊਠ ਤੇ ਘੋੜੇ ਇਕੱਠੇ ਕਰਾਂਗੇ।
1: ਰਾਜ ਸਾਜ ਬਿਨ ਰਾਜ ਨਾ ਪਾਵਾ।
0: ਕਹਿੰਦੇ ਜਦੋਂ ਭਰੋਸਾ ਵੀ ਮਾਲਕ ਨੇ, ਸਾਡੇ ਗੁਰੂ ਨੇ ਸਾਨੂੰ ਰਾਜ ਬਖਸ਼ਣਾ, ਤੇ ਉਹ ਰਾਜ ਵਾਲੇ ਸਾਰੇ ਚਿਹਨ ਚੱਕਰ ਆਪਾਂ ਤਿਆਰੀ ਕਰਨੀ ਹੈ।
1: ਪੂਮਲੋ ਲੈ ਕਿੱਲਾ ਜਨਾਈ।
0: ਤੇ ਹੁਣ ਆਪਾਂ ਨੂੰ ਦੌਲਤ ਦਾ ਪ੍ਰਬੰਧ ਕਰਕੇ ਕੋਈ ਆਪਦਾ ਕਿਲਾ ਵੀ ਤਿਆਰ ਕਰਨਾ ਚਾਹੀਦਾ। ਇੱਦਾਂ ਜੰਗਲਾਂ ਬੇਲਿਆਂ ਵਿੱਚ ਮੁਕਾਬਲਾ

0: ਇੱਧਰ ਨੂੰ ਘੋੜੇ ਲੈ ਕੇ ਜਾਣਾ, ਉੱਧਰ ਨੂੰ ਲੱਦ ਵੀ ਹੁੰਦੀ ਸੀ, ਪੈੜਾਂ ਵੀ ਹੁੰਦੀਆਂ ਸੀ। ਉਹ ਕਹਿੰਦੇ ਇੱਦਾਂ ਨਾਲ ਪੈੜਾਂ ਨੱਪਦੇ ਹੋਏ ਮਗਰ ਤੁਰਕੜੇ ਚੜ ਕੇ ਆ ਰਹੇ ਹਨ।
1: ਭੁੱਕੀ ਫਿਰੈ ਸਿੰਘਾਂ ਕੀ ਫੌਜ,
0: ਕਹਿੰਦੇ ਇੱਧਰ ਗੁਰੂ ਦੇ ਸਿੰਘਾਂ ਦੀ ਫੌਜ ਆ ਜਿਹੜੀ, ਕਈ ਕਈ ਦਿਨ ਰਸਤ ਬਸਤ ਮਿਲਦੀ ਨਹੀਂ, ਪੇਟੋਂ ਭੁੱਖੇ।

0: ਜੰਗੀਰ ਸੀ ਜਸਪਤ ਰਾਏ ਦੀ, ਲਖਪਤ ਰਾਏ ਤੇ ਜਸਪਤ ਰਾਏ ਚੇਤਾ ਰੱਖਿਓ, ਦੋ ਭਰਾ ਨੇ ਸੀਗੇ ਖੱਤਰੀ। ਹਰ ਕੌਮ ਵਿੱਚ ਬੰਦੇ ਚੰਗੇ ਵੀ ਹੁੰਦੇ ਤੇ ਮਾੜੇ ਵੀ ਹੁੰਦੇ ਨੇ। ਮੁਸਲਮਾਨਾਂ ਵਿੱਚ ਵੀ ਸਾਡਾ ਸਾਥ ਦੇਣ ਵਾਲੇ ਕਿੰਨੇ ਚੰਗੇ ਚੰਗੇ ਹੋਏ ਨੇ। ਕਈ ਵਾਰੀ ਇਤਿਹਾਸਕਾਰ ਇੱਦਾਂ ਵੀ ਲਿਖ ਦਿੰਦੇ ਜੀ ਵੀ ਜੇ ਸਰੋਂ ਦੇ ਤੇਲ ਵਿੱਚ ਬਾਂਹ ਭਿਉਂ ਕੇ ਤੇਲਾਂ ਵਿੱਚ ਗਡੋ ਦਿੱਤੀ ਜਾਵੇ, ਜਿੰਨੇ ਤਿਲ ਚੁੰਬੜ ਜਾਂਦੇ ਨੇ ਨੀਆਂ ਵੀ ਸੌਵਾਂ ਖਾਵੇ ਤੇ ਕਿਸੇ ਮੁਸਲਮਾਨ ਤੇ ਯਕੀਨੀ ਨਹੀਂ। ਉਹ ਭਾਈ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਨਾਲ ਰਹਿਣ ਵਾਲੇ ਭਾਈ ਮਰਦਾਨਾ ਜੀ ਵੀ ਮੁਸਲਮਾਨ ਸੀ। ਪੀਰ ਬੁੱਧੂ ਸ਼ਾਹ ਵਰਗੇ ਜਿਨ੍ਹਾਂ ਨੇ ਕਿੰਨਾ ਵੱਡਾ ਸਾਥ ਦਿੱਤਾ, ਆਪਣੇ ਬੱਚੇ ਸ਼ਹੀਦ ਕਰਵਾ ਲਏ, ਪੁੱਤਾਂ ਨੂੰ ਸ਼ਹੀਦ ਕਰਾ ਕੇ ਵੀ ਗੁਰੂ ਦਾ ਦਰ ਨਹੀਂ ਜਿਨ੍ਹਾਂ ਨੇ ਛੱਡਿਆ, ਉਹ ਵੀ ਤਾਂ ਮੁਸਲਮਾਨ ਹੀ ਸੀ ਨਾ। ਗਨੀ ਖਾਂ ਤੇ ਨਬੀ ਖਾਂ ਜਿਸ ਵੇਲੇ ਵਿਪਤਾ ਪੈਣ ਤੇ ਸਕੇ ਭੈਣ ਭਰਾ ਸਾਥ ਛੱਡ ਜਾਂਦੇ, ਦਰਵਾਜ਼ੇ ਬੰਦ ਕਰ ਲੈਂਦੇ ਭਾਈ, ਉਹਨਾਂ ਨੇ ਗੁਰੂ ਕਾ ਸਾਥ ਦਿੱਤਾ ਸੀ। ਇੱਦਾਂ ਹੀ ਕੋਟਲਾ ਨਿਹੰਗ ਖਾਂ ਜਦੋਂ ਗੁਰੂ ਪਾਤਸ਼ਾਹ ਜੀ ਪਹੁੰਚੇ ਆ, ਇਹਨਾਂ ਪਰਿਵਾਰਾਂ ਨੇ ਕਿੰਨੀ ਸੇਵਾ ਕੀਤੀ ਆ। ਬਹੁਤ ਯੋਧੇ, ਹਰ ਕੌਮ ਵਿੱਚ ਬੰਦੇ ਚੰਗੇ ਵੀ ਹੁੰਦੇ ਆ ਤੇ ਬੰਦੇ ਮਾੜੇ ਵੀ ਹੁੰਦੇ ਆ। ਹੁਣ ਸੀਗੇ ਤਾਂ ਖੱਤਰੀ ਦੋਨੇ ਸਕੇ ਭਰਾ। ਇਹ ਜਿਹੜੀ ਰਿਆਸਤ ਆ ਕਹਿੰਦੇ ਜਸਪਤ ਰਾਏ ਦੀ ਹੈ, ਐਮਨਾਬਾਦ ਵਾਲੀ।
1: ਵਾਂਗੁਰਾਈ ਕਰਤ ਤੋਂ ਬਹੁਤ ਪੁੱਜ ਕੇ ਤਾਣਾ।
0: ਇਹ ਜੰਗੀਰ ਸੀ ਜਸਪਤ ਰਾਏ ਦੀ ਤੇ ਕਹਿੰਦੇ ਇਹ ਆਣ ਕੇ ਇਸ

0: ਵੀ ਐਰਕੀ ਫਸਲ ਚੱਜ ਨਾਲ ਹੋਈ ਨੀ। ਕਹਿੰਦੇ ਕੋਰੜਿਆਂ ਦੀ ਮਾਰ ਕਰਦੇ ਆ, ਜ਼ਿਮੀਂਦਾਰਾਂ ਨੂੰ ਬਖਸ਼ਦੇ ਨਹੀਂ।
1: ਐਸੇ ਪਾਸਿਓਂ ਮੁਲਕ ਉਜਾਰਾ,
0: ਇਸ ਤਰੀਕੇ ਨਾਲ ਇਹ ਜ਼ਾਲਮ ਦੇਸ਼ ਦਾ ਉਜਾੜਾ ਕਰਨ ਲੱਗੇ ਹੋਏ ਹਨ।
1: ਭੁੱਖੇ ਜੱਟ ਨਟ ਸਿੰਘ ਰਲਾ,
0: ਕਹਿੰਦੇ ਇਸੇ ਤਰ੍ਹਾਂ ਜਿਹੜੇ ਵਿਚਾਰੇ ਪੇਟ ਤੋਂ ਭੁੱਖੇ, ਉਹਨਾਂ ਨੂੰ ਪਤਾ ਵੀ ਘਰੇ ਰਹਿੰਦੇ ਆ ਵੀ ਇਹ ਦੁੱਖ ਦਿੰਦੇ ਆ, ਉਹ ਕਹਿੰਦੇ ਸਿੰਘਾਂ ਨਾਲ ਆਣ ਕੇ ਰਲ ਜਾਂਦੇ।

0: ਕਿ ਸਿੰਘਾਂ ਦਾ ਜਥਾ ਜਿਹੜਾ ਸੀ ਰੋੜੀ ਸਾਹਿਬ ਗੁਰਦੁਆਰਾ ਐਮਨਾਬਾਦ ਉੱਥੇ ਕ ਪਹੁੰਚ ਗਏ ਹਨ।
1: ਨਾਵਣ ਚਾਏ ਸੁਬਲ ਸਰੀਰ,
0: ਨਹਾਉਣ ਵਾਸਤੇ ਪਾਣੀ ਨਹੀਂ ਮਿਲਿਆ। ਸੋਚਿਆ ਵੀ ਇੱਥੇ ਗੁਰਦੁਆਰਾ ਗੁਰੂ ਪਾਤਸ਼ਾਹ ਜੀ ਦਾ ਯਾਦ ਵਿੱਚ ਬਣਿਆ ਹੋਇਆ, ਨਾਲੇ ਇਸ਼ਨਾਨ ਕਰਦੇ ਹਾਂ ਇੱਥੇ, ਨਾਲੇ ਮੱਥਾ ਟੇਕ ਕੇ ਜਾਂਦੇ ਹਾਂ।
1: ਤੇ ਸਿੰਘਾਂ ਨੇ ਆ ਮੇਲਾ ਲਾਇਆ,
0: ਇੱਥੇ ਇੱਕ ਦੋ ਦਿਨ ਰਹਿ ਕੇ ਕਹਿੰਦੇ ਜੋੜ ਮੇਲਾ ਹੋਏਗਾ, ਕਾਫੀ ਦੇਰ ਹੋ ਗਈ ਆ, ਗੁਰੂ ਘਰ ਆਏ ਹਾਂ ਇੱਥੇ ਠਹਿਰਦੇ ਹਾਂ।
1: ਜਸਬਤ ਕੋ ਯੂੰ ਲਿਖ ਪਠਵਾਇਆ,
0: ਜਦੋਂ ਪਤਾ ਲੱਗ ਗਿਆ ਵੀ ਇਹ ਜੰਗੀਰ ਆ ਜਸਬਤ ਰਾਏ ਦੀ, ਇੱਕ ਪੱਤਰੀ ਆਪਣੇ ਵੱਲੋਂ

0: ਆਤਮਾ ਨਾਲ ਵੈਰ ਆ, ਜਿਹੜੇ ਅਸੂਲਾਂ ਨੂੰ ਛੱਡ ਕੇ ਪਰਜਾ ਨੂੰ ਤੰਗ ਕਰਦੇ ਨੇ, ਕੁੱਟਦੇ ਤੇ ਨਾਲੇ ਲੁੱਟਦੇ ਨੇ, ਲੋਕਾਂ ਦੀਆਂ ਬਹੂ ਬੇਟੀਆਂ ਧੱਕੇ ਨਾਲ ਚੱਕ ਕੇ ਲੈ ਜਾਂਦੇ ਨੇ, ਉਹਨਾਂ ਨਾਲ ਸਾਡਾ ਵੈਰ ਹੈ।
1: ਰਸਤਾ ਬੋਲ ਹਮ ਲੈਣੀ ਚਾਹੇ।
0: ਅਗਲੀ ਗੱਲ ਆ, ਕਿਸੇ ਨੂੰ ਲੁੱਟਣਾ ਨੀ, ਕਿਸੇ ਨੂੰ ਕੁੱਟਣਾ ਨੀ, ਅਸੀਂ ਪੈਸੇ ਦੇ ਕੇ ਰਸਦ ਲੈਣੀ ਹੈ।
1: ਸ਼ਹਿਰ ਤੋਂ ਮਾਰੋ ਖਰੀਦ ਕਰਾ ਹੈ,
0: ਇਸ ਤਰ੍ਹਾਂ ਸ਼ਹਿਰ ਦੇ ਵਿੱਚੋਂ ਰਸਦ ਲੈ ਕੇ ਖਰੀਦ ਕੇ।
1: ਸਿੰਘ ਭੁੱਖੇ ਬਹੁਤ ਦਿਨ ਕੇ ਆਹੀ,
0: ਚਿੱਠੀ ਵਿੱਚ ਲਿਖਿਆ ਵੀ ਸਿੰਘ

0: ਇਸ ਤਰ੍ਹਾਂ ਆਪਣੇ ਆਪ ਦਾ ਬਚਾਅ ਕਰਦੇ ਹਨ ਤੇ ਮੁਲਕ ਦਾ
1: ਔਰ ਮੁਲਕ ਹਮ ਬੜਹ ਜਾਏ।
0: ਇੱਥੇ ਕੇਵਲ ਇੱਕ ਦੋ ਦਿਨ ਹੀ ਠਹਿਰਨਾ, ਤੇਰੇ ਨਾਲ ਵਾਅਦਾ ਤੇ ਅਸੀਂ ਚਲੇ ਜਾਵਾਂਗੇ।
1: ਯੈ ਸੁਣ ਜਸਪਤ ਕੀਨੋ ਬੋਜ।
0: ਕਹਿੰਦੇ ਜਦੋਂ ਜਸਪਤ ਰਾਏ ਨੇ ਚਿੱਠੀ ਦੇਖੀ,
1: ਮੈਂ ਮਾਰੋ ਕੱਢੋ ਤੁਮਰੋ ਖੋਜ।
0: ਹੁਣ ਕੁਦਰਤੀ ਆ ਵੀ ਜਦੋਂ ਮਾਇਆ ਦਾ ਪਰਦਾ ਪੈ ਜਾਂਦਾ ਨਾ, ਬੰਦੇ ਨੂੰ ਨਾ ਸੱਚ ਸੁਣਦਾ ਹੁੰਦਾ ਤੇ ਨਾ ਸੁਣ ਦਿਸਦਾ ਹੁੰਦਾ ਸੱਚ। ਇਸੇ ਲਈ ਕਿਹਾ ਵੀ ਮਾਇਆ ਧਾਰੀ ਅਤ ਅੰਨਾ ਬੋਲਾ। ਮਾਇਆ ਦਾ ਪਰਦਾ ਜਦੋਂ ਪੈ ਗਿਆ, ਇਹ ਚਿੱਠੀ ਪੜ੍ਹ ਕੇ ਸਗੋਂ ਉਲਟਾ ਜਵਾਬ ਦੇਣ ਲੱਗਾ, ਕਹਿੰਦਾ ਅਸੀਂ ਤਾਂ ਖੁਰਾ ਖੋਜ ਲੱਭਦੇ ਫਿਰਦੇ ਹਾਂ ਸਿੰਘਾਂ ਦਾ।
1: ਨਿਸ ਚੱਲੋ ਤੁਮ ਬਹਾਤ ਆਏ।
0: ਅਸੀਂ ਤਾਂ ਕਹਿੰਦਾ ਝੱਲਾਂ ਬੂਟਾਂ ਵਿੱਚ ਜਾ ਕੇ ਲੱਭਦੇ ਹਾਂ, ਤੇ ਹੁਣ ਦੇਵਨੇਤ ਨਾਲ ਤੁਸੀਂ ਆਪ ਬਾਹਰ ਆਏ ਹੋਏ ਹੋ ਇਕੱਠੇ ਹੋ ਕੇ।
1: ਤੂੰ ਕੋ ਪਗੜ ਸੋ ਜੰਮ ਲੈ ਆਏ।
0: ਕਹਿੰਦਾ ਏਦਾਂ ਲੱਗਦਾ ਵੀ ਜਦੋਂ ਮੌਤ ਆਉਂਦੀ ਹੈ ਨਾ, ਮੌਤ ਕਹਿੰਦੇ ਉਦੋਂ ਜਿਹੜੇ ਗਿੱਦੜ ਨੇ ਪਿੰਡ ਵੱਲ ਨੂੰ ਭੱਜਦੇ ਨਾ।

0: ਇਸੇ ਤਰ੍ਹਾਂ ਕਹਿੰਦਾ ਵੀ ਮੈਨੂੰ ਇਉਂ ਲੱਗਦਾ ਸਿੰਘੋ ਤੁਹਾਡੀ ਮੌਤ ਆਈ ਆ, ਜਿਹੜਾ ਝੱਲਾਂ ਬੇਲਿਆਂ ਚੋਂ ਨਿਕਲ ਕੇ ਸਾਡੇ ਵੱਲ ਨੂੰ ਆਪ ਹੀ ਆ ਰਹੇ ਹੋ।
1: ਸਿਸ ਮੁੰਨੋ ਤੁਮ ਜਾਟ ਬਣਾਵਾ,
0: ਕਹਿੰਦਾ ਮੈਂ ਇਉਂ ਕਰਨਾ ਇੰਨਾ ਇਹਨੂੰ ਹਾਕਮੀ ਦਾ ਨਸ਼ਾ, ਕਹਿੰਦਾ ਤੁਹਾਡੇ ਸਿਰ ਤੇ ਦਾੜੀਆਂ ਮੈਂ ਮੁੰਨ ਦੇਣੇ ਆ, ਤੁਹਾਨੂੰ ਜਾਟ ਬਣਾਵਾਂ ਤੋਂ ਭਾਵ ਇਹ ਆ ਵੀ ਤੁਹਾਨੂੰ ਖੇਤੀ ਕਰਨ ਲਾਉਣਾ ਧੱਕੇ ਨਾਲ, ਤੁਹਾਡੇ ਤੋਂ ਫਿਰ ਕੰਮ ਵੀ ਕਰਾਵਾਂਗੇ।
1: ਤੁਮਰੇ ਬਾਲਣ ਮਾਲ ਬਣਾਵਾ,
0: ਕਹਿੰਦਾ ਇਸੇ ਤਰ੍ਹਾਂ ਤੁਹਾਡੇ ਵਾਲ ਮੁੰਨ ਕੇ, ਕਹਿੰਦੇ ਉਹਨਾਂ ਦੀ ਮਾਲ ਬਣਾ ਕੇ ਟਿੰਡਾਂ ਬੰਨ ਕੇ ਖੂਹ ਚੋਂ ਪਾਣੀ ਕੱਢਾਂਗੇ, ਤੁਹਾਡੇ ਕੇਸਾਂ ਦੇ ਰੱਸੀ ਵੱਟ

0: ਜਿਵੇਂ ਆਪਣੇ ਅਖਾਣ ਆ ਨਾ ਵੀ ਉਹ ਫਿਰੇ ਨੱਥ ਕਢਾਉਣ ਨੂੰ ਤੇ ਉਹ ਫਿਰੇ ਨੱਕ ਵਢਾਉਣ ਨੂੰ। ਗੁਰੂ ਤੇ ਸਿੰਘ ਤਾਂ ਆਗਿਆ ਲੈ ਰਹੇ ਵੀ ਅਸੀਂ ਰਸਦ ਮੁੱਲ ਲੈਣੀ ਆ, ਤੇਰੀ ਕਿਸੇ ਰਿਆਸਤ ਤੇ ਹਮਲਾ ਨਹੀਂ ਕਰਨਾ, ਕੋਈ ਉਜਾੜਾ ਨਹੀਂ ਕਰਨਾ। ਆਗਿਆ ਲੈਣ ਵਾਸਤੇ ਭੇਜਿਆ ਆਦਮੀ ਤੇ ਇਹ ਅੱਗੋਂ ਸਗਾਂ ਉਲਟਾ ਕਹਿਣ ਲੱਗਾ, ਜਿਵੇਂ ਉਹ ਕਹਿੰਦੇ ਗੋਲੀ ਕਹਿੰਦੀ ਮੈਂ ਨੱਥ ਕਢਾਉਣੀ ਆ ਤੇ ਮਾਲਕ ਕਹਿੰਦਾ ਮੈਂ ਨਾਕੀ ਵੱਢ ਦੇਣਾ। ਅੱਗੋਂ ਜਸਪਤ ਰਾਏ ਕਹਿੰਦਾ ਵੀ ਮੈਂ ਤਾਂ ਹੱਲਾ ਕਰਕੇ ਤੁਹਾਡਾ ਖੁਰਾ ਖੋਜ ਮਿਟਾ ਦਿਆਂਗਾ, ਤੁਹਾਡੇ ਦਾੜੀਆਂ ਕੇਸ ਮੁੰਨ ਦਿਆਂਗਾ।
1: ਹਮ ਤੁਮ ਚਾਹੇ ਮਰਨੋ ਤੁਮ ਮੰਗੋ ਰਸ ਅਸੋਕਾ।
0: ਕਹਿੰਦਾ ਭਲਿਓ ਅਸੀਂ ਤੁਹਾਨੂੰ ਮਾਰਨ ਨੂੰ ਫਿਰਦੇ ਹਾਂ, ਖੁਰਾ ਖੋਜ ਮਿਟਾਉਣਾ ਤੁਹਾਡਾ, ਤੇ ਤੁਸੀਂ ਆਣ ਕੇ ਸਾਡੇ ਤੋਂ ਰਸਤਾ ਕਹਿੰਦੇ ਆ ਵੀ ਰਸਤਾ ਲੈਣੀਆਂ ਇੱਥੇ।
1: ਚੋਪਈ ਹਮ ਸੋ ਆਪ ਤੁਮ ਚਾਹੋ ਰਸਤਾ,
0: ਤੁਸੀਂ ਸਿੰਘੋ ਸਾਡੇ ਤੋਂ ਰਸਤਾ ਭਾਲਦੇ ਹੋ।
1: ਤੁਮ ਕੋ ਮਾਰੋ ਕਰ ਬੰਦੁਸਤਾ,
0: ਕਹਿੰਦਾ ਮੈਂ ਤਾਂ ਤੁਹਾਨੂੰ ਮਾਰਨ ਦਾ ਬੰਦੋਬਸਤ ਅਸੀਂ ਕੀਤਾ ਹੈ।
1: ਭਾਈ ਲਖਬਤ ਸੁਣ ਅਬ ਪਾਵੈ,
0: ਕਹਿੰਦਾ ਤੁਹਾਨੂੰ ਚੇਤਾ ਨਾਲੇ ਚੰਗਾ ਪਤਾ ਸਾਡੇ ਹੱਥਾਂ ਦਾ, ਮੇਰੇ ਭਰਾ ਵੱਡੇ ਨੇ ਲਖਪਤ ਰਾਏ ਨੇ।
1: ਮਣੀ ਸਿੰਘ ਜੀ ਫੜ ਲੈ ਜਾਵੇ,
0: ਤੁਹਾਨੂੰ ਦਿਨ ਚੇਤੇ ਹੋਣਗੇ, ਤੁਹਾਡੇ ਸਤਿਕਾਰਯੋਗ ਮਣੀ ਸਿੰਘ ਨੂੰ ਮੇਰਾ ਵੱਡਾ ਭਰਾ ਕਾਫਲੇ ਦੇ ਨਾਲ ਜਾ ਕੇ ਕਹਿੰਦਾ ਫੜ ਕੇ ਗ੍ਰਿਫਤਾਰ ਕਰਕੇ ਲਿਆਇਆ ਸੀ।
1: ਜੈ ਨਵਾਬ ਗਏ ਅੱਗੇ ਮਿਟਾਵੇ,
0: ਇਸੇ ਤਰ੍ਹਾਂ ਲਿਆ ਕੇ ਬੰਨ ਕੇ ਉਸ ਤੁਹਾਡੇ ਵੱਡੇ ਨੂੰ ਅਸੀਂ ਨਵਾਬ ਦੇ ਅੱਗੇ ਪੇਸ਼ ਕੀਤਾ ਸੀ।
1: ਬੰਦ ਬੰਦ ਤੁਮ ਉਮੈ ਕਟਾਵੇ,
0: ਜਿਵੇਂ ਤੁਹਾਡੇ ਮਨੀ ਸਿੰਘ ਦੇ ਬੰਦ ਬੰਦ ਕੱਟੇ ਸੀ ਚੇਤਾ ਰੱਖਿਓ, ਕਹਿੰਦਾ ਤੁਹਾਡੇ ਵੀ ਏਦਾਂ ਹੀ ਟੁਕੜੇ ਟੁਕੜੇ ਕਰ ਦਿਆਂਗੇ।
1: ਸੁਣਤ ਸਿੰਘ ਨਕੋ ਆਇਓ ਯਾਦ,
0: ਹੁਣ ਕੁਦਰਤੀ ਤੌਰ ਤੇ ਜਦੋਂ ਇਹ ਗੱਲ ਕਹੀ ਸਿੰਘਾਂ ਨੂੰ ਉਹ ਸਮਾਂ ਲੰਘ ਚੁੱਕਾ ਚੇਤੇ ਆ ਗਿਆ ਵੀ ਅੱਛਾ ਇਹ ਕਾਰਸਤਾਨੀ ਵਿੱਚ ਇਹ ਵਾਕਾ ਕਰਨ ਵਿੱਚ ਇਹਦਾ ਮਤਲਬ ਇਹਦੇ ਵੱਡੇ ਭਰਾ ਦਾ ਹੱਥ ਸੀ। ਜਦੋਂ ਇਹ ਗੱਲ ਚੇਤੇ ਆ ਗਈ ਗੁਰੂ ਕੇ ਸੂਰਮਿਆਂ ਨੂੰ,
1: ਕਹਿਓ ਸਿੰਘ ਲਿਓ ਬਦਲੋ ਤਾਦ,
0: ਗੁਰੂ ਕੇ ਸਿੰਘ ਕਹਿੰਦੇ ਵੀ ਹੁਣ ਪ੍ਰਸ਼ਾਦੇ ਪ੍ਰਸ਼ੋਦੇ ਨੂੰ ਛੱਡੋ, ਏਡਾ ਵੱਡਾ ਹੰਕਾਰੀ ਜਿਹੜਾ ਹੁਣ ਚੜ ਕੇ ਆ ਗਿਆ ਤੇ ਏਡੇ ਹੰਕਾਰ ਦੇ ਬੋਲ ਬੋਲਦਾ। ਭਾਈ ਮਨੀ ਸਿੰਘ ਦਾ ਕੌਮ ਵਿੱਚ ਬਹੁਤ ਜ਼ਿਆਦਾ ਸਤਿਕਾਰ ਸੀ, 90 ਸਾਲ ਦੀ ਉਮਰ ਭਾਈ ਸਾਹਿਬ ਜੀ ਭੋਗ ਕੇ ਗਏ ਨੇ, ਚਾਰ ਪਾਤਸ਼ਾਹੀਆਂ ਦੇ ਦਰਸ਼ਨ ਕੀਤੇ, ਹਜ਼ੂਰੀ ਵਿੱਚ ਰਹੇ, ਗੁਰੂ ਹਰ ਰਾਏ ਸਾਹਿਬ ਜੀ, ਗੁਰੂ ਹਰਕ੍ਰਿਸ਼ਨ ਸਾਹਿਬ ਜੀ, ਗੁਰੂ ਤੇਗ ਬਹਾਦਰ ਪਾਤਸ਼ਾਹ ਜੀ, ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਉਸ ਤੋਂ ਮਗਰੋਂ ਵੀ ਖਾਲਸਾ ਪੰਥ ਦੀ ਯੋਗ ਅਗਵਾਈ ਕਰਦੇ ਰਹੇ। ਬਹੁਤ ਵੱਡੀ ਕੌਮ ਨੂੰ ਦੇਣ ਆ ਇਸ ਪਰਿਵਾਰ ਦੀ। ਭਾਈ ਮਨੀ ਸਿੰਘ ਦੇ ਪਰਿਵਾਰ ਦੇ ਨੇੜਲੇ 29 ਜੀ ਸ਼ਹੀਦ ਨੇ ਤੇ ਦੂਰਲੇ ਚਾਚੇ ਤਾਇਆਂ ਵਾਲੇ ਗਿਣਨੇ ਹੁਣ 53 ਜੀ ਸ਼ਹੀਦ ਆ ਜੀ। ਕਿੱਡਾ ਵੱਡਾ ਜਿਗਰਾ ਹੋਵੇਗਾ ਵੀ ਨਿਤ ਹੀ ਖਬਰ ਮਿਲਦੀ ਹੈ ਵੀ ਅੱਜ ਤੁਹਾਡਾ ਫਲਾਨਾ ਪੁੱਤ ਚੜ੍ਹਾਈ ਕਰ ਗਿਆ, ਅੱਜ ਬਚਿੱਤਰ ਸਿੰਘ ਵੀ ਚੜ੍ਹਾਈ ਕਰ ਗਿਆ, ਅੱਜ ਆਹਾ ਸਿੰਘ ਵੀ ਚੜ੍ਹਾਈ ਕਰ ਗਿਆ, ਭੂਪਤ ਸਿੰਘ ਵੀ ਚੜ੍ਹਾਈ ਕਰ ਗਿਆ, ਕਿਸੇ ਗੱਲ ਦੀ ਪਰਵਾਹ ਨਹੀਂ। ਗੁਰੂ ਤੋਂ ਤਨ ਮਨ ਵਾਰਨ ਵਾਲੇ ਨੇ, ਗੁਰੂ ਕੇ ਸਿੰਘ ਬੜਾ ਪਿਆਰ ਕਰਦੇ ਸੀ ਭਾਈ ਮਨੀ ਸਿੰਘ ਨੂੰ। ਜਦੋਂ ਇਹ ਗੱਲ ਕਈ ਨਾ ਸੁਣ ਕੇ ਸਿੰਘਾਂ ਨੂੰ ਅੱਗ ਲੱਗ ਗਈ, ਕਹਿੰਦੇ ਹੁਣ ਪ੍ਰਸ਼ਾਦੇ ਬਾਅਦ ਛਕਾਂਗੇ, ਇਹ ਪਾਪੀ ਇਹ ਜ਼ਾਲਮ ਜੇ ਏਦਾਂ ਦਾ ਆਪਾਂ ਨੂੰ ਡਰਾਵਾ ਦੇ ਰਿਹਾ, ਪਹਿਲਾਂ ਇਹਨੂੰ ਸੋਧਾ ਲਾਈਏ,
1: ਯਾਦ ਕਰਾਈਏ ਇਸ ਨਿਜ ਮੌਤ।
0: ਗੁਰੂ ਕੇ ਸਿੰਘ ਕਹਿੰਦੇ ਵੀ ਆਏ ਕਿਸੇ ਹੋਰ ਕੰਮ ਸੀ, ਪ੍ਰਸ਼ਾਦਾ ਛਕਣਾ ਸੀ, ਚਲੇ ਜਾਣਾ ਸੀ, ਹੁਣ ਇਹਦੀ ਮੌਤ ਆਈ ਹੈ।
1: ਸੇ ਜਗਾਇਓ ਪੜ ਮੁਛਲ ਹੋ ਸੋਤ,
0: ਕਹਿੰਦੇ ਏਦਾਂ ਦੀ ਗੱਲ ਬਣੀ ਜਿਵੇਂ ਸ਼ੇਰ ਘੁਰਨੇ ਚ ਪਿਆ ਸੁੱਤਾ ਪਿਆ ਹੋਵੇ, ਆਣ ਕੇ ਕੋਈ ਮੁੱਛ ਖਿੱਚ ਕੇ ਉਹਨੂੰ ਜਗਾਵੇ ਤੇ ਫਿਰ ਸ਼ੇਰ ਜਿਵੇਂ ਕਰਦਾ ਪਤਾ ਹੀ ਹੁੰਦਾ। ਕਹਿੰਦੇ ਟਿਕ ਕੇ ਬੈਠੇ ਹੋਏ ਗੁਰੂ ਕੇ ਯੋਧਿਆਂ ਨੂੰ ਜਿਹੜਾ ਇਹਨੇ ਛੇੜਿਆ ਨਾ ਇਹ ਗੱਲ ਕਹਿ ਕੇ, ਇਹ ਤਾਂ ਸੁੱਤੇ ਸ਼ੇਰ ਦੀ ਮੁੱਛ ਦਾ ਵਾਲ ਫੜ ਕੇ ਪੱਟਣ ਵਾਲੀ ਗੱਲ ਆ ਜਗਾਉਣ ਵਾਲੀ।
1: ਮਣੀ ਸਿੰਘ ਇਸ ਪਰਾਏ ਫੜਾਇਆ,
0: ਕਹਿੰਦੇ ਇਹਦੇ ਭਰਾ ਨੇ ਏਡੇ ਸਿਦਕ ਵਾਲੇ ਸੂਰਮੇ, ਏਡੇ ਉੱਚੇ ਜੀਵਨ ਵਾਲੇ ਸਾਡੇ ਸਿੰਘ ਭਾਈ ਮਨੀ ਸਿੰਘ ਨੂੰ ਇਹਦੇ ਭਰਾ ਨੇ ਲਖਪਤ ਰਾਏ ਨੇ ਫੜਾਇਆ ਸੀ।
1: ਬਦਲੇ ਲੈ ਬਾਬੋ ਆਏ ਆਇਆ,
0: ਕਹਿੰਦੇ ਹੁਣ ਇਹ ਸਾਡੇ ੜਿੱਕੇ ਆਇਆ ਤੇ ਹੁਣ ਇਹਨੂੰ ਮਾਰ ਕੇ ਬਦਲਾ ਲੈਂਦੇ ਹਾਂ, ਜਿਹੜਾ ਟਿੱਚਰਾਂ ਕਰਦਾ ਤੇ ਏਡੇ ਵੱਡੇ ਕੁਰਖ

0: ਜਿਮ ਬਿੱਛੂ ਤਨ ਡੰਕ ਲਗਾਇਓ। ਕਹਿੰਦੇ ਜਿਵੇਂ ਬਿੱਛੂ ਨੇ ਡੰਗ ਮਾਰਿਆ ਹੋਵੇ ਨਾ, ਏਦਾਂ ਇਹਦੇ ਬੋਲ ਕਹਿੰਦੇ ਇਸ ਤਰੀਕੇ ਨਾਲ ਵੱਜੇ ਹਨ ਸੀਨੇ ਵਿੱਚ ਗੁਰੂ ਕੇ ਸੂਰਮਿਆਂ ਦੇ।
1: ਤਬੀ ਖਾਲਸੇ ਕਰੀ ਅਰਦਾਸ।
0: ਗੁਰੂ ਕਾ ਖਾਲਸਾ, ਕਿਸੇ ਵੀ ਥਾਂ ਤੇ ਜਾਣਾ ਹੋਵੇ, ਕੋਈ ਮੁਹਿੰਮ ਹੋਵੇ, ਬਸ ਗੁਰੂ ਦੇ ਚਰਨਾਂ ਵਿੱਚ ਅਰਦਾਸ ਕਰਦੇ ਤੇ ਅਰਦਾਸ ਤੇ ਭਰੋਸਾ, ਤੇ ਭਰੋਸਾ ਕਰਕੇ ਇੰਨੀ ਦ੍ਰਿੜਤਾ ਨਾਲ ਤੁਰਦੇ ਵੀ ਅੱਜ ਗੁਰੂ ਵਾਲਾ, ਭਾਵੇਂ ਅਸੀਂ ਗਿਣਤੀ ਵਿੱਚ ਥੋੜੇ ਹਾਂ ਤੇ ਜਿੱਤ ਸਾਡੀ ਹੋਏਗੀ। ਦੇਹ ਸ਼ਿਵਾ ਬਰ ਮੋਹੇ ਇਹ ਸ਼ੁਭ ਕਰਮਨ ਤੇ ਕਬਹੂ ਨਾ ਟਰੋ, ਨਾ ਡਰੋ ਅਰਸੋਂ ਜਬ ਜਾਏ ਲਰੋ, ਨਿਸ਼ਚੈ ਕਰੇ ਆਪਣੀ ਜੀਤ ਕਰੋ। ਭਾਵੇਂ ਗਿਣਤੀ ਵਿੱਚ ਥੋੜੇ ਹੁੰਦੇ, ਗੁਰੂ ਦੇ ਬਚਨਾਂ ਤੇ ਭਰੋਸਾ ਤੇ ਇਹ ਯੋਧੇ ਅਰਦਾਸ ਕਰਕੇ ਤੁਰਦੇ। ਗੁਰੂ ਕੇ ਸੂਰਮਿਆਂ ਨੇ ਕਹਿੰਦੇ ਅਰਦਾਸ ਕੀਤੀ, ਭਾਵੇਂ ਗਿਣਤੀ ਵਿੱਚ ਥੋੜੇ ਨੇ, ਫੌਜਾਂ ਨੂੰ ਲੈ ਕੇ ਇੱਧਰ ਜਸਪਤ ਰਾਏ ਲੋਕਾਂ ਨੂੰ ਪਰੇਸ਼ਾਨ ਕਰਦਾ, ਧੱਕੇ ਨਾਲ ਮਾਮਲਾ ਅਗਰਾ ਰਿਹਾ ਹੈ।
1: ਖੱਤਰੀ ਮਾਰੇ ਹੋਏ ਕਮਰਾਸ,
0: ਤੇ ਇਹ ਗੁਰੂ ਕੇ ਸੂਰਮੇ ਕਹਿੰਦੇ ਵੀ ਹੁਣ ਇਹ ਜਿਹੜਾ ਇੰਨਾ ਸਿਰ ਚੜਿਆ ਤੇ ਇੰਨਾ ਗਲਤ ਬੋਲ ਰਿਹਾ, ਇਹ ਖੱਤਰੀ ਨੂੰ ਮਾਰੇ ਬਿਨਾਂ ਹੁਣ

ਕਹਿੰਦਾ ਸੀ ਮੈਂ ਖਾਲਸੇ ਨੂੰ ਲੁੱਟ ਪੁੱਟ ਲੈਣਾ। ਇਹਨੂੰ ਇਹ ਨਹੀਂ ਪਤਾ ਵੀ ਅੱਜ ਲੁੱਟਣ ਆਏ ਨੇ, ਇਹਨੇ ਖੁਦ ਲੁੱਟਿਆ ਜਾਣਾ। ਉਹ ਬਾਣੀ ਦੀ ਪੰਗਤੀ ਆ ਨਾ ਵੀ ਕਈ ਵਾਰੀ ਆਦਮੀ ਸੋਚਦਾ ਕੁਝ ਹੋਰ ਆ ਤੇ ਹੋ ਕੁਝ ਹੋਰ ਜਾਂਦਾ। ਕਹਿੰਦੇ ਨਰ ਚਾਹਤ ਕਛ ਔਰ ਔਰੈ ਕੀ ਔਰੈ ਭਈ, ਚਿਤਵਤ ਰਹੋ ਠਗੌਰ ਨਾਨਕ ਫਾਸੀ ਗਲ ਭਰੀ। ਮਨ ਚ ਤਾਂ ਇਹ ਸੋਚਦਾ ਵੀ ਮੈਂ ਸਿੰਘਾਂ ਨੂੰ ਮੌਤ ਦੇ ਘਾਟ ਉਤਾਰਾਂਗਾ, ਦਾੜੀ ਕੇਸ ਇਹਨਾਂ ਦੇ ਮੁੰਨ ਦੇਣੇ ਆ, ਮੈਂ ਕਹਿੰਦਾ ਇਹਨਾਂ ਦੇ ਵਾਲਾਂ ਦੀਆਂ ਰੱਸੀਆਂ ਬਣਾ ਕੇ ਮਾਲਾਂ ਬਣਾ ਲੈਣੀਆਂ, ਇੱਦਾਂ ਦੇ ਡਰਾਵੇ ਦਿੰਦਾ। ਭਾਈ ਸਾਹਿਬ ਜੀ ਲਿਖਦੇ ਕਹਿੰਦੇ ਇਹਨੂੰ ਆਏ ਨੀ ਪਤਾ ਵੀ ਲੁੱਟਣ ਵਾਲੇ ਨੇ ਅੱਜ

0: ਕੀਤਾ, ਹਾਥੀ ਦੇ ਹੋਦੇ ਵਿੱਚ ਬੈਠਾ ਹੋਇਆ, ਦੂਰੋਂ ਲਲਕਾਰੇ ਮਾਰਦਾ, ਕਹਿੰਦਾ ਇੱਕ ਵੀ ਸਿੱਖੜਾ ਬਚ ਕੇ ਨਹੀਂ ਜਾਣਾ ਚਾਹੀਦਾ। ਇਹ ਇੱਦਾਂ ਦੀਆਂ ਗੱਲਾਂ ਕਰ ਰਿਹਾ ਸੀ। ਅਚਾਨਕ ਹੀ ਭਾਈ ਨਿਬਾਹੂ ਸਿੰਘ, ਜਿਹੜਾ ਮਾਝਵੀ ਸਿੰਘ ਆ, ਕਹਿੰਦੇ ਇਹਨੇ ਇੱਕ ਬਿਜਲੀ ਦੀ ਲਿਸ਼ਕ ਵਾਂਗੂ ਇੱਕਦਮ ਹਾਥੀ ਦੀ ਪੂਛ ਫੜੀ ਤੇ ਯੋਧ ਨੇ ਇੱਕੋ ਝਟਕੇ ਨਾਲ ਕਹਿੰਦੇ ਮਿੰਟਾਂ 'ਚ ਜਾ ਕੇ ਹੋਦੇ ਵਿੱਚ ਪਹੁੰਚ ਗਿਆ, ਜਿਸ ਥਾਂ ਤੇ ਇਹ ਪਾਪੀ ਜ਼ਾਲਮ ਬੈਠਾ ਹੋਇਆ ਸੀ, ਉੱਪਰ ਚੜ੍ਹ ਕੇ ਕਾਠੀ ਵਿੱਚ।
1: ਚੁਬਈ ਨਿਭਾਓ ਸਿੰਘ ਚੜ੍ਹ ਕੱਜ ਪੈ ਗਯੋ,
0: ਕਹਿੰਦੇ ਅੱਖ ਦੇ ਫੋਰ ਵਿੱਚ ਹੀ ਗੁਰੂ ਕਾ ਯੋਧਾ ਮਰ ਜੀਵੜਾ, ਜਿਹਨੇ ਪਰਵਾਹ ਨਹੀਂ ਕੀਤੀ, ਹਾਥੀ ਦੀ ਪੂਛ ਨੂੰ ਫੜ ਕੇ ਇੱਕਦਮ ਝਟਕੇ ਦੇ ਨਾਲ ਉੱਪਰ ਹੋਦੇ ਵਿੱਚ, ਜਿੱਥੇ ਜਸਪਤ ਬੈਠਾ ਸੀ, ਬੇਫਿਕਰ ਹੋ ਕੇ ਵੀ ਉੱਚੀ ਥਾਂ ਤੇ ਬੈਠਾ, ਮੇਰੇ ਤੇ ਕਿਹੜਾ ਹੱਲਾ ਬੋਲੂ, ਇੰਨੀਆਂ ਫੌਜਾਂ ਨਾਲ ਨੇ। ਉੱਥੇ ਯੋਧਾ ਪਹੁੰਚ ਗਿਆ,
1: ਸੀਸ ਕਾਰ ਸਭ ਜੇਵਰ ਲਿਓ,
0: ਕਹਿੰਦੇ ਤੇਗ ਦੇ ਇੱਕੋ ਵਾਰ ਨਾਲ ਗੁਰੂ ਕੇ ਯੋਧੇ ਨੇ ਇਹਦਾ ਜਿਹੜਾ ਸੀਸ ਦੀ ਧੜ ਨਾਲੋਂ ਜੁਦਾ ਕਰ ਦਿੱਤਾ।
1: ਔਰ ਦਰਬ ਦਈ ਉਪਰੋਂ ਗੇਰਾ,
0: ਇਹਨੇ ਕੀ ਕੀਤਾ, ਕਹਿੰਦੇ ਹੋਦੇ ਦੇ ਵਿੱਚ ਜਿਹੜੀ ਗ੍ਰਾਹੀ ਕਰਕੇ ਲਿਆਇਆ ਸੀ ਨਾ ਟੈਕਸ ਦੀ, ਉਹਦੇ ਵਿੱਚ ਕਾਫੀ ਸਾਰੀਆਂ ਮੋਹਰਾਂ ਤੇ ਪੈਸਾ ਸੀ।
1: ਔਰ ਸਿੰਘਾਂ ਨੂੰ ਚੱਕ ਲੀਨੀ ਢੇਰਾ,
0: ਨਿਬਾਹੂ ਸਿੰਘ ਨੇ ਕਹਿੰਦੇ ਇੱਕਦਮ ਉਹ ਸਾਰੀ ਦੌਲਤ ਥੱਲੇ ਉਹਦੇ ਵਿੱਚੋਂ ਡੋਲ ਦਿੱਤੀ, ਤੇ ਨਾਲ ਕਹਿੰਦੇ ਆਪ ਇਹਦਾ ਸੀਸ ਜਿਹੜਾ ਸੀ ਵੱਢ

0: ਬਿਕਰਮੀ ਦੀ ਗੱਲ ਆ, ਈਸਵੀ ਸਨ ਜਿਹੜਾ ਉਦੋਂ ਤਕਰੀਬਨ 1746-47 ਦੀ ਘਟਨਾ ਇਹ। ਭਾਈ ਸਾਹਿਬ ਜੀ ਲਿਖ ਰਹੇ ਆ ਵੀ ਇਹ ਵਾਕਿਆ ਜਿਹੜਾ ਹੈ 1804 ਬਿਕਰਮੀ ਸੰਮਤ ਹੈ।
1: ਜਸਬਤ ਖਤਰੀ ਮਾਰ ਕੇ ਲਿਓ ਸਿੰਘਨ ਬੋਮਾਲ,
0: ਗੁਰੂ ਕੇ ਸਿੰਘਾਂ ਨੇ ਇਸ ਜਸਬਤ ਰਾਏ ਖਤਰੀ ਨੂੰ ਮਾਰ ਕੇ ਬਹੁਤ ਸਾਰਾ ਇਹਦਾ ਜਿਹੜਾ ਮਾਲ ਸਬਾਬ ਸੀ ਉਹ ਵੀ ਲੁੱਟਿਆ। ਨਾਲ ਕਹਿੰਦੇ ਇਹਦੇ ਗਲ ਵਿੱਚ ਬੜਾ ਕੀਮਤੀ ਸੋਨੇ ਦਾ ਕੈਂਠਾ ਪਾਇਆ ਹੋਇਆ ਸੀ। ਜਦੋਂ ਮਾਰ ਕੇ ਸ੍ਰੀ ਸਾਹਿਬ ਗੁਰੂ ਕੇ ਯੋਧੇ ਨੇ ਇਹਨੂੰ ਹੌਦੀ ਤੋਂ ਥੱਲੇ ਸੁੱਟਿਆ ਮਾਰ ਕੇ, ਤੇ ਨਾਲ ਇਹਦੇ ਗਲ 'ਚ ਜਿਹੜਾ ਕੈਂਠਾ ਪਾਇਆ ਸੀ ਯੋਧੇ ਨੇ ਉਹ ਵੀ ਲਾਹ ਕੇ ਲੈ ਆਂਦਾ। ਅਗਲਾ ਇਤਿਹਾਸ ਕੱਲ੍ਹ ਦੇ ਦੀਵਾਨ ਵਿੱਚ ਆਪਾਂ ਰਲ ਮਿਲ ਕੇ ਵਿਚਾਰਾਂਗੇ। ਮੈਂ ਪਹਿਲਾਂ ਵੀ ਬੇਨਤੀ ਕੀਤੀ ਸੀ ਵੀ ਸਾਨੂੰ ਇਤਿਹਾਸ ਨਾ ਸੁਣਨ ਦਾ ਬਹੁਤਾ ਸ਼ੌਂਕ ਰਿਹਾ ਨਾ ਪੜ੍ਹਨ ਦਾ। ਜਿਹੜੀਆਂ ਕੌਮਾਂ ਆਪਣਾ ਇਤਿਹਾਸ ਭੁੱਲ ਜਾਂਦੀਆਂ ਨੇ ਉਹ ਦੁਨੀਆਂ ਦੇ ਤਖ਼ਤ ਤੋਂ ਅਲੋਪ ਹੋ ਜਾਂਦੀਆਂ ਨੇ। ਅੱਜ ਦੋ ਦਿਨ ਸਾਡਾ ਸਿਰ ਦੁਖਣੋਂ ਨਾ ਹਟਿਆ, ਆਪਾਂ ਕਹਿੰਦੇ ਜਪਜੀ ਸਾਹਿਬ ਕਾਹਦੇ ਵਾਸਤੇ ਪੜ੍ਹਨਾ ਜੀ, ਨਿੱਕਾ ਜਿਹਾ ਨੁਕਸਾਨ ਹੋ ਜਾਏ ਗੁਰੂ ਤੋਂ ਬੇਮੁੱਖ ਹੋ ਬੈਠਦੇ ਹਾਂ, ਛਕਣ ਨੂੰ ਪ੍ਰਸ਼ਾਦੇ ਵਾਧੂ ਆ, ਰਹਿਣ ਵਾਸਤੇ ਚੰਗੇ ਘਰ ਆ, ਪਾਉਣ ਵਾਸਤੇ ਕੱਪੜੇ ਹੈਗੇ ਆ। ਭਾਈ ਸਾਹਿਬ ਜੀ ਲਿਖਦੇ ਨੇ ਗੁਰੂ ਕੇ ਸਿੰਘਾਂ ਕੋਲੇ ਤੇੜ ਕਈ ਵਾਰੀ ਕਸ਼ਹਿਰਾ ਹੁੰਦਾ, ਕਈਆਂ ਦੇ ਕੋਲੇ ਪਾਉਣ ਨੂੰ ਚੂਲੇ ਤੱਕ ਵੀ ਨਹੀਂ ਸੀ ਹੁੰਦਾ, ਵੀ ਕੇਵਲ ਖੇਸ ਦੀ ਬੁੱਕਲ ਮਾਰ ਕੇ ਜੰਗਲਾਂ ਮੇਲਿਆਂ ਵਿੱਚ ਰਹਿੰਦੇ, ਕਈ ਕਈ ਦਿਨ ਫਾਕੇ ਕੱਟਣੇ ਪੈਂਦੇ। ਜਿਹੜਾ ਬਿਮਾਰ ਹੋ ਜਾਂਦਾ ਉਹਨੂੰ ਦਵਾਈ ਬੂਟੀ ਨਹੀਂ ਸੀ ਮਿਲਦੀ, ਸੰਸਕਾਰ ਕਰਨ ਵਾਸਤੇ ਲੱਕੜਾਂ ਦਾ ਪ੍ਰਬੰਧ ਨਹੀਂ ਸੀ ਹੁੰਦਾ। ਹੁਣ ਗੁਰੂ ਕੇ ਸਿੰਘ ਇੱਧਰ ਰੋੜੀ ਸਾਹਿਬ ਗੁਰਦੁਆਰਾ ਅਮਨਾਬਾਦ ਆਏ ਸੀ, ਪਰ ਜਦੋਂ ਪਾਪੀ ਚੜ੍ਹ ਕੇ ਆਇਆ ਫਿਰ ਚਾਟਾ ਇਹਨੂੰ ਛਕਾਉਣਾ ਪੈਣਾ ਸੀ। ਗੁਰੂ ਕੇ ਯੋਧੇ ਨੇ ਹਾਥੀ ਦੇ ਉੱਪਰ ਚੜ੍ਹ ਕੇ ਇਹਨੂੰ ਮੌਤ ਦੇ ਘਾਟ ਉਤਾਰ ਦਿੱਤਾ। ਬਾਕੀ ਦਾ ਸੋਧਾ ਜਿਹੜਾ ਗੁਰੂ ਕੇ ਸੂਰਮੇ ਲਾਉਣਗੇ ਉਹ ਕੱਲ੍ਹ ਦੇ ਦੀਵਾਨ ਵਿੱਚ ਆਪਾਂ ਰਲ ਮਿਲ ਕੇ ਵਿਚਾਰਾਂਗੇ ਜੀ। ਸਮੇਂ ਨੇ ਪੰਧ ਮੁਕਾ ਲਿਆ, ਆਓ ਆਉਣ ਵਾਲੇ ਸਮੇਂ ਵਿੱਚ ਸਿੱਖ ਕੌਮ ਦੀ ਮਹਾਨ ਸ਼ਖਸੀਅਤ ਭਾਈ ਸਾਹਿਬ ਭਾਈ ਦਵਿੰਦਰ ਸਿੰਘ ਜੀ ਖੰਨੇ ਵਾਲੇ, ਪਹਿਲਾਂ ਭਾਈ ਜਸਵੀਰ ਸਿੰਘ ਜੀ, ਉਹਨਾਂ ਦੇ ਹੁੰਦਿਆਂ ਮੈਂ ਉਸ ਸਥਾਨ 'ਤੇ ਜਿਹੜਾ ਇਹਨਾਂ ਦਾ ਮੋਹਾਲੀ ਦੇ ਕੋਲ ਸਥਾਨ ਆ ਉੱਥੇ ਹਾਜ਼ਰੀ ਵੀ ਭਰੀ ਸੀ, ਇਕੱਠੇ ਵੀ ਦੀਵਾਨਾਂ 'ਤੇ ਹੁੰਦੇ ਰਹੇ ਹਾਂ। ਕਾਫੀ ਲੰਮੇ ਸਮੇਂ ਤੋਂ ਬਾਅਦ ਭਾਈ ਸੋਮ ਹੋਣਾ ਦੇ ਦਰਸ਼ਨ ਦਾਰੇ ਹੋਣੇ ਆ, ਇਹਨਾਂ ਦਾ ਕੀਰਤਨ ਕਰਨ ਦਾ ਵਿਆਖਿਆ ਕਰਨ ਦਾ ਨਵੇਕਲਾ ਹੀ ਢੰਗ ਆ, ਤੁਹਾਨੂੰ ਪਤਾ ਮਾਲਕ ਦੀ ਕਿੰਨੀ ਕਿਰਪਾ। ਉਹਨਾਂ ਨੂੰ ਸਾਰੀਆਂ ਸੰਗਤਾਂ ਵੱਲੋਂ ਜੀਓ ਆਇਆਂ, ਗੁਰੂ ਪਾਤਸ਼ਾਹ ਜੀ ਮਿਹਰ ਕਰਨ, ਇਸੇ ਤਰ੍ਹਾਂ ਸਿੱਖ ਕੌਮ ਦੀ ਸੇਵਾ ਇਹਨਾਂ ਤੋਂ ਲੈਂਦੇ ਰਹਿਣ। ਇਹਨਾਂ ਦੇ ਸਥਾਨ 'ਤੇ ਬਹੁਤ ਸਾਰੀਆਂ ਸੇਵਾਵਾਂ ਚੱਲਦੀਆਂ ਨੇ, ਲੋੜਵੰਦਾਂ ਵਾਸਤੇ ਦਵਾਈ ਬੂਟੀ ਦਾ ਇੰਤਜ਼ਾਮ, ਹਸਪਤਾਲ ਅਤੇ ਹੋਰ ਪ੍ਰੇਰਨਾ ਕਰਕੇ ਗੁਰੂ ਦੇ ਲੜ ਲਾਉਂਦੇ ਨੇ। ਗੁਰੂ ਪਾਤਸ਼ਾਹ ਜੀ ਇਹਨਾਂ ਤੋਂ ਇਸੇ ਤਰ੍ਹਾਂ ਨਾਲ ਸੇਵਾ ਲੈਂਦੇ ਰਹਿਣ। ਆਉਣ ਵਾਲੇ ਸਮੇਂ ਵਿੱਚ ਆਪ ਸੰਗਤਾਂ ਨੇ ਇਹਨਾਂ ਦੇ ਦੀਦਾਰ ਕਰਨੇ ਨੇ। ਆਉਣ ਵਾਲੇ ਪ੍ਰੋਗਰਾਮਾਂ ਦਾ ਵੇਰਵਾ ਗਿਆਨੀ ਜੀ ਹੋਣਾ ਤੋਂ ਸਰਵਣ ਕਰੀਏ ਜੀ, ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਵਾਰੀ ਸਾਧ ਸੰਗਤ ਜੀ ਆਪ ਜੀ ਨੂੰ ਗੁਰ ਇਤਿਹਾਸ ਦੀ ਕਥਾ ਸਰਵਣ ਕਰਵਾ ਰਹੇ ਸਨ। ਬਹੁਤ ਹੀ ਸਤਿਕਾਰਯੋਗ ਪੰਥ ਪ੍ਰਸਿੱਧ ਵਿਦਵਾਨ ਗਿਆਨੀ ਪ੍ਰਗਟ ਸਿੰਘ ਜੀ ਮੋਗੇ ਵਾਲੇ, ਗਿਆਨੀ ਜੀ ਹੋਰਾਂ ਦਾ ਬਹੁਤ ਬਹੁਤ ਧੰਨਵਾਦ। ਸਤਿਗੁਰੂ ਪਾਤਸ਼ਾਹ ਕਿਰਪਾ ਕਰਨ, ਇਸੇ ਤਰ੍ਹਾਂ ਆਪਣੇ ਦਲ ਘਰ ਦੀ ਸੇਵਾ ਲੈਂਦੇ ਰਹਿਣ। ਸੋ ਹੁਣ ਸਮਾਂ ਹੋਇਆ ਹੈ ਸਾਡੇ ਵਿਚਕਾਰ ਕੌਮ ਦੀ ਬੜੀ ਸਤਿਕਾਰਤ ਸ਼ਖਸੀਅਤ ਭਾਈ ਸਾਹਿਬ ਭਾਈ ਦਵਿੰਦਰ ਸਿੰਘ ਜੀ ਖੰਨੇ ਵਾਲੇ, ਉਹ ਪਹੁੰਚੇ ਨੇ ਜਿੱਥੇ ਉਹਨਾਂ ਨੂੰ ਜੀ ਆਇਆਂ ਆਖਦੇ ਹਾਂ। ਉੱਥੇ ਆਪ ਸੰਗਤ ਨੂੰ ਬੇਨਤੀ ਹੈ ਕਿ ਇਹ ਭਾਈ ਸਾਹਿਬ ਜੀ ਇਸੇ ਤਰ੍ਹਾਂ ਆਪ ਜੀ ਨੂੰ ਪੂਰਾ ਵੀਕ ਗੁਰੂ ਚਰਨਾਂ ਨਾਲ ਜੋੜਨਗੇ। ਆਪ ਜੀ ਨੇ ਸਮਾਂ ਕੱਢ ਕੇ ਹੁੰਮ ਹੁਮਾ ਕੇ ਗੁਰੂ ਦਰਬਾਰ ਵਿੱਚ ਪਹੁੰਚ ਕੇ ਲਾਹੇ ਲੈਣੇ। ਆਓ ਹੁਣ ਇੱਕ ਘੰਟੇ ਲਈ ਭਾਈ ਸਾਹਿਬ ਆਪ ਜੀ ਦੇ ਦਰਸ਼ਨ ਕਰਨਗੇ, ਇਸੇ ਤਰ੍ਹਾਂ ਸੱਜ ਕੇ ਗੁਰਮਤਿ ਵਿਚਾਰਾਂ ਕਥਾ ਕੀਰਤਨ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
3: ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
4: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

ਬਾਬਾ ਫਰੀਦ ਜੀ ਦੇ ਅੰਮ੍ਰਿਤ ਬਚਨ ਹਨ। ਆਜ ਮਿਲਾਵਾ ਸ਼ੇਖ ਫਰੀਦ, ਟੱਕ ਮੁਕੁੰਜੜੀਆਂ ਮਨੋ ਮਚਿੰਦੜੀਆਂ। ਇਸੇ ਸਮੇਂ ਪਰਮਾਤਮਾ ਨਾਲ ਮਿਲਾਪ ਹੋ ਸਕਦਾ। ਟਾਕਮ ਕਹਿੰਦੇ ਰੋਕਣਾ, ਕੁੰਜੜੀਆਂ ਕਹਿੰਦੇ ਇੰਦਰੀਆਂ ਨੂੰ। ਜਿਸ ਸਮੇਂ ਵੀ ਇੰਦਰੀਆਂ ਵਸ ਵਿੱਚ ਆ ਜਾਣਗੀਆਂ, ਉਸੇ ਸਮੇਂ ਪਰਮਾਤਮਾ ਪ੍ਰਗਟ ਹੋਏਗਾ। ਸਵਾਲ ਪੈਦਾ ਹੁੰਦਾ, ਇੰਦਰੀਆਂ ਨੂੰ ਕਿਵੇਂ ਕਾਬੂ ਕੀਤਾ ਜਾਏ? ਇੱਕੋ ਇੱਕ ਜੁਗਤ ਜੇ ਬਾਰੰਬਾਰ ਬਾਰ ਪ੍ਰਭ ਜਪੀਐ, ਪੀ ਅੰਮ੍ਰਿਤ ਤੇ ਮਨ ਤਨ ਤ੍ਰਪੀ ਆਖੋ ਵਾਹਿਗੁਰੂ। ਬਾਰ ਬਾਰ ਸਿਮਰਨ ਕਰਨਾ ਪਏਗਾ, ਬਾਰ ਬਾਰ ਨਾਮ ਜਪਣਾ ਪਏਗਾ। ਪ੍ਰਾਣਾ ਦਾ ਆਧਾਰ ਕੇਵਲ ਪਰਮੇਸ਼ਵਰ ਦਾ ਨਾਮ ਹੈ। ਸਿਮਰ ਸਿਮਰ ਨਾਮ ਬਾਰੰਬਾਰ, ਨਾਨਕ ਜੀ ਕਾ ਇਹ ਆਧਾਰ ਆਖੋ ਵਾਹਿਗੁਰੂ। ਜੇ ਸਵਾਸ ਬਾਰ ਬਾਰ ਲੈ ਰਹੇ ਹੋ, ਫਿਰ ਨਾਮ ਵੀ ਬਾਰ ਬਾਰ ਜਪਣਾ ਪੈਣਾ। ਮੈਂ ਬਬੀਹੇ ਵੱਲ ਤੱਕਦਾ, ਇੱਕੋ ਸਾਹੇ ਪ੍ਰਿਓ ਪ੍ਰਿਓ ਕਰੀ ਜਾ ਰਿਹਾ, ਪ੍ਰਿਓ ਪ੍ਰਿਓ ਕਹੀ ਜਾ ਰਿਹਾ। ਉਸਦੇ ਅੰਦਰ ਪਿਆਸ ਹੈ, ਸਵਾਂਤੀ ਬੂੰਦ ਦੀ ਆਸ ਨਹੀਂ ਛੱਡਦਾ ਤੇ ਉਸਦੀ ਪਿਆਸ ਬੁੱਝਦੀ, ਉਸਦੇ ਮੁੱਖ ਵਿੱਚ ਸਵਾਂਤੀ ਬੂੰਦ ਪੈਂਦੀ ਹੈ। ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਆ, ਗੁਰਸਿੱਖ ਪੁੱਤਰੋ ਤੇ ਤੀਓ, ਮੈਂ ਤੁਹਾਨੂੰ ਵਾਹਿਗੁਰੂ ਗੁਰਮੰਤਰ ਬਖਸ਼ਿਆ, ਉਤਨੀ ਦੇਰ ਜਪਦੇ ਜਾਣਾ, ਜਪਦੇ ਜਾਣਾ, ਜਪਦੇ ਜਾਣਾ, ਜਿਤਨੀ ਦੇਰ ਤੱਕ ਨਾਮ ਦੀ ਸਵਾਂਤੀ ਮੂੰਹ ਤੁਹਾਡੇ ਮੁੱਖ ਵਿੱਚ ਨਹੀਂ ਪੈ ਜਾਂਦੀ। ਤੇਰਾ ਨਾਮ ਮੂੰਹ ਹਮ ਚਾਤ੍ਰਿਕ ਤਿੱਖ ਹਾਰੇ, ਅਸੀਂ ਬਬੀਹੇ ਹਾਂ ਪਰ ਆਸ ਨਾ ਛੱਡਣਾ, ਪਿਆਸ ਬਣਾਈ ਰੱਖਣਾ, ਇੱਕ ਦਿਨ ਤੁਹਾਡੀ ਪਿਆਸ ਬੁੱਝੇਗੀ ਬੁੱਝੇਗੀ। ਜਪਦਿਆਂ ਜਪਦਿਆਂ ਫਿਰ ਤੁਹਾਡੇ ਅੰਦਰ ਸਹਿਜ ਆਉਣਾ ਸ਼ੁਰੂ ਹੋ ਜਾਏਗਾ। ਹਰ ਕਾ ਬਿਲੋਵਣਾ ਬਿਲੋਵੋ ਮੇਰੇ ਭਾਈ, ਸਹਿਜ ਬਿਲੋਵੋ ਜੈਸੇ ਤਤ ਨਾ ਜਾਏ। ਫਿਰ ਅਨੁਭਵ ਹੋਏਗਾ, ਨਾਮ ਤੁਲ ਕਰ ਸ਼ਬਨ ਨਾ ਹੋਏ, ਨਾਮ ਦੇ ਬਾਬਰ ਕੁਛ ਵੀ ਪਦਾਰਥ ਨਹੀਂ ਹੈ ਦੁਨੀਆਂ ਦਾ। ਜਿਨ੍ਹਾਂ ਨੇ ਇਹ ਰਸ ਚੱਖਿਆ ਫਿਰ ਉਹ ਬੋਲੇ, ਫਰੀਦਾ ਸ਼ੱਕਰ ਖੰਡ ਨਿਵਾਤ ਗੁੜ ਮਾਖਿਓ ਮਾਝਾ ਦੁੱਧ, ਸਭੇ ਵਸਤੂ ਮਿੱਠੀਆਂ ਰੱਬ ਨਾ ਪੁੱਜਣ, ਤੇਰੇ ਨਾਮ ਦੇ ਬਾਬਰ ਕੁਛ ਵੀ ਮਿੱਠਾ ਨਹੀਂ ਹੈ। ਭਗਤਾਂ ਨੇ ਚੱਕ ਕੇ ਨਿਰਣਾ ਕੀਤਾ ਸੀ ਇਹ, ਹਰ ਬਿਨ ਕਛੂ ਨਾ ਲਾ ਗਈ, ਭਗਤਨ ਕੋ ਮਿੱਠਾ ਆਣ ਸਵਾਦ ਸਾ ਫਿੱਕਿਆ, ਕਰ ਨਿਰਨੋ ਡੀਠਾ ਖੋ ਵਾਹਿਗੁਰੂ। ਸਭੇ ਵਸਤੂ ਕੌੜੀਆਂ ਸੱਚੇ ਨਾਂ ਮਿੱਠਾ ਖੋ ਵਾਹਿਗੁਰੂ। ਜਦੋਂ ਹੁਣ ਸਮਝ ਆ ਗਈ ਨਾਮ ਹੀ ਸਭ ਕੁਛ ਹੈ, ਨਾਮ ਕਰਕੇ ਜੀਵਨ ਸਫਲ ਹੋਣਾ, ਫਿਰ ਕਹਿੰਦੇ ਜਿਨੀ ਐਸਾ ਹਰ ਨਾਮ ਨਾ ਚੇਤੇ ਹੋ, ਸੇ ਕਾਹੇ ਜਗ ਆਏ ਰਾਮ ਕਰ, ਫਿਰ ਕਰਨ ਕੀ ਆਇਓ ਇੱਥੇ। ਇਹ ਮਾਨ ਜਨਮ ਦੁਲੰਭ ਹੈ, ਨਾਮ ਬਿਨਾਂ ਬਿਰਥਾ ਜਾਏ। ਇਹ ਸਾਰਾ ਬਿਰਥਾ ਜਾ ਰਿਹਾ ਸਮਾਂ ਜੇ ਅਸੀਂ ਬੰਦਗੀ ਭਗਤੀ ਨਾਲ ਨਹੀਂ ਜੁੜੇ। ਨਾਮ ਬਿਨਾਂ ਬਿਰਥਾ ਸਭ ਜਾਏ। ਹੁਣ ਵੱਧਾ ਹਰ ਨਾਮ ਨਾ ਬੀਜਿਓ, ਅੱਗੇ ਭੁੱਖਾ ਕਿਆ ਖਾਏ। ਦਰਗਾਹ ਦੇ ਵਿੱਚ ਕਹਿੰਦੇ ਜਦੋਂ ਭੁੱਖ ਲੱਗੇਗੀ, ਉੱਥੇ ਛਕਣ ਲਈ ਨਹੀਂ ਹੋਏਗਾ, ਬੀਜਿਆ ਨਹੀਂ ਹੋਏਗਾ, ਖਾਏਗਾ ਕੀ? ਮਨ ਮੁੱਖਾਂ ਨੂੰ ਫਿਰ ਜਨਮ ਹੈ, ਨਾਨਕ ਹਰ ਪਾਏ। ਰੱਬ ਨੂੰ ਕੀ ਚੰਗਾ ਲੱਗਦਾ, ਜਿਹੜੇ ਮਨ ਦੇ ਮਗਰ ਚੁਲਦੇ ਨੇ, ਭਗਤੀ ਨਹੀਂ ਕਰਦੇ, ਉਹਨਾਂ ਨੂੰ ਬਾਰ ਬਾਰ 84 ਦੇ ਗੇਟ ਚ ਪਾਈ ਜਾਂਦਾ ਹੈ, 84 ਦੇ ਗੇਟ ਚ ਪੈ ਰਹਿਣਗੇ। ਨਾਮ ਇਕਰਾਰਨਾਮਾ ਜੇ ਕਮਿਟਮੈਂਟ ਸੀ। ਮਾਤਾ ਦੇ ਗਰਭ ਚ ਅਸੀਂ ਪੁੱਠੇ ਲਟਕ ਰਹੇ ਸੀ ਤੇ ਕੀ ਬੇਨਤੀਆਂ ਕਰਦੇ ਸੀ, ਇੱਕ ਵਾਰ ਇਸ ਅਗਨੀ ਜੋ ਬਾਹਰ ਕੱਢ, ਮੈਂ ਸਵਾਸ ਗ੍ਰਾਸ ਤੇਰਾ ਸ਼ੁਕਰਾਨਾ ਕਰਾਂਗਾ, ਨਾਮ ਜਪਾਂਗਾ। ਰੱਬ ਨੇ ਪ੍ਰੋਮਿਸ ਕੀਤਾ, ਤੈਨੂੰ ਇਸ ਅਗਨੀ ਜੋ ਬਾਹਰ ਕੱਢਿਆ ਤੇ ਜਨਮ ਲੈਂਦਿਆਂ ਹੀ ਤੂੰ ਪ੍ਰੋਮਿਸ ਤੋੜ ਦਿੱਤਾ। ਖਾਣਾ ਪੀਣਾ ਹੱਸਣਾ ਸੌਣਾ, ਚਾਰ ਗੱਲਾਂ ਕਿਸੇ ਨੇ ਚੇਤੇ ਨਹੀਂ ਕਰਾਈਆਂ, ਬਿਨਾਂ ਚੇਤੇ ਤੋਂ ਚੇਤੇ ਨੇ ਵਿਸਰ ਗਿਆ ਹੈ ਮਰਨਾ, ਮੌਤ ਭੁੱਲ ਗਈ ਸਾਨੂੰ। ਜਿਸ ਸਮੇਂ ਮੌਤ ਭੁੱਲੇਗੀ, ਖਸਮ ਵਿਸਾਰ ਰੱਬ ਭੁੱਲੇਗਾ ਹੀ ਭੁੱਲੇਗਾ। ਖੁਆਰੀ ਕੀ ਨਹੀਂ, ਤ੍ਰਿਗ ਜੀਵਨ ਨਹੀਂ ਰਹਿਣਾ, ਖੁਆਰ ਹੋਵੋਗੇ। ਔਰ ਫਿਰ ਜਪਣ ਵਾਲਿਆਂ ਨੇ ਕਿਵੇਂ ਜਪਿਆ, ਅੱਜ ਆਪਾਂ ਸਿੱਖ ਸਕੀਏ, ਆਪਾਂ ਵੀ ਜੀਵਨ ਸਫਲ ਕਰਨ ਆਏ ਹਾਂ, ਇਹ ਜੀਵਨ ਦਾ ਮਨੋਰਥ ਪੂਰਾ ਹੋ ਜਾਏ। ਜਿਹਨਾਂ ਭਗਤਾਂ ਨੇ ਜਪਿਆ, ਕਿਸ ਜੁਗਤ ਨਾਲ ਜਪਿਆ, ਸ਼ਬਦ ਦੇ ਵਿੱਚ ਸਤਿਗੁਰੂ ਗਿਆਨ ਦੇ ਰਹੇ ਨੇ। ਰਾਮ ਜਪੋ ਜੀ ਐਸੇ ਐਸੇ, ਤਰੂਪ ਪ੍ਰਹਿਲਾਦ ਜਪਿਓ ਹਰ ਜੈਸੇ।

0: ਜ਼ਿਮੀਂਦਾਰ ਜ਼ਮੀਨ ਦੇ ਵਿੱਚ ਬੀਜ ਪਾਉਣ ਤੋਂ ਪਹਿਲਾਂ ਵੱਤਰ ਦੇਖਦਾ ਹੈ, ਫਿਰ ਬੀਜ ਪਾਉਂਦਾ ਹੈ। ਭਗਤ ਧਰੂ ਅਤੇ ਪ੍ਰਹਿਲਾਦ ਨੇ ਹਿਰਦੇ ਰੂਪੀ ਜ਼ਮੀਨ ਵਿੱਚ ਨਾਮ ਦਾ ਬੀਜ ਪਾਉਣ ਤੋਂ ਪਹਿਲਾਂ ਗੁਰਸਿੱਖਿਆ ਨੂੰ ਗੁਰਪਦੇਸ਼ ਦੀ ਕਮਾਈ ਕੀਤੀ। ਉਹਨਾਂ ਪਹਿਲਾਂ ਆਪਣੇ ਅੰਦਰੋਂ ਕਾਮ ਕ੍ਰੋਧ ਲੋਭ ਮੋਹੰਕਾਰ ਈਰਖਾ ਨਿੰਦਿਆ ਚੁਗਲੀ ਇਹ ਜ਼ਹਿਰ ਕੱਢ ਕੇ ਬਾਹਰ ਮਾਰੀ, ਫਿਰ ਅੰਦਰ ਨਾਮ ਟਿੱਕਿਆ ਉਹਨਾਂ ਦੇ। ਇਹ ਹੈ ਜੁਗਤ ਸਿਮਰਨ ਦੀ। ਉਹਨਾਂ ਸ਼ਬਦ ਦੀ ਟੇਕ ਲੈ ਕੇ ਅਭਿਆਸ ਕੀਤਾ ਸੀ। ਮੈਂ ਗੁਰਬਾਣੀ ਆਧਾਰ ਹੈ ਗੁਰਬਾਣੀ ਲਾਗ ਰਹੋ। ਧੰਨ ਗੁਰੂ ਰਾਮਦਾਸ ਜੀ ਨੂੰ ਪੁੱਛਿਆ ਸੰਗਤਾਂ ਨੇ, ਸਿਮਰਨ ਕਰਦਿਆਂ ਸਾਡੇ ਅੰਦਰੋਂ ਫੁਰਨੇ ਆਉਂਦੇ ਨੇ, ਤੁਸੀਂ ਕਿਵੇਂ ਜਪਦੇ ਹੋ? ਉਹਨਾਂ ਪੰਕਤੀ ਪੜ੍ਹ ਕੇ ਸੁਣਾਈ ਸੀ। ਜਦੋਂ ਕੋਈ ਫੁਰਨ ਆਏ ਸ਼ਬਦ ਦੀ ਟੇਕ ਲੈ ਕੇ ਫੁਰਨਿਆਂ ਨੂੰ ਪਰੇ ਕਰੀ ਜਾਓ। ਗੁਰਸਿੱਖ ਮੀਤ ਚਲੋ ਗੁਰ ਚਾਲੀ ਹੈ ਸਿਮਰਨ ਦੀ ਵਿਧੀ। ਜੋ ਗੁਰ ਕਹੇ ਸੋਈ ਪਲ ਮਾਨੋ ਹਰ ਹਰ ਕਥਾ ਨਿਰਾਲੀ। ਬਿਨਾਂ ਗੁਰਬਾਣੀ ਤੋਂ ਹਿਰਦੇ ਅੰਦਰ ਨਾਮ ਨਹੀਂ ਜੇ ਟਿਕਣਾ, ਨਾਮ ਅੰਦਰ ਟੇਕੇਗਾ ਵਾਇਆ ਗੁਰਬਾਣੀ। ਗੁਰਬਾਣੀ ਵਰਤੀ ਜਗ ਅੰਤਰ, ਇਸ ਬਾਣੀ ਤੇ ਹਰ ਨਾਮ ਪਾਏਗਾ। ਬਾਣੀ ਰਾਹੀਂ ਨਾਮ ਅੰਦਰ ਟਿਕੇਗਾ। ਇਹ ਬਾਣੀ ਜੋ ਜਿਉ ਜਾਣੈ ਤੇ ਸਿਅੰਤਰ ਰਵੈ ਹਰ ਨਾਮਾ ਬਾਰ ਬਾਰ, ਇਹ ਸਿਧਾਂਤ ਦ੍ਰਿੜ ਕਰਾਇਆ। ਤੇ ਅੱਜ ਕਹਿ ਕੇ ਦੀਨ ਦਿਆਲ ਭਰੋਸੇ ਤੇਰੇ ਸਭ ਪਰਿਵਾਰ ਚੜਾਇਆ ਪੜਿਆ। ਇਹ ਕਿਹੜਾ ਪਰਿਵਾਰ ਹੈ? ਪੁੱਤਰ ਧੀਆਂ ਨਹੀਂ, ਇਹ ਹੈ ਗਿਆਨ ਇੰਦਰੇ ਕਰਮ ਇੰਦਰੇ, ਇਹ ਹੈ ਸਾਡਾ ਪਰਿਵਾਰ। ਭਰੋਸੇ ਦੇ ਨਾਲ ਕਹਿੰਦੇ ਮੈਂ ਪਰਿਵਾਰ ਨੂੰ ਇਸ ਬੇੜੇ ਤੇ ਬਿਠਾ ਦਿੱਤਾ। ਸਮੁੰਦਰ ਤੂਫਾਨ ਆ ਜਾਣ, ਬੇੜੇ ਚ ਬੈਠ ਜਾ, ਡੁੱਬਣ ਦਾ ਡਰ ਨਹੀਂ। ਸਾਡੇ ਜੀਵਨ ਦੇ ਵਿੱਚ ਮੈਂ ਮੇਰੀ ਹੰਕਤਾ ਦੇ ਮਮਤਾ ਦੇ ਦੁਬਦਾ ਦੇ ਭਿਆਨਕ ਤੂਫਾਨ ਨੇ, ਤੁਸੀਂ ਸਾਰੇ ਗਿਆਨ ਇੰਦਰੀਆਂ ਨੂੰ ਨਾਮ ਦੇ ਬੇੜੇ 'ਚ ਬਿਠਾ ਦਿਓ, ਕੋਈ ਡੁੱਬਣ ਦਾ ਡਰ ਨਹੀਂ ਜੇ। ਪਰ ਭਰੋਸਾ ਰੱਖਣਾ ਪਏਗਾ। ਰਾਮ ਜਿਨਾ ਕੋ ਰਾਮ ਭਰੋਸਾ। ਜੇ ਸੈਣ ਨਾਈ ਦੇ ਸਾਰੇ ਕੰਮ ਕਰ ਸਕਦਾ ਤੁਹਾਡੇ ਵੀ ਕਰ ਸਕਦਾ, ਪਰ ਭਰੋਸਾ ਬਣਿਆ ਪਏਗਾ। ਧੰਨ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਣ ਆਇਓ, ਰੱਬ ਸਮਝ ਕੇ ਮੱਥਾ ਟੇਕਿਓ। ਮੈਂ ਰੱਬ ਦੇ ਚਰਨਾਂ ਤੇ ਮੱਥਾ ਟੇਕ ਰਿਹਾ, ਗੁਰ ਪਰਮੇਸ਼ਰ ਏਕੋ ਜਾਣ, ਸਤਿਗੁਰ ਪਰਮੇਸ਼ਰ ਮੇਰਾ। ਸਿੱਧ ਕਰ ਸਿੱਜਦਾ ਮਨ ਕਰ ਮੁਕਸੂਦ, ਜੈ ਤਰ ਦੇਖਾਂ ਤੇ ਤਾਂ। ਜਦੋਂ ਭਰੋਸਾ ਰੱਖ ਕੇ ਮੱਥਾ ਟੇਕੋਗੇ ਕਹਿੰਦੇ ਹਾਜ਼ਰ ਹੋ ਜਾਏਗਾ ਉਹ। ਇਸ ਕਰਕੇ ਜਾ ਕੇ ਹਿਰਦਾ ਵਿਸ਼ਵਾਸ ਪ੍ਰਭ ਆਇਆ, ਤਤ ਗਿਆਨ ਤਿਸ ਮਨ ਪ੍ਰਗਟਾ। ਜਦੋਂ ਤੱਕ ਵਿਸ਼ਵਾਸ ਨਹੀਂ ਇੱਥੋਂ ਕੁਛ ਨਹੀਂ ਜੇ ਮਿਲੇਗਾ। 100 ਵਾਰ ਤੁਸੀਂ ਧੰਨ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕ ਲਓ। ਜੇ ਰੱਬ ਨਹੀਂ ਸਮਝਿਆ ਖਿਮਾ ਕਰਨਾ, ਇੱਥੋਂ ਖਾਲੀ ਦੇ ਖਾਲੀ ਦਾ ਕੋਈ ਸੁੱਖ ਨਹੀਂ ਜੇ ਮਿਲੇਗਾ। ਬਣੀ ਤੇ ਬਚਨ ਨੇ ਸਤਿਗੁਰ ਦੇ। ਸਤਿਗੁਰ ਕੀ ਪ੍ਰਤੀਤ ਨਾ ਆਈਆ, ਸ਼ਬਦ ਨਾ ਲਾਗੋ ਪਾਓ। ਉਸ ਨੂੰ ਸੁੱਖ ਨਾ ਉਪਜੈ ਭਾਵੇਂ 100 ਗੇੜਾ ਆਵੋ ਜਾਓ। 100 ਵਾਰ ਆ ਕੇ ਚਲਾ ਮੱਥਾ ਟੇਕ ਕੇ, ਕੋਈ ਫਰਕ ਨਹੀਂ ਪੈਂਦਾ। ਗੁਰੂ ਨੇ ਸਿੱਖ ਦਾ ਕੇਵਲ ਸਿਦਕ ਦੇਖਣਾ, ਵਿਸ਼ਵਾਸ ਦੇਖਣਾ, ਪ੍ਰਤੀਤ ਅਤੇ ਭਰੋਸਾ ਦੇਖਣਾ। ਬੇੜੇ ਪਾਰ ਹੋਣਗੇ ਭਰੋਸੇ ਵਾਲਿਆਂ ਦੇ। ਧੰਨ ਗੁਰੂ ਅਮਰਦਾਸ ਜੀ ਦੇ ਜੀਵਨ ਕਥਾ ਸਿਦਕ ਦੇ। ਪ੍ਰੇਮੇ ਕੋੜੀ ਨੂੰ ਭੈੜੀ ਸੰਗਤ ਕਰਕੇ ਕੋੜ ਹੋ ਗਿਆ, ਸਰੀਰ ਤੇ ਪਸ ਚੱਲ ਰਹੀ ਹੈ। ਸਿੱਖ ਸੰਗਤਾਂ ਗੋਬਿੰਦਵਾਲ ਸਾਹਿਬ ਧੰਨ ਗੁਰੂ ਅਮਰਦਾਸ ਦੇ ਦਰਸ਼ਨ ਕਰਦੇ, ਧੰਨ ਗੁਰੂ ਅਮਰਦਾਸ ਧੰਨ ਗੁਰੂ ਅਮਰਦਾਸ ਕਹਿ ਰਹੀਆਂ ਤੇ ਕੰਨੀ 'ਚ ਬੋਲ ਪੈ ਗਏ। ਰਿੜਦਾ ਰਿੜਦਾ ਦਰਸ਼ਨੀ ਡਿਊਟੀ ਤੇ ਪਹੁੰਚਿਆ ਤੇ ਇੱਕ ਬੋਲ ਰਿਹਾ, ਮੇਰਾ ਗਇਆ ਕਿ ਛੋਟਾ ਲੱਦਾ, ਮੇਰਾ ਗਇਆ ਕਿ ਛੋਟਾ ਲੱਦਾ। ਇਹ ਬਾਣੀ ਦੇ ਬੋਲ ਨਹੀਂ ਹਨ। ਸਿੱਖ ਸੰਗਤਾਂ ਨੇ ਧੰਨ ਗੁਰੂ ਅਮਰਦਾਸ ਨੂੰ ਕਿਹਾ, ਬਾਹਰ ਪ੍ਰੇਮਾ ਕੁੜੀ ਲੇਟਿਆ, ਇੱਕ ਬੋਲ ਬੋਲੀ ਜਾ ਰਿਹਾ ਤੇ ਕਹਿੰਦੇ ਮੈਨੂੰ ਪਤਾ ਕੀ ਕਹਿ ਰਿਹਾ, ਮੈਂ ਸਮਰੱਥ ਗੁਰੂ ਦੇ ਦਰ ਤੇ ਪਹੁੰਚ ਗਿਆ, ਮੇਰਾ ਗਵਾਚਿਆ ਜੀਵਨ ਵਾਪਸ ਆ ਗਿਆ, ਵਾਪਸ ਆ ਗਿਆ। ਇਤਨਾ ਭਰੋਸਾ। ਅਜੇ ਬੋਲੀ ਸਾਹਿਬ ਨਹੀਂ ਸੀ ਬਣੀ, ਚਵੱਚਾ ਸੀ ਉਹ। ਧੰਨ ਗੁਰੂ ਅਮਰਦਾਸ ਅੰਮ੍ਰਿਤ ਵੇਲੇ ਉੱਥੇ ਰੋਜ਼ਾਨਾ ਇਸ਼ਨਾਨ ਕਰਦੇ ਸੀ, ਆਬੇ ਹਯਾਤ ਹੋ ਚੁੱਕਿਆ ਪਾਣੀ ਉਹ। ਕਹਿਣ ਲੱਗੇ ਪ੍ਰੇਮੇ ਕੋੜੀ ਨੂੰ ਚਵੱਚੇ ਇਸ਼ਨਾਨ ਕਰਕੇ ਸਿਰ ਮੂੰਹ ਢੱਕ ਕੇ ਮੇਰੇ ਕੋਲ ਲੈ ਕੇ ਆਓ। ਸਿੱਖ ਸੰਗਤਾਂ ਨੇ ਉਸ ਚਵੱਚੇ 'ਚ ਅੰਮ੍ਰਿਤ ਜਲ 'ਚ ਇਸ਼ਨਾਨ ਕਰਾਇਆ, ਸਿਰ ਮੂੰਹ ਢੱਕ ਕੇ, ਅਤੇ ਧੰਨ ਗੁਰੂ ਅਮਰਦਾਸ ਨੇ ਆਪਣੇ ਮੁਬਾਰਕ ਹੱਥਾਂ ਨਾਲ ਨੇਤਰਾਂ 'ਚ ਨੇਤਰ ਪਾਏ, ਪੱਲੂ ਹਟਾਇਆ। ਅਮਿਆ ਦ੍ਰਿਸ਼ਟ ਸ਼ੁਭ ਕਰੈ ਹਰਯਗ ਪਾਪ ਸਕਲ ਮਲ, ਜਬ ਗੁਰ ਦੇਖੈ ਸ਼ੁਭ ਦ੍ਰਿਸ਼ਟ ਨਾਮ ਕਰਤਾ ਮੁਖ ਮਿਲਿਆ। ਅਮਿਆ ਦ੍ਰਿਸ਼ਟ ਪੇਖੈ ਹੋਏ ਸੰਤ, ਕੰਚਨ ਵਰਗਾ ਸੀਰ ਹੋ ਗਿਆ, ਕਿਤੇ ਕੋੜ ਕਿੱਥੇ ਕੰਚਨ ਵਰਗਾ। ਹੁਣ
1: ਅੰਮ੍ਰਿਤ ਦ੍ਰਿਸ਼ਟੀ ਦੀ ਕਲਾ ਕਿਤਨੀ ਵਰਤਦੀ ਹੈ, ਧੰਨ ਗੁਰੂ ਅਮਰਦਾਸ ਜੀ ਦੀ ਸਮਰੱਥਾ ਕਿਤਨੀ ਹੈ। ਉਹਨਾਂ 22 ਮੰਡੀਆਂ ਥਾਪੀਆਂ, 52 ਪੀੜੇ ਬੀਬੀਆਂ ਨੂੰ ਪ੍ਰਚਾਰ ਥਾਪਿਆ, 52 ਪੀੜੇ, ਤੇ ਕਹਿਣ ਲੱਗੇ ਇਹ ਮੇਰਾ ਤੀਸਰਾ ਬੇਟਾ ਹੁਣ, ਇਸਦਾ ਨਾਮ ਮੈਂ ਮੁਰਾਰੀ ਰੱਖ ਦਿੱਤਾ, ਹੁਣ ਪ੍ਰੇਮੇ ਤੋਂ ਬਦਲ ਦਿੱਤਾ। ਕਹਿਣ ਲੱਗੇ ਹੁਣ ਕੋਈ ਵਿਆਹ ਕਰੇ ਇਸ ਨਾਲ। ਸਾਰੀਆਂ ਸੰਗਤਾਂ ਨੂੰ ਪਤਾ ਪ੍ਰੇਮਾ ਕੋੜੀ ਸੀ, ਪਰ ਸ਼ੀਹਾਂ ਇੱਕ ਅਮੀਰ ਸਿੱਖ ਹੈ, ਉਹ ਕਹਿਣ ਲੱਗਿਆ ਜੀ ਪਤਾ ਸੀ ਗੁਰੂ ਦੀ ਸਮਰੱਥਾ ਬੜੀ ਵੱਡੀ ਹੈ, ਕਹਿੰਦਾ ਮੇਰੀ ਧੀ ਮੱਥੋਂ ਵਿਆਹੁਣ ਜੋਗੇ। ਘਰਵਾਲੀ ਨੇ ਕਿਹਾ ਪ੍ਰੇਮਾ ਕੋੜੀ ਹੈ, ਕਹਿਣ ਲੱਗਿਆ ਮੈਨੂੰ ਨਹੀਂ ਪਤਾ, ਇਹ ਬੇਟੀ ਤੁਹਾਡੀ ਹੋ ਗਈ ਤੇ ਐਸੀ ਅੰਮ੍ਰਿਤ ਦ੍ਰਿਸ਼ਟੀ ਦਾ ਕਿਸ਼ਮਾ ਵਰਤਿਆ, 22 ਮੰਜੀਆਂ ਚੋਂ ਇੱਕ ਮੰਜੀ ਮੱਥੋਂ ਤੇ ਮੁਰਾਰੀ ਨੂੰ, ਜਿਹੜਾ ਕੋੜੀ ਸੀ ਦੂਰ ਦੂਰ ਸਿੱਖੀ ਦਾ ਪ੍ਰਚਾਰ ਦੀ ਮਹਿਕ ਫੈਲਾਈ ਇਹਨਾਂ ਨੇ, ਇਹ ਹੈ ਅੰਮ੍ਰਿਤ ਦ੍ਰਿਸ਼ਟੀ। ਕਿਤੇ ਗੁਰੂ ਦੀ ਨਿਗਾਹ ਪੈ ਜਾਏ ਇੱਥੇ ਸਭ ਕੁਝ ਬਦਲ ਜਾਂਦਾ ਜੇ, ਕੇਵਲ ਵਿਸ਼ਵਾਸ ਦੀ ਕਥਾ। ਉਸਨੇ ਕਿਹਾ ਸੀ ਮੇਰਾ ਜੀਵਨ ਬਦਲ ਗਿਆ, ਗੁਆਚਿਆ ਜੀਵਨ ਵਾਪਸ ਆ ਗਿਆ, ਤੇ ਆਇਆ ਦੁਨੀਆਂ ਨੇ ਦੇਖਿਆ, ਉੱਥੇ ਇਤਿਹਾਸ ਭਰਿਆ ਪਿਆ। ਸਮਾਂ ਨਹੀਂ, ਲਗਾਤਾਰ 28 ਤਰੀਕ ਤੱਕ ਜਿੱਥੇ ਅੰਮ੍ਰਿਤ ਵੇਲੇ ਇਸ ਪਾਵਨ ਸਥਾਨ 'ਤੇ 5 ਵਜੇ ਤੋਂ 6 ਵਜੇ ਤੱਕ ਸਿਮਰ ਸਾਹਿਬ ਨਾਲ ਪ੍ਰੋਗਰਾਮ ਰੱਖੇ ਗਏ ਨੇ, ਰਾਤ ਦੇ ਦੀਵਾਨਾਂ 7:40 ਤੋਂ 8:40 ਤੱਕ ਸ਼ਬਦ ਕੀਰਤਨ ਨਾਮ ਸਿਮਰਨ ਗੁਰਮਤਿ ਦੇ ਪ੍ਰਚਾਰਾਂ ਦੇ ਪ੍ਰੋਗਰਾਮ ਚੱਲਣਗੇ। ਇਸ ਗੁਰਮਤਿ ਪ੍ਰਚਾਰ ਦੌਰ ਦੀ ਸਮਾਪਤੀ ਤੋਂ ਬਾਅਦ 4 ਜੁਲਾਈ ਸਵੇਰੇ 7 ਵਜੇ ਸ਼ਨੀਵਾਰ ਨੂੰ ਉੱਪਰੇ ਹਾਲ ਵਿਖੇ ਅੰਮ੍ਰਿਤ ਸੰਚਾਰ ਹੋਣਗੇ, ਮਹਾਨ ਅੰਮ੍ਰਿਤ ਸੰਚਾਰ। ਇਹਨਾਂ ਸਾਰੇ ਗੁਰਮਤਿ ਸਮਾਗਮਾਂ ਦੀ ਆਉਟਪੁੱਟ 4 ਜੁਲਾਈ ਨੂੰ ਨਿਕਲੇਗੀ। ਕਿਤਨਿਆਂ ਨੇ ਗੁਰੂ ਵਾਲੇ ਬਣੇ, ਕਿਤਨਾ ਨੇ ਅੰਮ੍ਰਿਤ ਵੇਲਾ ਸੰਭਾਲਿਆ, ਕਿਤਨਾ ਨੇ ਨਸ਼ਾ ਛੱਡਿਆ, ਕਿਤਨਾ ਨੇ ਰੋਮਾਂ ਦੇ ਵਿਧ ਵਿੱਚ ਛੱਡ ਕੇ ਸਾਬਤ ਸੁਰਤ ਹੋਏ, ਕਿਤਨਿਆਂ ਨੇ ਨਿਤਨੇਮ ਸਹਿਜ ਪਾਠ ਕਰਨਾ ਸ਼ੁਰੂ ਕੀਤਾ। ਅਸਲ ਵਿੱਚ ਇਹ ਕਿਸੇ ਵੀ ਗੁਰਮਤਿ ਸਮਾਗਮ ਦੀ ਆਉਟਪੁੱਟ ਹੁੰਦੀ ਹੈ। ਭਾਈ ਸਾਹਿਬ ਸਾਰੀ ਉਮਰ ਕਹਿੰਦੇ ਕਿਸੇ ਗੁਰਮਤਿ ਸਮਾਗਮ ਤੋਂ ਬਾਅਦ ਅਨੈਲਿਸਿਸ ਕਰਿਆ ਕਰੋ, ਕੀ ਪ੍ਰਾਪਤੀ ਹੋਈ, ਕਿਤਨੇ ਕੁ ਅੰਮ੍ਰਿਤ ਵੇਲੇ ਨਾਲ ਜੁੜੇ, ਕਿਤਨਿਆਂ ਨੂੰ ਜੀਵਨ ਵਿੱਚ ਤਬਦੀਲੀ ਆਈ, ਬਦਲਾ ਆਇਆ। ਅਤੇ ਆਪਾਂ ਦੋਨੋਂ ਸਮੇਂ ਹਾਜ਼ਰੀਆਂ ਵੀ ਭਰਨੀ ਹੈ, ਗੁਰੂ ਦੀ ਬਖਸ਼ਿਸ਼ ਦੇ ਪਾਤਰ ਬਣਨਾ। ਕੋਟਾਣ ਕੋਟਾਣ ਸ਼ੁਕਰਾਨਾ ਧੰਨ ਧੰਨ ਸ਼੍ਰੀ ਗ੍ਰੰਥ ਸਾਹਿਬ ਜੀ ਦਾ, ਇੱਥੋਂ ਦੇ ਸਮੁੱਚੇ ਪ੍ਰਬੰਧ ਦਾ। ਹੈੱਡ ਗ੍ਰੰਥੀ ਸਾਹਿਬਾਨ ਬਹੁਤ ਹੀ ਪਿਆਰ ਅਤੇ ਮਾਣ ਦਿੰਦੇ ਨੇ, ਦਾਸ ਭਾਈ ਸਾਹਿਬ ਵੀ ਇਸ ਸਥਾਨ 'ਤੇ ਹਾਜ਼ਰੀ ਭਰਦੇ ਰਹੇ। ਦਾਸ ਵੀ 19 ਸਾਲਾਂ ਤੋਂ ਭਾਈ ਸਾਹਿਬ ਤੋਂ ਬਾਅਦ ਇਸ ਪਾਵਨ ਸਥਾਨ 'ਤੇ ਆਪ ਸੰਗਤਾਂ ਦੇ ਦਰਸ਼ਨ ਹੁੰਦੇ ਨੇ, ਚਰਨ ਤੂ ਪ੍ਰਾਪਤ ਹੁੰਦੀ ਹੈ, ਭਾਗ ਜਾਗਦੇ ਹਨ, ਬਹੁਤ ਪਿਆਰ ਵਾਲੀ ਸੰਗਤ ਹੈ। ਯਾਰ ਸੋਮਵਾਰ ਦਾ ਦਿਨ ਹੈ, ਤਾਂ ਵੀ ਮੈਂ ਦੇਖਿਆ ਹਾਲ ਭਰਿਆ ਹੋਇਆ, ਇੱਥੇ ਗੁਰੂ ਦੀ ਕਲਾ ਹੈ, ਬਖਸ਼ਿਸ਼ ਹੈ, ਜੋ ਲਗਾਤਾਰ ਸ਼ਬਦ ਦੇ ਗੁਰਬਾਣੀ ਦੇ ਲੰਗਰ ਚੱਲ ਰਹੇ ਨੇ। ਗੁਰੂ ਕਿਰਪਾ ਕਰੇ ਹੋਈਆਂ ਭੁੱਲਾਂ ਦੀ ਕਿਮਾ ਅੱਗੇ ਵਾਸਤੇ ਸਮਤ ਬਖਸ਼ਣੀ ਕੇ ਗੁਰਮੁਖ ਪਿਆਰੇ ਸ਼ਬਦ ਕੀਰਤਨ ਦੇ ਸਤਿਕਾਰ ਵਜੋਂ ਮਾਇਆ ਪੇਟਾ ਕਰ ਗਏ। ਸਤਿਗੁਰੂ ਸਾਰਿਆਂ ਨੂੰ ਨਾਮਦਾਨ ਬਖਸ਼ੇ ਨੇ ਸਾਰੀ ਸੇਵਾ। ਪੰਥ ਰਤਨ ਭਾਈ ਸਾਹਿਬ ਪਰਸਵੇਸ਼ਨ ਜੀ ਖਾਲਸਾ ਖਾਨੇ ਵਾਲਿਆਂ ਵੱਲੋਂ, ਜੋ ਮਨੁੱਖਤਾ ਦੀ ਸੇਵਾ ਲਈ ਸ਼੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਚੈਰੀਟੇਬਲ ਆਈ ਹੋਸਪਿਟਲ ਸੁਹਾਣਾ ਵਿਖੇ ਆਰੰਭ ਹੋਇਆ, ਅੱਜ 400 ਬੈੱਡ ਦਾ ਮਲਟੀ ਸੁਪਰ ਸਪੈਸ਼ਲਿਟੀ ਹੋਸਪਿਟਲ ਬਣ ਚੁੱਕਿਆ। ਭਾਈ ਸਾਹਿਬ ਦਾ ਇੱਕੋ ਏਮ ਸੀ, ਜਿਹੜੇ ਅਦਾ ਕਰ ਸਕਦੇ ਨੇ ਜ਼ਰੂਰ ਅਦਾ ਕਰਿਓ, ਗਰੀਬ ਅਤੇ ਲੋੜਵੰਦਾਂ ਲਈ ਫਰੀ ਇਲਾਜ ਮੁਹੱਈਆ ਕੀਤਾ ਜਾਏਗਾ। ਭਾਈ ਸਾਹਿਬ ਦਾ ਸੁਪਨਾ ਸਾਕਾਰ ਹੋਇਆ। 4 ਸਾਲ ਪਹਿਲਾਂ ਗੁਰਦੁਆਰਾ ਅਕਾਲ ਆਸ਼ਰਮ ਸੁਹਾਣਾ ਦੇ ਕੰਪਲੈਕਸ ਵਿਖੇ 200 ਬੈੱਡ ਦਾ ਸ਼੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਸੇਵਾ ਹਸਪਤਾਲ ਆਰੰਭ ਹੋ ਚੁੱਕਿਆ, ਜਿੱਥੇ ਕੋਈ ਕੈਸ਼ ਕਾਊਂਟਰ ਨਹੀਂ ਰੱਖਿਆ ਗਿਆ। ਅੱਖਾਂ ਦੇ ਆਪਰੇਸ਼ਨ ਟੋਟਲੀ ਫਰੀ ਹੁੰਦੇ ਨੇ, 40 ਤੋਂ ਉੱਪਰ ਡਾਇਲਸਿਸ ਗੁਰੂ ਕਿਰਪਾ ਨਾਲ ਫਰੀ ਹੋ ਰਹੇ ਨੇ, ਦਵਾਈਆਂ ਫਰੀ ਦਿੱਤੀਆਂ ਜਾਂਦੀਆਂ, ਲੈਬੋਰਟਰੀ ਟੈਸਟ, ਅਨੇਕਾਂ ਮੈਡੀਕਲ ਫੈਸਿਲਿਟੀਜ਼ ਟੋਟਲੀ ਫਰੀ ਹਨ। 1-1 ਪੈਸਾ ਆਪ ਜੀ ਦਾ ਇੱਥੇ ਦਸਵੰਧਾ ਦਿੱਤਾ ਹੋਇਆ। ਉੱਥੇ ਗਰੀਬ ਅਤੇ ਲੋੜਵੰਦਾਂ ਦੀ ਸੇਵਾ ਚੱਲਣਾ, ਦਾਸ ਨੂੰ 1 ਸਿੰਗਲ ਪੈਸਾ ਆਪਣੇ ਲਈ ਨਹੀਂ ਚਾਹੀਦਾ, ਕੇਵਲ ਆਪ ਜੀ ਦੀ ਅਸੀਸ, ਮੇਹਰ ਭਰਿਆ ਸਿਰ ਤੇ ਹੱਥ, ਅੰਮ੍ਰਿਤ ਦ੍ਰਿਸ਼ਟੀ, ਜੋ ਉਸ ਮਹਾਨ ਪਿਤਰਾਤਮਾ ਨੇ ਇਸ ਸੇਵਾ ਅਤੇ ਸਿਮਰਨ ਦੀ ਲਹਿਰ ਚਲਾਈ। ਧੰਨ ਗੁਰੂ ਗ੍ਰੰਥ ਸਾਹਿਬ ਦੀ ਸੋਚ ਅਪਣਾ ਕੇ ਅਸੀਂ ਗੁਰੂ ਦੀ ਬਖਸ਼ਿਸ਼ ਦੇ ਪਾਤਰ ਬਣੀਏ ਜੀ। ਆਓ ਅਨੰਦ ਸਾਹਿਬ ਜੀ ਦਾ ਪਾਠ ਕਰਾਂ। ਰਾਮ

ਸਵਾਸਾਂ ਸੰਗ ਨਿਭਾਹੀ, ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ, ਬੋਲੋ ਜੀ।

ਖਿਮਾ ਜਾਚਨਾ ਹੈ ਅੱਗੇ ਤੋਂ ਸਮਤ ਬਖਸ਼ਿਸ਼ ਕਰਨੀ ਪੜੀ ਬਾਣੀ ਕਥਾ ਕੀਰਤਨ ਦਾ ਭਾਵ ਦਾਰਾਈ ਸਮੂਹ ਸੰਗਤ ਦੇ ਹਿਰਦਿਆਂ ਤੇ ਵਸਾਉਣਾ ਸਮੂਹ ਵਕਤਾ ਜਨਾਂ ਨੂੰ ਆਪਣੀ ਸਿਫਤ ਸਲਾਹ ਦਾ ਬਲ ਬੁੱਧੀ ਉਦਮ ਚਾਉ ਬਖਸ਼ਿਸ਼ ਕਰਨਾ ਆਪ ਜੀ ਕੇ ਹਜ਼ੂਰ ਪੰਚਾਮ੍ਰਿਤ ਕੜਾ ਪ੍ਰਸ਼ਾਦ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆ ਗਿਆ ਭਈ ਅਕਾਲ ਕੀ ਤਬੀ ਚਲਾਇਓ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ, ਗੁਰੂ ਗ੍ਰੰਥ ਜੀ ਮਾਨਿਓ, ਪ੍ਰਗਟ ਗੁਰਾਂ ਕੀ ਜੋ ਪ੍ਰਭ ਕੋ ਮਿਲਬੋ ਚਹੈ। ਖੋਜ ਸ਼ਬਦ ਮੈਂ ਰਾਜ

ਤਰੇ ਜੋ ਸ਼ਰਧਾ ਕਰ ਸੇਮ ਦੇ ਗੁਰ ਪਾਰ ਖੰਡਾ ਜਾ ਕੇ ਹੱਥ ਮੈਂ ਕਲਗੀ ਸੋ ਹੈ ਸੋ ਹਮਰੀ ਰੱਛਿਆ ਕਰੇ ਗੁਰੂ ਕਲਗੀ ਧਾਰ ਜਗ

ਸਤਨਾਮ ਸ੍ਰੀ ਵਾਹਿਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ ਸਾਥ ਨਾ ਚਾਲੇ ਬਿਨ ਭਜਨਾ ਵਿਖਿਆ ਸਗਲੀ ਚਾਰ

ਸੋ ਕੋਟਲ ਗੁਰ ਸੇਵੀਐ ਐਨਸ ਸਹਿਜ ਸੁਭਾਇ ਦਰਸ਼ਨ ਪ੍ਰਸੀਐ ਗੁਰੂ ਕੈ।

ਸਲੋਕ ਜਹ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ ਨਾ ਹੋ ਨਾ ਤੂੰ ਨਹਿ ਛੁੱਟ ਹੈ ਨਿਕਟ ਨਾ ਜਾਈਓ ਦੂਤ ਸਲੋਕ ਮਹੱਲਾ ਪੰਜੇਵਾ ਮਨ ਮੈਂ ਚਿਤ ਬੋ ਚਿਤ ਬਨੀ ਉਦਮ ਕਰੋ ਉੱਠ ਨੀਤ ਹਰ ਕੀਰਤਨ ਕਾ ਆਹਰੋ ਹਰ ਦੇਹੋ ਨਾਨਕ ਕੇ ਮੀਤ ਸੋਹਿਲਾ ਰਾਗ ਗੌੜੀ ਦੀਪਕ ਮਹੱਲਾ ਪਹਿਲਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਜੈ ਘਰ ਕੀਰਤ ਆਕੀਐ ਕਰਤੇ ਕਾ ਹੋਈ ਵਿਚਾਰ ਤਿਤ ਕਰ ਗਾਵੋ ਸੋਹਿਲਾ ਸਿਵਰਿ ਸੇਜਣ ਹਾਰ ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ ਓਂ ਵਾਰੀ ਜਿਤ ਸੋਹਿਲਾ ਸਦਾ ਸੁਖ ਹੋਏ ਰਹਾਉ ਨਿਤ ਨਿਤ ਜੀਅੜੇ ਸਮਾਲੀਅਨ ਦੇਖੇਗਾ ਦੇਵਣ ਹਾਰ ਤੇਰੇ ਦਾਨੇ ਕੀਮਤ ਨਾ ਪਵੇ ਤਿਸ ਦਾਤੇ ਕੌਣ ਸੁਮਾਰ ਸੰਬਤ ਸਾਹਾ ਲਿਖਿਆ ਮਿਲ ਕਰ ਪਾਵੋ ਤੇਲ ਦੇਹੋ ਸੱਜਣ ਅਸੀਂ ਸੜੀਆਂ ਜਿਉਂ ਹੋਵੇ ਸਾਹਿਬ ਸਿਉਂ ਮੇਲ ਘਰ ਘਰ ਇਹੋ ਪਹੁੰਚਾ ਸਦੜੇ ਨਿਤ ਪਵਨ ਸਦਣ ਹਾਰਾ ਸਿਮਰੀਐ ਨਾਨਕ ਸੇ ਦੇਹ ਆਵਨ ਰਾਗਾ ਸੰਭਲਾ ਪਹਿਲਾਂ ਸ਼ੇ ਕਰ

ਨੈਣ ਹੈ ਤੋਏ ਕੋ ਸਹਿਸ ਮੁਤਨ ਨਾਇਕ ਤੋਹੀ ਸਹਿਸ ਪਦ ਬਿਮਲ ਨਾਨ ਏਕ ਪਦ ਗੰਧ ਬਿਨ ਸਹਿਸ ਤਾਪਕਾਂ ਦੇ ਵਿਚਾਲਤ ਮੋਹੀ ਸਭ ਮੈਂ ਜੋਤ ਜੋਤ ਹੈ ਸੋਏ ਤਿਸ ਦੇ ਚਾਨਣ ਸਭ ਮੈਂ ਚਾਨਣ ਹੋਏ ਗੁਰ ਸਾਖੀ ਜੋਤ ਪ੍ਰਗਟ ਹੋਏ ਜੋ ਤਿਸ ਭਾਵੇ ਸੋ ਵਾਰਤੀ ਹੋਏ ਹਰ ਚਰਨ ਕਵਲ ਮਕਰੰਦ ਲੋਭਿਤ ਮਨੋ ਅਨੰਦ ਨੋ ਮੋਹੇ ਆਹੀ ਪਿਆਸਾ ਕਿਰਪਾ ਜਲ ਦੇਹ ਨਾਨਕ ਸਾਰੰਕੋ ਹੋਏ ਜਾ ਤੇ ਤੇਰੇ ਨਾਏ ਵਾਸਾ ਰਾਗ ਗੌੜੀ ਪੂਰੀ ਮਹੱਲਾ ਚੌਥਾ ਕਾਮ ਕ੍ਰੋਧ ਨਗਰ ਬਹੁ ਭਰਿਆ ਮਿਲ ਸਾਧੂ ਖੰਡਲ ਖੰਡਾ ਹੈ ਪੂਰਵ ਲਿਖਤ ਲਿਖੇ ਗੁਰ ਪਾਇਆ ਮਨ ਹਰਲੇ ਮੰਡਲ ਮੰਡਾ ਹੈ ਕਰ ਸਾਧੂ ਅੰਜਲੀ ਪੁਨ ਵੱਡਾ ਹੈ ਕਾਡੰਡੌਤ ਪੁਨ ਵੱਡਾ ਹੈ ਰਹਾਉ ਸਾਕਤ ਹਰ ਸਾਧਨਾ ਜਾਣਿਆ ਤਿਨੇ ਅੰਤਰ ਹੋਮੇ ਕੰਡਾ ਹੈ ਜਿਉਂ ਜਿਉਂ ਚੱਲ ਹੈ ਚੁਬੈ ਦੁਖ ਪਾਵ ਹੈ ਜਮਕਾਲ ਸਹ ਹੈ ਸੇ ਡੰਡਾ ਹੈ ਹਰ ਜਨ ਹਰ ਹਰ ਨਾਮ ਸਮਾਣ ਹੈ ਦੁਖ ਜਨ ਮਰਨ ਭਵ ਖੰਡਾ ਹੈ ਅਵਨਾਸੀ ਪੁਰਖ ਪਾਇਆ ਪਰਮੇਸ਼ਰ ਬਹੁ ਸੋਭ ਖੰਡ ਬ੍ਰਹਿਮੰਡਾ ਹੈ ਹਾਮ ਗਰੀਬ ਮਸਕੀਨ

ਪੌੜੀ ਪੂਰਬੀ ਮਹੱਲਾ ਪੰਜਵਾ। ਕਰੋ ਬੇਨਤੀ ਸੁਣ ਮੇਰੇ ਮੀਤਾ, ਸੰਤ ਟਹਿਲ ਕੀ ਬੇਲਾ, ਈਹਾਂ ਖਾਟ ਚਲੋ ਹਰ ਲਾਹ, ਆਗੇ ਬਸਨ ਸੁਹੇਲਾ, ਆਓ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਤੁਧਿਆ ਗੈ ਅਰਦਾਸ ਹਮਾਰੀ, ਜੀਉ ਪਿੰਡ ਸਭ ਕਹ ਨਾਨਕ ਸਭ ਤੇਰੀ ਵਡਿਆਈ, ਕੋਈ ਨਾਉ ਨਾ ਜਾਣੈ। ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ, ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ।

ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿਠੈ ਸਭ ਦੁਖ ਜਾਏ ਤੇਗ ਬਹਾਦਰ ਸਿਮਰੀਐ ਕਰ ਨੌ ਨਿਧ ਆਵੈ ਧਾਏ ਸਭ ਥਾਈ ਹੋਏ ਸਹਾਏ ਦਸਮ ਪਾਤਸ਼ਾਹ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰਕੇ ਬੋਲੋ ਜੀ ਵਾਹਿਗੁਰੂ। ਗਰੀਬ ਨਿਵਾਜ ਪਾਤਸ਼ਾਹ ਦੀਵਾਨ ਦੀ ਸੰਪੂਰਨਤਾ ਉਪਰੰਤ ਆਪ ਜੀ ਨੇ ਅਪਾਰ ਬਖਸ਼ਿਸ਼ ਕੀਤੀ ਹੈ। ਪਾਵਨ ਸ਼੍ਰੀ ਮੁੱਖ ਵਾਕ ਬਖਸ਼ਿਆ ਹੈ। ਗਰੀਬ ਨਿਵਾਜ ਆਪ ਜੀ ਦੇ ਪਾਵਨ ਸਰੂਪ ਦੀ ਟਹਿਲ ਸੇਵਾ ਹੋਈ। ਸੋਹਿਲਾ ਸਾਹਿਬ ਜੀ ਦੀ ਬਾਣੀ ਦਾ ਪਾਠ ਹੋਇਆ ਹੈ। ਬਾਣੀ ਪੜ੍ਹਦਿਆਂ ਸੇਵਾ ਕਰਦਿਆਂ ਆਪ ਜੀ ਦੀ ਹਜ਼ੂਰੀ ਵਿੱਚ ਵਿਚਰਦਿਆਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਦੀ ਮੁਆਫ਼ੀ ਬਖਸ਼ਣੀ, ਅੱਗੇ ਤੋਂ ਸਮਤ ਬਖਸ਼ਣੀ। ਸੇਵਾਦਾਰ ਸੰਗਤ ਹਾਜ਼ਰ ਹੈ। ਆਪ ਜੀ ਆਪਣੇ ਸੁੰਦਰ ਆਸਣ ਉੱਪਰ ਸੁਭਾਏਮਾਨ ਹੋ ਕੇ ਆਰਾਮ ਫਰਮਾਓ। ਸੰਗਤ ਨੂੰ ਖੁਸ਼ੀਆਂ ਬਖਸ਼ੋ। ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤਾਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

गुण गावा दिन रात, गुण गावा दिन रात।

0: putting on?
1: ਕੇ ਜਕਾਰਾ ਨਿਹਾਲ ਹੋ ਜਾਵੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮਨ ਨੂੰ ਭਾਵੇ ਸਾਰੇ ਜਾਵੇ ਹਾਲ ਹੋ ਜਾਵੇ ਸ੍ਰੀ ਗ੍ਰੰਥ ਸਾਹਿਬ ਜੀ ਮਨ ਭਾਵੇ ਬੱਜ ਗੱਜ ਕੇ ਜਕਾਰੇ ਨਿਹਾਲ ਹੋਵੇ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਨ ਭਾਵੇ
2: ਜਕਾਰ ਜਕਾਰੇ ਨਿਹਾਲ ਹੋ ਜਾਵੇ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਨ ਨੂੰ ਭਾਵੇ
3: ਫੁੱਲਾ ਸਿੰਘ ਜੀ ਤੇ ਮੈਨੂੰ ਪਾਵੇ ਨਾਲ ਜਾਏ ਫਤਿਹ ਪਾਵੇ
1: ਬੋਲੇ ਸੋਨਿਹਾਲ ਬੋਲੇ ਸੋਨਿਹਾਲ
4: ਬੋਲੇ ਸੋਨਿਹਾਲ ਬੋਲੇ ਸੋਨਿਹਾਲ ਬੋਲੇ ਸੋਨਿਹਾਲ
3: ਜਕਾਰ ਬਲਾਵੇ ਤਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮੈਂ ਪਾਵੇ
0: ਦੇਗ ਤੇਗ ਦੇਗ ਤੇਗ ਪੰਥ ਕੀ ਰਾਜ ਕਰੇਗਾ ਰਾਜ ਕਰੇਗਾ ਝੂਲ ਤੇ ਨਿਸ਼ਾਨ ਰਹੇ ਝੂਲ ਤੇ ਨਿਸ਼ਾਨ ਰਹੇ ਲਾਗ ਤੇ ਦੀਵਾਨ ਰਹੇ ਲਾਗ ਤੇ ਦੀਵਾਨ ਰਹੇ ਬੋਲੇ ਸੋਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਖਾਲਸਾ ਵਾਹਿਗੁਰੂ ਜੀ ਕੀ ਫਤਿਹ।

एक ओंकार।

अकाल मूरत अजूनी सैभं गुर प्रसाद जप

एहन सहज सुभाय दर्शन परसे गुरु के जन्म मरण दुख जाई होवे सिफत खस।

ਸਲੋਕ ਮਹੱਲਾ ਤੀਜਾ। ਵਿਣ ਨਾਵੈ ਸਭ ਭਰਮ ਦੀ, ਨਿਤ ਜਗ ਤੋਟਾ ਸਹਿਸਾਰ, ਮਨ ਮੁਖ ਕਰਮ ਕਮਾਵਣੇ,

ਹੁਕਮ ਲਿਖ ਦੁੱਖ ਸੁਖ ਪਾਈ ਹੈ, ਇੱਕ ਨਾ ਹੁਕਮੀ ਬਖਸੀਸ, ਇੱਕ ਹੁਕਮੀ ਸਦਾ ਭਵਾਈ ਹੈ, ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ, ਨਾਨਕ ਹੁਕਮੈ ਜੇ ਬੁੱਝੈ ਤਾਂ ਹਉ ਮੈਂ ਕਹਿ ਨਾ ਕੋਈ। ਗਾਵੇ ਕੋ ਤਾਣ ਹੋਵੇ ਕਿਸੈ ਤਾਣ, ਗਾਵੇ ਕੋ ਦਾਤ ਜਾਣੇ ਨੀਸਾਣ, ਗਾਵੇ ਕੋ ਗੁਣ ਵਡਿਆਈਆ ਚਾਰ।

ਗੁਰਾ ਇੱਕ ਦੇਹ ਬੁਝਾਈ, ਸਭਨਾ ਜੀਆ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਤੀਰਥ ਨਾ ਪਾਜੇ ਤਿਸ ਭਾਵਾ, ਵਿਣ ਭਾਣੇ ਕੇ ਨਾਹੀ ਕਰੀ। ਜੇ ਤੀਸਰ ਠੋ ਪਾਈ, ਵੇਖਾ ਵਿਣ ਕਰਮਾ ਕੇ ਮਿਲੈ ਲਈ। ਮਤ ਵਿੱਚ ਰਤਨ ਜਵਾਹਰ ਮਾਣਿਕ, ਜੇ ਇੱਕ ਗੁਰ ਕੀ ਸਿੱਖ ਸੁਣੀ। ਗੁਰਾ

ਵਿੱਚ ਜਾਣੀਐ ਨਾਲ ਚੱਲੈ ਸਭ ਕੋਈ ਚੰਗਾ ਨਾ ਰਖਾਏ ਕੈ ਜਸ ਕੀਰਤ ਜਗ ਲੀ ਜੇ ਤਿਸ ਨਦਰ ਨਾ ਆਵਈ ਤਾਂ ਵਾਤ ਨਾ ਪੁੱਛੈ ਕੀ ਕੀਟਾਂ ਅੰਦਰ ਕੀਟ ਕਰ ਦੋਸੀ ਦੋਸ ਧਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਤੇਹਾ ਕੋਇ ਨਾ ਸੁਝਾਈ ਜੇ ਤਿਸ ਗੁਣ ਕੋਏ ਕਰੇ ਸੁਣੈ ਸਿੱਧ ਪੀਰ ਸੁਰਨਾਥ ਸੁਣੈ ਧਰਤ ਧਵਲ ਆਕਾਸ਼ ਸੁਣੈ ਦੀਪ ਲੋਹ ਪਾਤਾਲ ਸੁਣੈ ਪੋਹਿ ਨ ਸਕੈ ਕਾਲ ਨਾਨਕ ਭਗਤਾ ਸਦਾ ਵਿਗਾਸ ਸੁਣੈ ਦੁਖ ਪਾਪ ਕਾ ਨਾਸ ਸੁਣੈ ਈਸਰ ਬ੍ਰਹਮ ਇੰਦ ਸੁਣੈ ਮੁਖ ਸਾਲਾ ਹਨੁਮਾਨ।

ਹੋਈ। ਮੰਨੈ ਪਾਵੈ ਮੁਖ ਦੁਆਰ, ਮੰਨੈ ਪਰਵਾਰੈ ਸਾਧਾਰ, ਮੰਨੈ ਤਰੈ ਤਾਰੀ ਗੁਰਸਿੱਖ, ਮੰਨੈ ਨਾਨਕ ਪਵੈ ਨਾ ਭਿੱਖ।

ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਮੂਰਖ ਅੰਧ ਘੋਰ ਅਸੰਖ ਚੋਰ ਹਰਾਮ ਖੋਰ ਅਸੰਖ ਅਮਰ ਕਰ ਜਾਹੇ ਜੋਰ ਅਸੰਖ ਗਲ ਵੱਡ ਹੱਤਿਆ ਕਮਾਹੇ ਅਸੰਖ ਪਾਪੀ ਪਾਪ ਕਰ ਜਾਹੇ ਅਸੰਖ ਕੂੜਿਆਰ ਕੂੜੇ ਫਿਰਾਹੇ ਅਸੰਖ ਮਲੇਸ਼ ਮਲ ਭਖ ਖਾ

ਸੰਸਾਰ ਅਸੰਖ ਨਾਭ ਅਸੰਖ ਥਾਭ ਅਗਮ ਅਗਮ ਅਸੰਖ ਲੋ ਅਸੰਖ ਕਹਿ ਸਿਰ ਭਾਰ ਹੋਏ ਅਖਰੀ ਨਾਮ ਅਖਰੀ ਸਾਲਾਹ ਅਖਰੀ ਗਿਆਨ ਗੀਤ ਗੁਣ ਗਾਹ ਅਖਰੀ ਲੇਖਣ ਬੋਲਣ ਬਾਣ ਅਖਰਾ

ਹੇ ਇਤੀ ਸੁਰਤ ਨਾ ਪਾਈਆ ਨਦੀਆ ਅਤੇ ਵਾਹ ਪਵਹਿ ਸਮੁੰਦ ਨਾ ਜਾਣੀਐ ਹੈ ਸਮੁੰਦ ਸਾਹ ਸੁਲਤਾਨ ਗ੍ਰਹਿ ਸੇਤੀ ਮਾਲ ਧਨ ਕੀੜੀ ਤੁਲ ਨਾ ਹੋਵਨੀ ਜੇ ਤਿਸ ਮਨ ਹੋ ਨਾ ਵੀਸਰਹਿ ਅੰਤ ਨ ਸਿਫਤੀ ਕਹਿਣ ਨਾ ਅੰਤ ਅੰਤ ਨ ਕਰਨ ਦੇਣ ਨਾ ਅੰਤ ਅੰਤ ਨ ਵੇਖਣ ਸੁਣਨ ਨਾ ਅੰਤ।

ਕਿਤੇ ਲੈ ਲੈ ਮੁਕਰ ਪਾਹੇ, ਕਿਤੇ ਮੂਰਖ ਖਾਹੀ ਖਾਹੇ, ਕਿਤੇ ਆ ਦੁਖ ਭੂਖ ਸਦ ਮਾਰ। ਇਹ ਪੇ ਦਾਤ ਤੇਰੀ ਦਾਤਾਰ, ਬੰਦ ਖਲਾਸੀ ਭਾਣੇ ਹੋਏ, ਹੋਰ ਆਖ ਨਾ ਸਕੇ ਕੋਈ।

ਹੀ ਅਮੁੱਲ ਧਰਮ ਅਮੁੱਲ ਦੀਵਾਨ ਅਮੁੱਲ ਤੁਲ ਅਮੁੱਲ ਪ੍ਰਵਾਨ ਅਮੁੱਲ ਬਖਸ਼ੀਸ ਅਮੁੱਲ ਨਿਸ਼ਾਨ ਅਮੁੱਲ ਕਰਮ ਅਮੁੱਲ ਫਰਮਾਨ ਅਮੁੱਲੋ ਅਮੁੱਲ ਆਖਿਆ ਨਾ ਜਾਏ ਆਖ ਆਖ ਰਹੇ ਲਵਲਾਏ ਆਖੇ ਵੇਦ ਪਾਠ ਪੁਰਾਣ ਆਖੇ ਪੜੇ ਕਰੇ ਵਖਿਆਣ ਆਖੇ ਬਰਮੇ ਆਖੇ ਇੰਦ ਆਖੇ ਗੋਪੀ ਤੈ ਗੋਵਿੰਦ ਆਖੇ ਈਸਰ ਆਖੇ ਸਿੱਧ ਆਖੇ ਕਿਤੇ ਕਿਤੇ ਬੁੱਧ ਆਖੇ ਧਨ ਆਖੇ ਦੇਵ ਆਖੇ ਸੁਰ

ਕੀ ਜੇਵੜ ਪਾਵੈ ਤੇਵੜ ਹੋਏ, ਨਾਨਕ ਜਾਣੈ ਸਾਚਾ ਸੋਏ। ਜੇ ਕੋ ਆਖੈ ਬੋਲ ਵਿਗਾੜ, ਤਾ ਲਿਖੀਐ ਸਿਰ ਗਾਵਾਰਾ ਗਾਵਾਰ। ਸੋ ਦਰ ਕਿਹਾ ਸੋ ਕਰ ਕਿਹਾ, ਜਿਤ ਬਹਿ ਸਰਬ ਸੰਭਾਲੇ।

ਵੀਸ ਆਸਣ ਲੋਏ ਲੋਏ ਭੰਡਹਾਰ ਜੋ ਕੁਛ ਪਾਇਆ ਸੋ ਇਕ ਆਵਾਰ ਕਰ ਕਰ ਵੇਖਿਆ ਸਿਰਜਣਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੇਸ਼ ਸਹਿ ਆਦੇਸ਼ ਆਦਿ ਅਨੀਲ ਅਨਾਦ ਅਨਾਹਤ ਜੁਗ ਜੁਗ ਇਕ ਵੀਸ ਇਕ ਦੂਜੀ ਬਹੁ ਲਖ ਹੋ ਹੇ ਲਖ ਹੋ ਵਹਿ ਲਖ ਵੀਸ ਲਖ ਲਖ ਗੇੜਾ ਆਖੀ ਹੈ ਏਕ ਨਾਮ ਜਗਦੀਸ।

ਸੰਸਾਰ ਜੋਰ ਨ ਜੁਗਤੀ ਛੁਟੈ ਸੰਸਾਰ ਜਿਸ ਹੱਥ ਜੋਰ ਕਰ ਵੇਖੈ ਸੋਈ ਨਾਨਕ ਉੱਤਮ ਨੀਚ ਨਾ ਕੋਈ ਰਾਤੀ ਰੁੱਤੀ ਥਿਤੀ ਵਾਰ ਪਵਨ ਪਾਣੀ ਅਗਨੀ ਪਾਤਾਲ ਤਿਸ ਵਿੱਚ ਧਰਤੀ ਥਾਪ ਰੱਖੀ ਧਰਮ

ਕਾਇ ਹੋ ਧਰਮ ਗਿਆਨ ਖੰਡ ਕਾ ਆਖੋ ਕਰਮ ਕੀਤੇ ਪਵਨ ਪਾਣੀ ਵੈ ਸੰਤਰ ਕੀਤੇ ਕਾਨ ਮਹੀਸ ਕੀਤੇ ਬਰਮੇ ਘਾਟ ਘੜੀਏ ਹੈ ਰੂਪ ਰੰਗ ਕੀ ਵੀਸ ਕੀਤੀਆ ਕਰਮ ਭੂਮੀ ਮੇਰ ਕੀਤੇ ਕੀਤੇ ਤੂ ਉਪਦੇਸ਼ ਕੀਤੇ ਅੰਧ ਚੰਦ ਸੂਰ ਕੀਤੇ ਕੀਤੇ ਮੰਡਲ ਦੇਸ ਕੀਤੇ ਸਿੱਧ ਬੁੱਧ ਨਾਥ ਕੀਤੇ।

ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਜਾਪ ਸ੍ਰੀ ਮੁਖ ਵਾਕ ਪਾਤਸ਼ਾਹੀ ਦਸਵੀ ਛਪੈ ਛੰਦ ਤਵੈ ਪ੍ਰਸਾਦ ਚੱਕਰ ਚਿਹਨ ਅਰਬਰਨ ਜਾਤ ਅਰਪਾਤ ਨਹਿਨ ਜੀਹ ਰੂਪ ਰੰਗ ਅਰ ਰੇਖ ਭੇਖ ਕਉ ਕਹਿ ਨਾ ਸਕਤ ਕੀਹ ਅਚਲ ਮੂਰਤ ਅਨੁਭਵ ਪ੍ਰਕਾਸ਼ ਅਮਿਤ ਓਜ ਕਹਿਜੈ ਕੋਟ ਇੰਦਰ ਇੰਦਰਾਣ ਸਾਹੇ ਸਾਹਾਣ ਗਣਿਜੈ ਤ੍ਰਿਭਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਣ ਤ੍ਰਿਣ ਕਹਿਤ ਤਵੈ ਸਰਬਨਾਮ ਕਥੈ ਕਵਨ ਕਰਮ ਨਾਮ ਬਰਣਤ ਸੁਮਤ ਭੁਜੰਗ ਪ੍ਰਯਾਤ ਛੰਦ ਨਮਸਤੰਗ ਕਾਲੇ ਨਮਸਤੰ ਕਿਰਪਾਲੇ ਨਮਸਤੰਗ ਰੂਪੇ ਨਮਸਤੰਗ ਅਨੂਪੇ ਨਮਸਤੰਗ ਭੇਖੇ ਨਮਸਤੰਗ ਲੇਖੇ ਨਮਸਤੰਗ ਕਾਏ ਨਮਸਤੰਗ ਜਾਏ ਨਮਸਤੰਗ ਗੰਜੇ ਨਮਸਤੰਗ ਭੰਜੇ ਨਮਸਤੰਗ ਨਾਮੇ ਨਮਸਤੰਗ ਠਾਮੇ ਨਮਸਤੰਗ ਕਰਮੰਗ ਨਮਸਤੰਗ ਧਰਮੰਗ ਨਮਸਤੰਗ ਨਾਮੰਗ ਨਮਸਤੰਗ ਧਾਮੰਗ ਨਮਸਤੰਗ ਜੀਤੇ ਨਮਸਤੰਗ ਪੀਤੇ ਨਮਸਤੰਗ ਬਾਹੇ ਨਮਸਤੰਗ ਢਾਹੇ ਨਮਸਤੰਗ ਨੀਲੇ ਨਮਸਤੰਗ ਨਾਦੇ ਨਮਸਤੰਗ ਛੇਦੇ ਨਮਸਤੰਗ ਗਾਦੇ ਨਮਸਤੰਗ ਗੰਜੇ ਨਮਸਤੰਗ ਪੰਜੇ ਨਮਸਤੰਗ ਉਦਾਰੇ ਨਮਸਤੰਗ ਪਾਰੇ ਨਮਸਤੰਗ ਸੁਏਕੈ ਨਮਸਤੰਗ ਅਨੇਕੈ ਨਮਸਤੰਗ ਭੂਤੇ ਨਮਸਤੰਗ ਜੂਪੇ ਨਮਸਤੰਗ ਨਿਰਕਰਮੇ ਨਮਸਤੰਗ ਨਿਰਭਰਮੇ ਨਮਸਤੰਗ ਨਿਰਦੇਸੇ ਨਮਸਤੰਗ ਨਿਰਭੇਸੇ ਨਮਸਤੰਗ ਨਿਰਨਾਮੇ ਨਮਸਤੰਗ ਨਿਰਕਾਮੇ ਨਮਸਤੰਗ ਨਿਰਧਾਤੇ ਨਮਸਤੰਗ ਨਿਰਘਾਤੇ ਨਮਸਤੰਗ ਨਿਰਧੂਤੇ ਨਮਸਤੰਗ ਭੂਤੇ ਨਮਸਤੰਗ ਲੋਕੇ ਨਮਸਤੰਗ ਸੋਕੇ ਨਮਸਤੰਗ ਨਿਰਤਾਪੇ ਨਮਸਤੰਗ ਅਥਾਪੇ ਨਮਸਤੰਗ ਤਰਮਾਨੇ ਨਮਸਤੰਗ ਨਿਧਾਨੇ ਨਮਸਤੰਗ ਗਾਹੇ ਨਮਸਤੰਗ ਬਾਹੇ ਨਮਸਤੰਗ ਤ੍ਰਿਵਰਗੇ ਨਮਸਤੰਗ ਸਰਗੇ ਨਮਸਤੰਗ ਪ੍ਰਭੋਗੇ ਨਮਸਤੰਗ ਸੋਜੋਗੇ ਨਮਸਤੰਗ ਅਰੰਗੇ ਨਮਸਤੰਗ ਭੰਗੇ ਨਮਸਤੰਗ ਗੰਮੇ ਨਮਸਤਰਮੇ ਨਮਸਤੰਗ ਜਲਾਸਰੇ ਨਮਸਤੰਗ ਨਿਰਾਸਰੇ ਨਮਸਤੰਗ ਅਜਾਤੇ ਨਮਸਤੰਗ ਪਾਤੇ ਨਮਸਤੰਗ ਮਜਬੇ ਨਮਸਤਸਤ ਅਜਬੇ ਅਦੇਸੰਗ ਅਦੀਸੇ ਨਮਸਤੰਗ ਭੀਸੇ ਨਮਸਤੰਗ।

ਨਮੋ ਸਰਵ ਪਾਲੇ ਨਮੋ ਸਰਵ ਗਾਉਣੇ ਨਮੋ ਸਰਵ ਭਾਉਣੇ ਅਨੰਗੀ ਅਨਾਥੇ ਨਰਸੰਗੀ ਪਰਮਾਥੇ ਨਮੋ ਪਾਨ ਭਾਨੇ ਨਮੋ ਮਾਨ ਮਾਨੇ ਨਮੋ ਚੰਦਰ ਚੰਦਰੇ।

ਮਾਥੇ, ਨਮਸਤੁੰਗ ਪਰਮਾਥੇ, ਨਮਸਤੁੰਗਾ ਗੰਜੇ, ਨਮਸਤੁੰਗਾ ਪੰਜੇ, ਨਮਸਤੁੰਗਾ ਕਾਲੇ, ਨਮਸਤੁੰਗਾ ਪਾਲੇ, ਨਮੋ ਸਰਵ ਦੇਸੇ, ਨਮੋ ਸਰਵ ਭੀਸੇ, ਨਮੋ ਰਾਜ ਰਾਜੇ, ਨਮੋ ਸਾਜ ਸਾਜੇ, ਨਮੋ ਸਾਹ ਸਾਹੇ, ਨਮੋ ਮਾਹ ਮਾਹੇ, ਨਮੋ ਗੀਤ ਗੀਤੇ, ਨਮੋ ਪ੍ਰੀਤ ਪ੍ਰੀਤੇ, ਨਮੋ ਰੋਖ ਰੋਖੇ, ਨਮੋ ਸੋਖ ਸੋਖੇ, ਨਮੋ ਸਰਵ ਰੋਗੇ, ਨਮੋ ਸਰਵ ਭੋਗੇ, ਨਮੋ ਸਰਵ ਜੀਤੰਗ, ਨਮੋ ਸਰਵ ਪੀਤੰਗ, ਨਮੋ ਸਰਵ ਗਿਆਨੰਗ, ਨਮੋ ਪਰਮਤਾਨੰਗ, ਨਮੋ ਸਰਵ ਮੰਤਰੰਗ, ਨਮੋ ਸਰਵ ਜੰਤਰੰਗ, ਨਮੋ ਸਰਵ ਦ੍ਰਿਸੰਗ, ਨਮੋ ਸਰਵ ਕ੍ਰਿਸੰਗ, ਨਮੋ ਸਰਵ ਰੰਗੇ ਤ੍ਰਿਭੰਗੀ ਅਨੰਗੇ, ਨਮੋ ਜੀਵ ਜੀਵੰਗ, ਨਮੋ ਬੀਜ ਬੀਜੇ, ਅਖਿਜੇ ਅਭਿਜੇ, ਸਮਸਤੰਗ ਪ੍ਰਸਿਜੇ।

ਆਤ ਹੈ ਅਜਾਦ ਹੈ ਚਰਪਟ ਛੰਦ ਤਵੈ ਪ੍ਰਸਾਦ ਸਰਵੰਗ ਹੰਤਾ ਸਰਵੰਗ ਅੰਤਾ ਸਰਵੰਗ ਖਿਆਤਾ ਸਰਵੰਗ ਗਿਆਤਾ ਸਰਵੰਗ ਹਰਤਾ ਸਰਵੰਗ ਕਰਤਾ ਸਰਵੰਗ ਪ੍ਰਾਣੰ ਸਰਵੰਗ ਤ੍ਰਾਣੰ ਸਰਵੰਗ ਕਰਮੰ ਸਰਵੰਗ ਧਰਮੰ ਸਰਵੰਗ ਜੁਗਤਾ ਸਰਵੰਗ ਮੁਕਤਾ ਰਸਾਵਲ ਛੰਦ ਤਵੈ ਪ੍ਰਸਾਦ ਨਮੋ ਨਰਕਨਾਸੇ ਸਦੈਵੰ ਪ੍ਰਕਾਸ਼ੇ ਅਨੰਗੰ ਸਰੂਪੇ ਅਭੰਗੰ ਵਿਭੂਤੇ ਪਰਮਾਥੰ ਪਰਮਾਥੇ ਸਦਾ ਸਰਵ ਸਾਥੇ ਅਗਾਧ ਸਰੂਪੇ ਨਿਰਬਾਧ ਵਿਭੂਤੇ ਅਨੰਗੀ ਅਨਾਮੇ ਤ੍ਰਿਭੰਗੀ ਤ੍ਰਿਕਾਮੇ ਨਿਰਭੰਗੀ ਸਰੂਪੇ ਸਰਵੰਗੀ ਅਨੂਪੇ ਨਾ ਪੋਤਰੇ ਨਾ ਪੁੱਤਰੇ ਨਾ ਸਤਰੇ ਨਾ ਮਿੱਤਰੇ ਨਾ ਤਾਤੇ ਨਾ ਮਾਤੇ ਨਾ ਜਾਤੇ ਨਾ ਪਾਤੇ ਨਿਰਸਾਕੰ ਸਰੀਕ ਹੈ ਅਮਿਤੋ ਅਮੀਕ ਹੈ ਸਦੈਵੰਗ ਪ੍ਰਭਾ ਹੈ ਅਜੈ ਹੈ ਅਜਾ ਹੈ ਭਗਵਤੀ ਛੰਦ ਤਵੈ ਪ੍ਰਸਾਦਿ।

ਕੀ ਅਚਲੰਗ ਅਨੰਗ ਹੈ ਕਿ ਅਮਿਤੋ ਅਭੰਗ ਹੈ ਮਦ ਭਾਰ ਛੰਦ ਤੈ ਪ੍ਰਸਾਦ ਮੁਨ ਮਨ ਪ੍ਰਣਾਮ ਗੁਣਗਨ ਮੁਦਾਮ ਅਰਬਰ ਅਗੰਜ ਹਰ ਨਰ ਪ੍ਰਪੰਜ ਅਨਗਨ ਪ੍ਰਣਾਮ ਮੁਨ ਮਨ ਸਲਾਮ ਹਰ ਨਰ ਅਖੰਡ ਬਰ ਨਰ ਅਮੰਡ ਅਨੁਪਮ ਅਨਾਸ ਮੁਨ ਮਨ ਪ੍ਰਕਾਸ਼ ਗੁਣਗਨ ਪ੍ਰਣਾਮ ਜਲ ਥਲ ਮੁਦਾਮ ਅਨਛਿਜ ਅੰਗ ਆਸਨ ਅਭੰਗ ਉਪਮਾ ਅਪਾਰ ਗਤ ਮਿਤ ਉਦਾਰ ਜਲ ਥਲ ਅਮੰਡ ਦਿਸ ਵਿਸ ਅਭੰਡ ਜਲ ਥਲ ਮਹੰਤ ਦਿਸ ਵਿਸ ਬੇਅੰਤ ਅਨੁਭਵ ਅਨਾਸ ਤ੍ਰਿਤ ਧਰ ਤੁਰਾਸ ਆ ਜਾਨ ਬਾਹੁ ਏ ਕੈ ਸਦਾ ਓਅੰਕਾਰ ਆਦ ਕਥਨੀ ਅਨਾਦ ਖਲ ਖੰਡ ਖਿਆਲ ਗੁਰਬਰ ਅਕਾਲ ਘਰ ਘਰ ਪ੍ਰਣਾਮ ਚਿਤ ਚਰਨ ਨਾਮ ਅਨਛਿਜ ਗਾਤ ਆ ਜੁਜਨਾ ਬਾਤ ਅਨ ਚੰਜ ਗਾਤ ਅਨ ਰੰਜ ਬਾਤ ਅਨ ਟੁੱਟ ਭੰਡਾਰ ਅਨ ਠੱਟ ਅਪਾਰ ਆ ਡੀਠ ਧਰਮ ਅਤ ਢੀਠ ਕਰਮ ਅਨਬਰਨ ਅਨ

ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ, ਚੀਟੀ ਤੇ ਕੁੰਚਰ ਅਸਥੂਲਾ, ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ। ਸੰਤਨ ਦੁਖ ਪਾਏ ਤੇ ਦੁਖੀ, ਸੁਖ ਪਾਏ ਸਾਧਨ ਕੇ ਸੁਖੀ, ਏਕ ਏਕ ਕੀ ਪੀਰ ਪਛਾਣੈ।

ਸਿੱਖ ਉਬਾਰ ਸਿੱਖ ਸੰਘਰੂ ਦੁਸ਼ਟ ਜਿਤੇ ਉਠਵਤ ਉਤਪਾਤਾ ਸਕਲ ਮਲੇਸ਼ ਕਰੋ ਰਣ ਘਾਤਾ ਜੇ ਅਸ ਤੁਜ ਤਵ ਸਰਣੀ ਪਰੇ ਤਿਨ ਕੇ ਦੋਸ਼

संबत 17,000 अर्ध सहस फन 3 कह जय भाद्रव सुदी अष्टमी रविवार तीर सुद्रव।

ਹਰ ਨਾਲ ਰਹਾ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਨਾ ਸਭਨਾ ਗੱਲਾਂ ਸਮਰੱਥ ਸੁਆਮੀ ਸੋ

ਅਨਹਦ ਵਾਜੀ ਸੱਚ ਲਵੈ ਬਿਨ ਦੇਹ ਨਿਮਾਣੀ, ਦੇਹ ਨਿਮਾਣੀ ਲਵੈ ਵਾਜ ਹੋ ਕਿਆ ਕਰੇ ਵਿਚਾਰੀਆ, ਤਦ ਬਾਜ ਸਮਰੱਥ ਕੋਈ ਨਾਹੀ ਕਿਰਪਾ ਕਰ ਬਨਵਾਰੀਆ। ਇਸ ਨਾ ਹੋ

ਧਨ ਧਨ ਸਭ ਸੌਪ ਗੁਰ ਕਉ ਹੁਕਮ ਮੰਨਿਆ ਪਾਈਐ ਹੁਕਮ ਮੰਨਿਓ ਗੁਰੂ ਕੇਰਾ ਗਾਵੋ ਸੱਚੀ ਬਾਣੀ ਕਹੈ ਨਾਨਕ ਸੁਨਹੋ ਸੰਤ ਹੋ ਕਥ ਹੋ ਅਕਥ ਕਹਾਣੀ ਇਹ ਮਨ ਚੰਚਲਾ ਚਤੁਰਾਈ ਕਿਨੈ ਨਾ ਪਾਇਆ ਚਤੁਰਾਈ ਨਾ ਪਾਇਆ ਕਿਨੈ ਤੂੰ ਸੁਣ ਮਨ ਮੇਰਿਆ ਇਹ ਮਾਇਆ ਮੋਹਣੀ ਜਿਨ ਏਤ ਭਰਮ ਭੁਲਾਇਆ ਮਾਇਆ

ਮੁਖ ਹੋਈ। ਜੇ ਕੋ ਗੁਰ ਤੇ ਵੇਮੁਖ ਹੋਵੇ ਬਿਨ ਸਤਿਗੁਰ ਮੁਕਤ ਨਾ ਪਾਵੇ, ਪਾਵੇ ਮੁਕਤ ਨਾ ਹੋਰ ਥੈ ਕੋਈ, ਪੁੱਛੋ ਬਵੇਕੀਆ ਜਾਏ। ਅਨੇਕ ਜੂਨੀ ਭਰਮ ਆਵੇ ਬਿਨ ਸਤਿਗੁਰ ਮੁਕਤ ਨਾ ਪਾਈ, ਫਿਰ ਮੁਕਤ ਪਾਏ ਲਾਗ ਚਰਣੀ ਸਤਿਗੁਰੂ ਸਬਦ ਸੁਣਾਈ। ਕਹੇ ਨਾਨਕ ਵਿਚਾਰ ਦੇਖੋ ਬਿਨ ਸਤਿਗੁਰ ਮੁਕਤ ਨਾ ਪਾਈ, ਆਓ ਸਿੱਖ ਸਤਿਗੁਰੂ ਕੇ ਪਿਆਰੇ।

ਬਾਣੀ ਕਹੈ ਨਾਨਕ ਸਤਿਗੁਰੁ ਵਜ ਹੋ ਹੋਰ ਕੱਚੀ ਬਾਣੀ ਗੁਰ ਕਾ ਸਬਦ ਰਤਨ ਹੈ ਹੀਰੇ ਜਿਤ ਜੜਾਓ ਸਬਦ ਰਤਨ ਜਿਤ ਮਨ ਲਾਗਾ ਇਹੋ ਹੋਆ ਸਮਾਓ ਸਬਦ ਸੇਤੀ ਮਨ ਮਿਲਿਆ।

ਗੁਰ ਪ੍ਰਸਾਦੀ ਹਰ ਮਨ ਵਸਿਆ ਪੂਰਬ ਲਿਖਿਆ ਪਾਇਆ ਕਹਿ ਨਾਨਕ ਇਹੋ ਸਰੀਰ ਪ੍ਰਵਾਨ ਹੋਵਾ ਜਿਨ ਸਤਿਗੁਰ ਸਿਉ ਚਿਤ ਲਾਇਆ ਇਹ ਨੇਤਰ ਹੋ ਮੇਰੇ ਹੋ ਹਰ ਤੁਮੈ ਜੋਤ ਧਰੀ ਹਰ ਬਿਨ ਅਵਰ ਨ ਦੇਖੋ ਕੋਈ ਹਰ ਬਿਨ ਅਵਰ ਨ ਦੇਖੋ ਕੋਈ ਨਦਰੀ ਹਰ ਨਿਹਾਲਿਆ ਇਹ ਵਿਸ ਸੰਸਾਰ ਤੁਮ ਦੇਖਦੇ ਇਹੋ ਹਰ ਕਾ ਰੂਪ ਹੈ ਹਰ ਰੂਪ ਨਦਰੀ ਆਇਆ ਗੁਰ ਪ੍ਰਸਾਦੀ ਬੁੱਝਿਆ ਜਾ ਵੇਖਾ ਹਰ ਇੱਕ ਹੈ ਹਰ ਬਿਨ ਅਵਰ ਨਾ ਕੋਈ ਕਹਿ ਨਾਨਕ ਇਹ ਨੇਤਰ ਅੰਧ ਸੀ ਸਤਿਗੁਰ ਮਿਲਿਆ ਦਿਵ ਦ੍ਰਿਸ਼ਟ ਹੋਈ ਇਹ ਸਰਵਣ ਹੋ ਮੇਰੇ ਹੋ ਸਾਚਾ ਸੁਣਨੈ ਨੋ ਪਠਾਏ ਸਾਚਾ ਸੁਣਨੈ ਨੋ ਪਠਾਏ ਸਰੀਰ ਲਾਏ ਸੁਣਹੋ ਸਤ ਬਾਣੀ ਜਿਤ ਸੁਣੀ ਮਨ ਤਨ ਹਰਿਆ ਹੋਆ ਰਸਨਾ ਰਸ ਸਮਾਣੀ ਸਚ ਅਲਖ ਵਿਡਾਣੀ ਤਾਂ ਕਿ ਗਤ ਕਹੀ ਨਾ ਜਾਏ ਕਹਿ ਨਾਨਕ ਅੰਮ੍ਰਿਤ ਨਾਮ ਸੁਣਹੋ ਪਵਿੱਤਰ ਹੋਵਹੋ ਸਾਚੈ ਸੁਣਨੈ ਨੋ ਪਠਾਏ ਹਰ ਜੀਉ ਗੁਫਾ ਅੰਦਰ ਰਖ ਕੈ ਵਾਜਾ ਪਵਨ ਵਜਾਇਆ ਵਜਾਇਆ ਵਾਜਾ ਪਵਨ ਨਾਉ ਦੁਆਰੇ ਪ੍ਰਗਟ ਕੀਏ ਦਸਵਾ ਗੁਪਤ ਰਖਾਇਆ ਗੁਰਦੁਆਰਾ ਲਾਇ ਭਾਵਨਿਕ ਨੰਦ ਸੁਆ ਦੁਆਰ ਦਿਖਾਇਆ ਤਹਿ ਅਨੇਕ ਰੂਪ ਨਾਉ ਨਵ ਨਿਧ ਤਿਸਦਾ ਅੰਤ ਨ ਜਾਈ ਪਾਇਆ ਕਹਿ ਨਾਨਕ ਹਰ ਪਿਆਰੇ ਜੀਉ ਗੁਫਾ ਅੰਦਰ ਰਖ ਕੈ ਵਾਜਾ ਪਵਨ ਵਜਾਇਆ ਇਹੋ ਸਾਚਾ ਸੋਹਿਲਾ ਸਾਚੈ ਘਰ ਗਾਵ ਹੋ ਗਾਵ ਹੋ ਤਾਂ ਸੋਹਿਲਾ ਕਰ ਸਾਚੈ ਜਿਥੇ ਸਦਾ ਸਚ ਧਿਆਵਹਿ ਸਚੋ ਧਿਆਵਹਿ ਜਾ ਤੁਧ ਭਾਵਹਿ ਗੁਰਮੁਖ ਜਿਨਾ ਬੁਝਾਵਹਿ ਇਹੋ ਸਚ ਸਭਨਾ ਕਾ ਖਸਮ ਹੈ ਜਿਸ ਬਖਸੇ ਸੋ

ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਧ ਬੰਧ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਤਨ ਆਰਿਆਂ ਨਾਲ ਚਰਾਏ ਗਏ ਬੱਚਿਆਂ ਦੇ ਟੋਟੇ ਟੋਟੇ ਕਰਕੇ ਗਲਾਂ ਵਿੱਚ ਹਾਰ ਪਵਾਏ ਸਵਾ ਸਵਾ ਮਨ ਦੇ ਗਿੱਲੇ ਪੀਸਣੇ ਪੀਸੇ ਖੰਨੀ ਖੰਨੀ ਰੋਟੀ ਤੇ ਗੁਜ਼ਾਰਾ ਕੀਤਾ ਜੰਡਾਂ ਨਾਲ ਬੰਨ ਕੇ ਸਾੜੇ ਗਏ ਦੇਗਾਂ ਵਿੱਚ ਉਬਾਲੇ ਗਏ ਪੁੱਠੀਆਂ ਖੱਲਾਂ ਲੁਹਾਈਆਂ

ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦੀ ਪਾਵਨ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ। ਪ੍ਰਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚਿਤ ਆਵੇ ਚਿਤ ਆਵਣ ਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਿਆ ਰਿਆਇਤ। ਦੇਗ ਤੇਗ ਫਤਿਹ ਬਿਰਦ ਕੀ ਪੈਜ ਪੰਥ ਕੀ ਜੀਤ। ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ। ਬਖਸ਼

ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਪਵਿੱਤਰ ਯਾਤਰਾ ਅਤੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ। ਆਪ ਜੀ ਦੇ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਪਤ ਦਾ ਰਾਖਾ ਹੈ ਅਕਾਲ ਪੁਰਖ ਵਾਹਿਗੁਰੂ। ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਜੀ, ਤਿਨਾਂ ਦੇ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਜੀ ਕਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਣਿਓ ਕੇ ਮਾਣ ਨਿਤਾਣਿਓ ਕੇ ਤਾਣ ਨਿਓਟਿਓ ਕੀ ਓਟ ਸੱਚੇ ਪਿਤਾ ਅਕਾਲ ਪੁਰਖ ਵਾਹਿਗੁਰੂ ਜੀ। ਧੰਨ ਹੋ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀਓ ਮਹਾਰਾਜ। ਧੰਨ ਹੋ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀਓ ਮਹਾਰਾਜ। ਧੰਨ ਹੋ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ। ਆਪ ਜੀਆਂ ਨੇ ਅਪਾਰ ਕਿਰਪਾ ਮਿਹਰਾਮਤ ਬਖਸ਼ਿਸ਼ ਕੀਤੀ, ਅੰਮ੍ਰਿਤ ਵੇਲੇ ਦੇ ਦੀਵਾਨ ਸਜੇ ਸਜੇ ਦੀਵਾਨਾਂ ਅੰਦਰ ਆਪ ਜੀਆਂ ਦੇ ਪ੍ਰਕਾਸ਼ ਹੁਕਮਨਾਮਿਆਂ ਤੋਂ ਉਪਰੰਤ ਅੰਮ੍ਰਿਤ ਵੇਲੇ ਦੀਆਂ ਅੰਮ੍ਰਿਤਮਈ ਪੰਜ ਬਾਣੀਆਂ ਦੇ ਜਾਪ ਹੋਏ ਹਨ। ਆਪ ਜੀਆਂ ਨੇ ਕਿਰਪਾ ਮਿਹਰਾਮਤ ਦਇਆ ਦ੍ਰਿਸ਼ਟੀ ਕਰਨੀ, ਹੋਈਆਂ ਸਰਬੱਤ ਭੁੱਲਾਂ ਦੀ ਕਿਰਪਾ ਕਰਕੇ ਖਿਮਾ ਬਖਸ਼ਿਸ਼ ਕਰਨੀ, ਅਗਾਂਹ ਵਾਸਤੇ ਸਮਤ ਬਖਸ਼ਿਸ਼ ਕਰਨੀ, ਦਰ ਘਰ ਆਈਆਂ ਸੰਗਤਾਂ ਦੀਆਂ ਹਾਜ਼ਰੀਆਂ ਭੇਟਾਵਾਂ ਚਰਨਾਂ ਤੇ ਪ੍ਰਵਾਨ ਕਰ ਲੈਣੀਆਂ ਪਾਤਸ਼ਾਹ, ਸਭਨਾਂ ਨੂੰ ਦਰੋਂ ਘਰੋਂ ਸਿੱਖੀ ਸਿਦਕ ਭਰੋਸਾ ਨਾਮਦਾਨ ਬਖਸ਼ਿਸ਼ ਕਰਕੇ ਨਿਵਾਜਣਾ, ਕਾਰੋਬਾਰ ਪਰਿਵਾਰ ਰੁਜ਼ਗਾਰ ਵਾਧੇ ਵਰਕਤਾਂ ਬਖਸ਼ਣੇ, ਮਨੋ ਕਾਮਨਾਵਾਂ ਭਾਵਨਾਵਾਂ ਗੁਰਮਤ ਅਨੁਸਾਰ ਪੂਰੀਆਂ ਕਰਨੀਆਂ। ਮਿਹਰਬਾਨ ਜੀ, ਆਪ ਜੀ ਕੇ ਹਜ਼ੂਰ ਕੜਾ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ, ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤਾਂ ਵਿੱਚ ਵਰਤਾਉਣ ਦੀ ਆਗਿਆ ਹੋਵੇ, ਜੋ ਜੀ ਸ਼ਕੇ ਸੋ ਆਪ ਜੀ ਕਾ ਹੀ ਨਾਮ ਜਪੇ, ਕਲਾ ਵਾਹਿਗੁਰੂ ਜੀ ਕੀ ਵਰਤੇ। ਕਿਰਪਾ ਕਰੋ ਮਹਾਰਾਜ, ਪਾਵਨ ਪਵਿੱਤਰ ਹੁਕਮਨਾਮੇ ਬਖਸ਼ੋ, ਪੜਨ ਸੁਣਨ ਮੰਨਣ ਕਰਨ ਦੀ ਬਲ ਬੁੱਧੀ ਸੋਝੀ ਸਮਰੱਥਾ ਬਖਸ਼ਣੀ, ਸੇਈ ਪਿਆਰਿਆਂ ਦੇ ਦਰਸ਼ਨ ਦੀਦਾਰ ਮੇਲੇ ਬਖਸ਼ਣੇ, ਗਰੀਬ ਨਿਵਾਜ ਜਿਨ੍ਹਾਂ ਮਿਲਿਆ ਆਪ ਜੀ ਕਾ ਹੀ ਨਾਮ ਚੇਤੇ ਆਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਵੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਭਈ ਅਕਾਲ ਕੀ ਸਭ ਸਿੱਖ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਵੱਡਿਆਂ ਭਾਗਾਂ ਵਾਲੇ ਹੋ, ਅੰਮ੍ਰਿਤ ਵੇਲੇ ਦੇ ਦੀਵਾਨਾਂ ਵਿੱਚ ਗਰੀਬ ਨਿਵਾਜ ਸ਼ਹਿਨਸ਼ਾਹ ਜੀ ਦੇ ਪਵਿੱਤਰ ਪਾਵਨ ਚਰਨਾਂ ਵਿੱਚ ਜੁੜ ਮਿਲ ਕੇ ਬੈਠ ਕੇ ਹਾਜ਼ਰੀਆਂ ਭਰ ਰਹੇ ਹੋ। ਅੱਜ ਤੋਂ ਲੈ ਕੇ ਐਤਵਾਰ ਤੱਕ ਰੋਜ਼ਾਨਾ ਅੰਮ੍ਰਿਤ ਵੇਲੇ 5 ਵਜੇ ਤੋਂ 6 ਵਜੇ ਤੱਕ ਅਤਿ ਸਤਿਕਾਰਯੋਗ ਸਿੱਖ ਪੰਥ ਦੀ ਮਾਇਨਾਜ਼ ਹਸਤੀ ਭਾਈ ਸਾਹਿਬ ਭਾਈ ਜਸਵੀਰ ਸਿੰਘ ਜੀ ਖਾਲਸਾ ਖੰਨੇ ਵਾਲਿਆਂ ਤੋਂ ਵਰੋਸਾਏ ਹੋਏ ਭਾਈ ਸਾਹਿਬ ਭਾਈ ਦਵਿੰਦਰ ਸਿੰਘ ਜੀ ਖਾਲਸਾ ਖੰਨੇ ਵਾਲੇ ਆਪ ਸੰਗਤਾਂ ਨੂੰ ਸਿਮਰਨ ਸਾਧਨਾ ਦੇ ਨਾਲ ਜੋੜਿਆ ਕਰਨਗੇ ਅਤੇ ਕੱਲ੍ਹ ਸ਼ਾਮ ਤੋਂ ਜੋ ਦੀਵਾਨ ਪ੍ਰਾਰੰਭ ਹੋ ਚੁੱਕੇ ਨੇ ਰੋਜ਼ਾਨਾ ਸ਼ਾਮ 7:30 ਤੋਂ 8:30 ਤੱਕ ਦਾ ਸਤਿਕਾਰਯੋਗ ਭਾਈ ਸਾਹਿਬ ਜੀ ਦਾ ਕੀਰਤਨ ਦਾ ਗੁਰਮਤਿ ਵਿਚਾਰਾਂ ਦਾ ਸਮਾਂ ਹੁੰਦਾ ਹੈ। ਸੋ ਦੋਨੋਂ ਵੇਲੇ ਆਪ ਸੰਗਤਾਂ ਨੇ ਇਹ ਸਾਰਾ ਹੀ ਹਫ਼ਤਾ ਵੱਧ ਚੜ੍ਹ ਕੇ ਪਹੁੰਚ ਕੇ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰਨੇ। ਆਓ ਅਤਿ ਸਤਿਕਾਰਯੋਗ ਭਾਈ ਸਾਹਿਬ ਭਾਈ ਦਵਿੰਦਰ ਸਿੰਘ ਜੀ ਖਾਲਸਾ ਖੰਨੇ ਵਾਲੇ ਤਿੰਨਾਂ ਦੇ ਜਥੇ ਨਾਲ ਰਲ ਮਿਲ ਕੇ ਵਾਹਿਗੁਰੂ ਗੁਰਮੰਤਰ ਸਿਮਰਨ ਜਾਪ ਸਾਧਨਾ ਦੇ ਨਾਲ ਜੁੜ ਕੇ ਲਾਹੇ ਪ੍ਰਾਪਤ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ।

Vaheguru, Vaheguru, Vaheguru, Vaheguru.

Ouais.

ਸਤਿਗੁਰਾਂ ਦੇ ਅੰਮ੍ਰਿਤ ਬਚਨ ਹਨ। ਲੋਭ ਲਹਿਰਤ ਨੀਜਰ ਵਾਜਿਆ ਕਾਇਆ ਡੁੱਬਾ ਕੇਸ਼ਵਾ। ਭਿਆਨਕ ਲੋਭ ਦੀਆਂ ਲਹਿਰਾਂ ਉੱਠ ਰਹੀਆਂ ਤੇ ਜੀਵਾਂ ਦੇ ਕਾਇਆ ਰੂਪੀ ਬੇੜੇ ਡੁੱਬਦੇ ਜਾ ਰਹੇ ਹਨ। ਬਾਬਾ ਕਬੀਰ ਵੀ ਕਹਿ ਗਏ, ਕਬੀਰ ਬੇੜਾ ਜਰਜਰਾ ਫੂਟੇ ਛੇਕ ਹਜ਼ਾਰ। ਇਹ ਬੇੜਾ ਛੇਕਾਂ ਨਾਲ ਭਰਿਆ ਪਿਆ, ਹਜ਼ਾਰਾਂ ਇਸ ਵਿੱਚ ਛੇਕ ਹੋ ਗਏ, ਕਮਜ਼ੋਰ ਹੋ ਗਿਆ। ਹਰੂਏ ਹਰੂਏ ਤਿਰ ਗਏ ਡੁੱਬੇ ਜਿਨ ਸਿਰ ਪਾ। ਜਿਹੜੇ ਲੋਭ ਤੋਂ ਉੱਪਰ ਉੱਠ ਗਏ ਹਲਕੇ ਹੋ ਗਏ, ਉਹ ਤਾਂ ਪਾਰ ਹੋ ਗਏ। ਜਿਹੜੇ ਮੇਰੇ ਵਰਗੇ ਲੋਭ ਦੀਆਂ ਲਹਿਰਾਂ 'ਚ ਗਰਕ ਹੋ ਗਏ, ਉਹ ਸਾਰੇ ਡੁੱਬਦੇ ਜਾ ਰਹੇ ਹਨ। ਇਤਨਾ ਭਿਆਨਕ ਲੋਭ ਹੈ। ਭਾਈ ਮਨਸੁਖ ਦਾ ਬੇੜਾ ਬਾਬੇ ਨਾਨਕ ਨੇ ਬੰਨੇ ਲਾ ਦਿੱਤਾ। ਭਾਈ ਮਨ ਮੱਖਣ ਸ਼ਾਹ ਲਵਾਣੀ ਦਾ ਬੇੜਾ ਡੁੱਬਦਾ ਜਾ ਰਿਹਾ ਸੀ। ਇਕਾਗਰ ਚਿੱਤ ਹੋ ਕੇ ਇੱਕ ਜਪਜੀ ਦਾ ਪਾਠ ਕਰਕੇ ਉਸਨੇ ਅਰਦਾਸ ਕੀਤੀ ਤੇ ਧੰਨ ਗੁਰੂ ਤੇਗ ਬਹਾਦਰ ਨੇ ਉਸਦਾ ਬੇੜਾ ਬੰਨੇ ਲਾਇਆ। ਅੱਜ ਵੀ ਧੰਨ ਗੁਰੂ ਤੇਗ ਬਹਾਦਰ ਵਰਤ ਰਹੇ ਹਨ। ਤੂੰ ਕਹਿ ਰਿਹਾ ਮੇਰਾ ਹੱਟੀ ਤੇ ਗਾਹਕ ਨਹੀਂ ਆਉਂਦਾ, ਕਿਤੇ ਗੱਦੀ ਤੇ ਬੈਠ ਕੇ ਅੰਤਰਮੁਖੀ ਹੋ ਕੇ ਇੱਕ ਜਪਜੀ ਦਾ ਪਾਠ ਕਰੀ, ਅੱਜ ਵੀ ਬੇੜਾ ਬੰਨੇ ਲੱਗੇਗਾ, ਅੱਜ ਵੀ ਬਰਕਤਾਂ ਪੈਣ ਲੱਗਣੀਆਂ, ਕਮਾਈ ਦੇ ਵਿੱਚ ਬਰਕਤਾਂ ਪੈਣ, ਕਰਕੇ ਦੇਖ ਅੰਤਰਮੁਖੀ ਹੋ ਗਏ ਇੱਕ ਜਪਜੀ ਦਾ ਪਾਠ। ਇਤਨਾ ਮਹੱਤਵ ਜੇ ਬੁੱਲੇ ਮਾਰਗ ਜੀ ਨੇ ਬਤਾਇਆ, ਐਸਾ ਗੁਰਵਰ ਭਾਗੀ ਪਾਇਆ। ਸਿਮਰ ਮਨਾ ਰਾਮ ਨਾਮ ਚਿਤਾਰੇ, ਵਸ ਰਹੇ ਹਿਰਦੈ ਗੁਰਚਰਨ ਪਿਆਰੇ। ਕਾਮ ਕ੍ਰੋਧ ਲੋ ਮੋਹ ਮਾਲੀਨਾ, ਬੰਧਨ ਕਾਟ ਮੁਕਤ ਗੁਰ ਕੀਨਾ। ਦੁੱਖ ਸੁਖ ਕਰ ਜਨਮ ਫੁਰਮੂਆ, ਚਰਨ ਕਮਲ ਗੁਰ ਆਸ਼ਰਮ ਦੀਆ। ਅਗਨ ਸਾਗਰ ਬੁੱਢ ਸੰਸਾਰਾ, ਲੋਭ ਦੀਆਂ ਤ੍ਰਿਸ਼ਨਾ ਦੀਆਂ ਲਹਿਰਾਂ ਡੁੱਬਦਾ ਜਾ ਰਿਹਾ ਸੰਸਾਰ। ਨਾਨਕ ਬਾਹਾਂ ਪਕੜ ਸਤਿਗੁਰ ਨਿਸਤਾਰ ਆਖੋ ਵਾਹਿਗੁਰੂ। ਸਤਿਗੁਰਾਂ ਨੇ ਬਹੁਤ ਫੜ ਕੇ ਕੱਢ ਲਿਆ ਨਾਮ ਦੇਖ ਕੇ। ਗਣਕਾ ਪਾਪਣ ਪਾਰ ਹੋ ਗਈ, ਅਜਾਮਲ ਪਾਪੀ ਤਰ ਗਿਆ ਨਾਮ ਕਰਕੇ। ਕੁਬਜਾ ਕੰਸ ਦੀ ਗੋਲੀ ਸੀ, ਕੁੱਬੀ ਸੀ, ਇਹ ਵੀ ਨਾਮ ਜਪਣ ਕਰਕੇ ਪਾਰ ਹੋ ਗਈ। ਤੇ ਪਾਰ ਹੁਣ ਆਇਓ ਫਿਰ। ਧੰਨ ਗੁਰੂ ਨਾਨਕ ਸਾਹਿਬ ਬੜਾ ਸੁੰਦਰ ਬਚਨ ਕਰ ਗਏ, ਜਪ ਤਪ ਕਾ ਬੰਦ ਬੇੜਲਾ ਜਿਤ ਲੰਘਿਆ ਬਹੇਲਾ। ਸਿਮਣ ਦਾ ਬੇੜਾ ਤਿਆਰ ਕਰੀ, ਸੌਖਿਆਂ ਪਾਰ ਹੋ ਜਾਏਗਾ। ਨਾ ਸਰਵਰ ਨਾ ਉਛਲੈ ਐਸਾ ਪੰਥ ਸੁਹੇਲਾ, ਨਾ ਲੋਭ ਦੀਆਂ ਲਹਿਰਾਂ ਮੋਹ ਦੀਆਂ ਲਹਿਰਾਂ ਛਾਲੇ ਮਾਰਨ ਗਈਆਂ। ਕਹਿੰਦੇ ਇਤਨਾ ਸੌਖਾ ਬੇੜਾ। ਤੇ ਧੰਨ ਗੁਰੂ ਰਾਮਦਾਸ ਜੀ ਨੇ ਪੁੱਛਿਆ ਸੀ, ਪਾਰ ਹੋ ਆਇਆ ਕੋਈ ਯੁਗ ਦੱਸੋ। ਤੇ ਧੰਨ ਗੁਰੂ ਰਾਮਦਾਸ ਆਪਣੇ ਬਚਨਾਂ 'ਚ ਕਹਿ ਗਏ, ਜੈ ਹਰ ਸਿਮਣ ਪਿਆ ਤਹਿ ਉਪਾਦ ਗਤ ਕੀਨੀ। ਜਿੱਥੇ ਸਿਮਣ ਹੋਏਗਾ ਝਗੜੇ ਕਲੇਸ਼ ਮਿਟਦੇ ਜਾਣਗੇ। ਜੈ ਹਰ ਸਿਮਣ ਪਿਆ ਤੈ ਉਪਾਦ ਗਤ ਕੀਨੀ, ਬਟ ਭਾਗੀ ਹਰ ਜਪਣਾ, ਭਾਗਾਂ ਕਰਕੇ ਜਪਿਆ ਜਾਣਾ। ਜਾਂ ਨਾਨਕ ਹੋ ਗੁਰ ਇਹ ਮਤ ਦੀਨੀ, ਜਪ ਹਰ ਭਵਜਲ ਤਰਨ ਆਖੋ ਵਾਹਿਗੁਰੂ। ਤਨ ਗੁਰ ਰਾਮਦਾਸ ਕਹਿੰਦੇ, ਮੈਨੂੰ ਗੁਰੂ ਨੇ ਮਤ ਦਿੱਤੀ ਹੈ, ਜੇ ਪਾਰ ਹੋਣਾ ਫਿਰ ਜਪ ਹੀ ਹੈ ਰਾਹ। ਜਪੋ ਤੋਂ, ਜਪ ਤੋਂ ਬਿਨਾਂ ਹੋਰ ਕੋਈ ਰਾਹ ਨਹੀਂ। ਜਪੋ ਤਾਂ ਇੱਕੋ ਨਾਮਾ ਅਵਰ ਨਿਰਾਫਲ ਕਾਮਾ, ਸਾਰੇ ਕੰਮ ਵਿਅਰਥ ਨੇ ਜੇ ਜੀਵਨ ਦੇ ਵਿੱਚ ਨਾਮ ਸੰਚਨ ਨਹੀਂ ਕੀਤਾ। ਕੌਡੀ ਅੱਗੇ ਨਾਲ ਨਹੀਂ ਜਾਣੀ, ਸਭ ਕੁਝ ਇੱਥੇ ਧਰਿਆ ਧਰਿਆ ਰਹਿ ਜਾਣਾ। ਜੇ ਦੁਕਾਨਾਂ ਪਿੱਛੇ ਛੱਡ ਕੇ ਚਲੇ ਗਏ, ਐਫੜੀਆਂ, ਸਾਜੋ ਸਮਾਨ ਕੋਈ ਨਾਲ ਲੈ ਕੇ ਨਹੀਂ ਗਿਆ। ਨਾਲ ਤੁਹਾਡੇ ਕੇਵਲ ਸੇਵਾ ਸਿਮਰਨ ਕੀਤਾ, ਸਤਸੰਗ, ਦੈਵੀ ਗੁਣ ਤੁਹਾਡੇ ਨਾਲ ਜਾਣਗੇ। ਤੁਹਾਡੀ ਰੀਅਲ ਐਸਟ ਜੀ ਹਾਰਡ ਕੈਸ਼ ਹੈ, ਇਹ ਅੱਗੇ ਜਾ ਕੇ ਕੈਸ਼ ਹੋਣਾ ਹੈ। ਤੇ ਗੁਰਮੁਖ ਪਿਆਰੇ ਤਾਂ ਕਹਿੰਦੇ ਸੀ, ਵਾਹਿਗੁਰੂ ਵਾਹਿਗੁਰੂ ਕਰਦੇ ਹਨ, ਜਦੋਂ ਅੰਦਰੋਂ ਕਹਿੰਦੇ ਨਾ ਮੈਂ ਹੁਣ ਥੱਤ ਖੜੇ ਹੋ ਗਏ, ਮੇਰੇ ਤੋਂ ਨਹੀਂ ਹੁਣ ਜਪਿਆ ਜਾਂਦਾ, ਨਹੀਂ ਹੋਣਾ। ਕਹਿੰਦੇ ਇੱਕ ਛਿਣ ਦੇ ਵਿੱਚ ਅੰਦਰੋਂ ਹੂਕ ਨਿਕਲੇਗੀ ਨਾ, ਬੇੜਾ ਬੰਨੇ ਲੱਗ ਜਾਏਗਾ ਇੱਕ ਛਿਣ ਦੇ ਵਿੱਚ। ਪਰ ਆਪਣੇ ਆਪ ਨੂੰ ਸਰੈਂਡਰ ਕਰਨਾ ਪੈਣਾ, ਮੈਂ ਥੱਕ ਗਿਆ ਕਰ ਕਰਕੇ, ਮੇਰੇ ਹੁਣ ਬਸ ਦੀ ਨਹੀਂ ਗੱਲ। ਹਾ ਹਾ ਪ੍ਰਭ ਰਾਖ ਲਿਓ, ਕਿਤੇ ਕੂਕਾਂ ਮਾਰੀ ਅੰਮ੍ਰਿਤ ਵੇਲੇ ਉੱਠ ਕੇ, ਬਚਾ ਲੈ ਮੈਨੂੰ ਬਚਾ ਲੈ। ਹਮ ਤੇ ਕਿਛੂ ਨਾ ਹੋਏ ਮੇਰੇ ਸਵਾਮੀ, ਕਰ ਕਿਰਪਾ ਆਪਣਾ ਨਾਮ ਦਿਓ। ਮੇਰੇ ਤੋਂ ਨਾ ਕੁਛ ਹੋਇਆ ਨਾ ਕੁਛ ਹੋਣਾ, ਕਿਰਪਾ ਕਰਕੇ ਆਪਣੇ ਨਾਮ ਦੀ ਦਾਤ ਬਖਸ਼। ਕਹਿੰਦੇ ਇੱਕ ਛਿਣ ਦੇ ਵਿੱਚ ਖੇਡ ਬਣ ਜਾਂਦੀ ਹੈ, ਪਰ ਉਹ ਅਵਸਥਾ ਆਏ ਕਿ ਅਸੀਂ ਸਰੈਂਡਰ ਕਰ ਸਕੀਏ, ਆਪਣੇ ਹੱਥ ਖੜੇ ਹੋ ਜਾਣ, ਅਸੀਂ ਆਪਣੇ ਮਾਣ ਤੇ, ਸਿਆਣਪਾਂ ਤੇ, ਚੰਚਲ ਚਾਈਆਂ ਤੇ, ਚਤਰਾਈਆਂ ਤੇ ਮਾਣ ਰੱਖੀ ਬੈਠੇ ਹਾਂ। ਖਾਕ ਹੋ ਜਾਣ ਸਾਰੀਆਂ, ਸੜ ਜਾਣ ਮਿੱਟੀ ਦੇ ਵਿੱਚ। ਗੁਰੂ ਕਿਰਪਾ ਕਰੇ ਦਾਸ ਨੂੰ ਵੀ ਜੁਗਤ ਪ੍ਰਾਪਤ ਹੋ ਸਕੇ। ਨਾ ਜੀਵਨ 'ਚ ਸੇਵਾ ਹੈ, ਨਾ ਕੋਈ ਸਿਮਰਣ ਹੈ, ਨਾ ਕੋਈ ਕਮਾਈ ਹੈ। ਆਪ ਸੰਗਤ ਦੀ ਅਸੀਸ ਮਿਲ ਜਾਏ, ਮੇਰ ਭਰਿਆ ਸਿਰ 'ਤੇ ਹੱਥ ਆ ਜਾਏ, ਅੰਮ੍ਰਿਤ ਦ੍ਰਿਸ਼ਟੀ ਪੈ ਜਾਏ, ਫਿਰ ਇਹ ਰਾਹ 'ਤੇ ਤੁਰਿਆ ਜਾਣਾ ਹੈ। ਲਗਾਤਾਰ
28 ਤਰੀਕ ਰਾਤ ਤੱਕ ਜਿੱਥੇ ਅੰਮ੍ਰਿਤ ਵੇਲੇ 5 ਵਜੇ ਤੋਂ 6 ਵਜੇ ਤੱਕ ਗੁਰੂ ਕਿਰਪਾ ਨਾਲ ਸਿਮਰ ਸਾਧਨਾ ਦੇ ਪ੍ਰੋਗਰਾਮ ਰੱਖੇ ਗਏ ਨੇ। ਰਾਤ ਦੇ ਦੀਵਾਨਾ 7:40 ਤੋਂ 8:40 ਤੱਕ, 28 ਤਰੀਕ ਤੱਕ ਸ਼ਬਦ ਕੀਰਤਨ, ਗੁਰਮਤਿ ਵਿਚਾਰਾਂ ਅਤੇ ਨਾਮ ਸਿਮਰਨ ਦੇ ਪ੍ਰੋਗਰਾਮ ਚੱਲਣਗੇ। ਇਸ ਗੁਰਮਤਿ ਪ੍ਰਚਾਰ ਦੌਰੇ ਦੀ ਸਮਾਪਤੀ 'ਤੇ 4 ਜੁਲਾਈ ਸ਼ਨੀਵਾਰ ਉੱਪਰਲੇ ਹਾਲ ਵਿੱਚ ਇਸ ਪਾਵਨ ਸਥਾਨ 'ਤੇ ਸਵੇਰੇ 7 ਵਜੇ ਅੰਮ੍ਰਿਤ ਦਾ ਬਾਟਾ ਤਿਆਰ ਹੋਣਾ। ਜੇ ਸਾਰੀ ਸੰਗਤ 'ਚ ਇੱਕ ਵੀ ਨਿਗੋਰਾ ਅਰਦਾਸ ਕਰਕੇ ਜਾਇਓ, ਪੀਵੋ ਪਹੁਲ ਖੰਡ ਤਾਰ ਹੋਏ ਜਨਮ ਸੁਹੇਲਾ। ਜੇ 84 ਦੇ ਗੇੜ ਤੋਂ ਬਚਣਾ, ਕੱਲ੍ਹ ਨੂੰ ਕੀੜੇ ਮਕੌੜੇ ਨਹੀਂ ਬਣਨਾ ਚਾਹੁੰਦੇ, ਫਿਰ ਸਾਨੂੰ ਪ੍ਰਥਮ ਰਹਿ ਜੇ ਜਾਣ ਖੰਡੇ ਕੀ ਪਹੁਲ ਚੱਕਰ, ਦਾਖਲਾ ਲੈਣਾ ਪੈਣਾ। ਜਿਹਨਾਂ ਭੁੱਲਾਂ ਵੀ ਬਖਸ਼ਾਉਣੀਆਂ, ਉਹ ਵੀ ਸਾਰੇ 4 ਜੁਲਾਈ ਨੂੰ ਕੇਸ਼ੀ ਇਸ਼ਨਾਨ ਕਰਕੇ ਸਵੇਰੇ 7 ਵਜੇ ਇਸ ਪਾਵਨ ਸਥਾਨ 'ਤੇ ਪਹੁੰਚਣਾ। ਕੋਟਾਨ ਕੋਟਾਨ ਸ਼ੁਕਰਾਨਾ ਧੰਨ ਧੰਨ ਸ਼੍ਰੀ ਗ੍ਰੰਥ ਸਾਹਿਬ ਜੀ ਦਾ, ਇੱਥੋਂ ਦੇ ਸਮੁੱਚੇ ਪਿਆਰ ਵਾਲੀ ਸੰਗਤ ਦਾ, ਸਮੁੱਚੇ ਪ੍ਰਬੰਧ ਦਾ। ਅਗਲਾ ਪ੍ਰੋਗਰਾਮ ਜੋ ਲਿਖਿਆ ਗਿਆ, ਪਿਆਰ ਨਾਲ ਸਰਵਣ ਕਰੀਏ। ਫੁੱਲਾਂ ਦੀ ਖਿਮਾ ਬਖਸ਼ੋ, ਅਸੀਸ ਬਖਸ਼ੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਕਹਿ ਲਿਖਣਾ ਤਰ ਬਹਾਲਿਆ ਉੱਥੇ ਸੱਚੇ ਹੀ ਸੱਚ ਨਿਬੜੈ ਚੁਣ ਵੱਖ ਕੜੇ ਜਮਾਲਿਆ ਥਾਉ ਨ ਪਾਇਨ ਕੂੜਿਆ ਮੁਹ ਕਾਲੇ ਦੂਜਕ ਚਾਲਿਆ ਤੇਰੇ ਨਾ ਰਤੇ ਇਸੇ ਦਿਨ ਗੈ ਹਰਗਿਸ ਟਗਨ ਵਾਲਿਆ।

ਮਾਲਕ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਏ ਮਾਨ ਸਤ ਸੰਗੀ ਜਨੋ, ਆਓ ਆਪ ਜੀ ਗੁਰੂ ਚਰਨਾਂ ਵਿੱਚ ਬੈਠ ਕੇ ਅੰਮ੍ਰਿਤ ਵੇਲੇ ਤੋਂ ਲੈ ਕੇ ਸਤਿਗੁਰੂ ਦੇ ਚਰਨਾਂ ਵਿੱਚ ਹਾਜ਼ਰੀ ਭਰ ਕੇ ਆਸਾ ਕੀ ਵਾਰ ਹੋਰ ਪਵਿੱਤਰ ਬਾਣੀ ਦੇ ਅੰਮ੍ਰਿਤ ਬੋਲ ਸ੍ਰਵਣ ਕਰਕੇ ਆਪਣੇ ਜੀਵਨ ਦੀਆਂ ਘੜੀਆਂ ਨੂੰ ਸਫਲ ਕਰ ਰਹੇ ਹੋ। ਸਤਿਗੁਰੂ ਨੇ ਅੰਮ੍ਰਿਤ ਬਾਣੀ ਵਿੱਚ ਬਚਨ ਕਿਹਾ ਹੈ, ਕਬੀਰ ਏਕ ਘੜੀ ਆਦਿ ਘੜੀ, ਆਦਿ ਹੁਣ ਤੇ ਆਦਿ ਭਗਤਨ ਸੇਤੀ ਗੋਸ਼ਟੇ ਜੋ ਕੀਨੇ ਸੋ ਲਾਭ। ਗੁਰੂ ਚਰਨਾਂ ਵਿੱਚ ਇੱਕ ਘੜੀ ਬਹਿ ਜਾਏ, ਅੱਧੀ ਘੜੀ ਬਹਿ ਜਾਏ, ਅੱਧੇ ਤੋਂ ਅੱਧਾ ਸਮਾਂ ਵੀ ਬੈਠੇ, ਸਤਿਗੁਰੂ ਕਹਿਣ ਲੱਗੇ ਇੱਥੇ ਬੈਠਿਆਂ ਤੇਰੇ ਜੀਵਨ ਦਾ ਲਾਭ ਹੀ ਲਾਭ ਹੈ। ਵੈਸੇ ਇਹ ਗੱਲ ਜ਼ਰੂਰ ਚੇਤਾ ਰੱਖੋ, ਸਮੇਂ ਦੀ ਜਦੋਂ ਵੰਡ ਚੱਲਦੀ ਆ, ਅੱਜ ਦੇ 24 ਮਿੰਟ ਪੁਰਾਤਨ ਇੱਕ ਘੜੀ ਬਣਦੀ ਆ। ਵੇਖੋ ਅੱਜ ਜਿਹੜਾ ਸਮਾਂ ਵੰਡਿਆ ਮਨੁੱਖ ਨੇ, ਉਹ ਸਕਿੰਟ ਮਿੰਟ ਘੰਟਿਆਂ ਰਾਹੀਂ ਵੰਡਿਆ ਗਿਆ। 60 ਸਕਿੰਟਾਂ ਦਾ ਮਿੰਟ, 60 ਮਿੰਟਾਂ ਦਾ ਘੰਟਾ, 12 ਘੰਟਿਆਂ ਦਾ ਦਿਨ, 12 ਦੀ ਰਾਤ। ਪਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਤੁਹਾਨੂੰ ਘੰਟੇ ਸਕਿੰਟ ਮਿੰਟ ਨਹੀਂ ਮਿਲਣਗੇ। ਬਾਣੀ ਵਿੱਚ ਜਿਹੜੀ ਸਮੇਂ ਦੀ ਵੰਡ ਹੈ, ਇਹਨੂੰ ਮਹਾਰਾਜ ਨੇ ਕਿਹਾ ਵਿਸ਼ੇ ਚਸ਼ਾ ਪਲ ਪੈਰ ਘੜੀਆਂ। ਇਸ ਤਰ੍ਹਾਂ ਬੋਲ, ਇੱਕ ਬਚਨ ਪੜ੍ਹਦੇ ਹਾਂ, ਵਿਸ਼ਵੇ ਚਸਿਆਂ ਘੜੀਆਂ ਪਹਿਲਾਂ ਥਿੱਤੀ ਵਾਰੀ ਮਾਂ ਹੋਵਾ। ਗੁਰਮੁਖੋ, ਸਭ ਤੋਂ ਛੋਟਾ ਸਮਾਂ ਬਾਣੀ ਵਿੱਚ ਨਿਮਖ ਨੂੰ ਕਿਹਾ, ਤੇ ਨਿਮਖ ਦਾ ਅੱਖਰੀ ਅਰਥ ਹੈ, ਇਹਨੂੰ ਮਿਥਿਆ ਗਿਆ ਕਿ ਅੱਖ ਦਾ ਇੱਕ ਵਾਰੀ ਫਰਕ ਨਾ, ਇਹਨੂੰ ਨਿਮਖ ਕਿਹਾ। 15 ਵਾਰੀ ਅੱਖ ਦੇ ਫੋਰ, 15 ਵਾਰੀ ਅੱਖ ਫਰਕ ਕੇ ਇੱਕ ਵਿਸ਼ਾ ਬਣਦਾ, 15 ਵਿਸ਼ਿਆਂ ਦਾ ਇੱਕ ਚਸ਼ਾ ਬਣਦਾ, 30 ਚਸਿਆਂ ਦਾ ਇੱਕ ਪਲ ਬਣਦਾ, 60 ਪਲਾਂ ਦੀ ਇੱਕ ਘੜੀ ਬਣਦੀ ਆ, 7.5 ਘੜੀਆਂ ਦਾ ਇੱਕ ਪੈਰ ਬਣਦਾ, 4 ਪੈਰਾਂ ਦਾ ਦਿਨ ਹੈ ਤੇ 4 ਦੀ ਰਾਤ ਹੈ। ਇਹ ਇਸ ਤਰ੍ਹਾਂ ਵੰਡਿਆ ਗਿਆ ਹੈ ਬਾਣੀ ਵਿੱਚ। ਆਪਾਂ ਬਚਨ ਪੜ੍ਹਦੇ ਹਾਂ, ਮਹਾਰਾਜ ਕਹਿਣਗੇ 4 ਗਵਾਇਆ ਹੰਡ ਕਹਿ, 4 ਗਵਾਇਆ ਸਮ। ਹੁਣ ਕੋਈ ਬੰਦਾ ਪੁੱਛੇ ਵੀ 4 ਹੰਡ ਕੇ 4 ਸਮ ਕੇ ਕੀ ਹੈ? ਮਹਾਰਾਜ ਸਮੇਂ ਦੀ ਗੱਲ ਕਰਦੇ ਆ, ਕਹਿੰਦੇ ਭਾਈ ਦਿਨ ਦੇ 4 ਪੈਰ ਤੂੰ ਹੰਡ ਕੇ ਬਤੀਤ ਕਰ ਦਿੱਤੇ, 4 ਪੈਰ ਤੂੰ ਸੌਂ ਕੇ ਬਤੀਤ ਕਰ ਦਿੱਤੇ, 4 ਗਵਾਇਆ ਹੰਡ ਕਹਿ 4 ਗਵਾਇਆ ਸਮ, ਲੇਖਾ ਰੱਬ ਮੰਗੇਸੀਆ ਤੂੰ ਆ ਹੋ ਕੇਰੇ ਕੰਮ। ਮੈਂ ਜਿਹੜੀ ਬੇਨਤੀ ਤੁਹਾਨੂੰ ਕਹਿ ਰਿਹਾ, ਇਹੀ ਕਾਰਨ ਵੀ ਜਿਹੜਾ ਬਚਨ ਇੱਥੇ ਕਿਹਾ ਨਾ, ਕਬੀਰ ਏਕ ਘੜੀ, ਏਕ ਘੜੀ ਦਾ ਅਰਥ ਹੋ ਗਿਆ 24 ਮਿੰਟ, ਆਦੀ ਘੜੀ 12 ਮਿੰਟ, ਆਦੀ ਹੁਣ ਤੇ ਆਦ, ਕਹਿੰਦੇ ਕਦੀ 6 ਮਿੰਟ ਵੀ ਬਹਿ ਜਾ, ਥੋੜ੍ਹ ਚਿਰੀ ਵੀ ਬਹਿ ਜਾ, ਭਗਤਨ ਸੇਤੀ ਗੋਸ਼ਟੇ ਜੋ ਕੀਨੇ ਸੋ ਲਾਭ। ਬਾਬਾ ਕਬੀਰ ਸਾਹਿਬ ਕਹਿੰਦੇ ਭਾਈ ਇੱਥੇ ਗੁਰੂ ਦਰ ਬੈਠ ਕੇ ਕੀਤੀ ਰੱਬ ਦੇ ਘਰ ਦੀ ਵਿਚਾਰ, ਦੁਨਿਆਵੀ ਕੋਈ ਵੀ ਕੰਮ ਕਰੋ ਉਹਦੇ ਵਿੱਚ ਲਾਹਾ ਵੀ ਹੋ ਸਕਦਾ, ਨਫ਼ਾ ਵੀ ਨੁਕਸਾਨ ਵੀ, ਪਰ ਤੂੰ ਸਤ ਸੰਗਤ ਕਰੇਗਾ ਇਹਦੇ ਵਿੱਚ ਲਾਹਾ ਹੀ ਲਾਹਾ ਹੈ। ਆਓ ਆਪ ਜੀ ਸੁਭਾਗੇ ਹੋ, ਗੁਰੂ ਚਰਨਾਂ ਵਿੱਚ ਬੈਠੇ ਹੋ, ਸਤਿਗੁਰੂ ਜੀ ਦਾ ਜਿਹੜਾ ਅੱਜ ਲੜੀਵਾਰ ਅੰਮ੍ਰਿਤ ਬੋਲ ਹੈ, ਬਚਨ ਹੈ, ਇਹ ਗੁਰੂ ਗ੍ਰੰਥ ਸਾਹਿਬ ਜੀ ਦੇ 255 ਅੰਗ ਤੇ ਸੁਸ਼ੋਭਿਤ ਹੈ। ਮਹਾਰਾਜ ਇਹਦੇ ਵਿੱਚ ਕਿਰਪਾ ਕਰ ਰਹੇ ਨੇ, ਤੇ ਜ਼ਿਆਦਾ ਜਿਹੜਾ ਮਹਾਰਾਜ ਕਹਿ ਰਹੇ ਆ ਅਹੰਕਾਰ ਦੀ ਗੱਲ, ਬਾਰ ਬਾਰ ਕਹਿਣਗੇ, ਅੰਮ੍ਰਿਤ ਬਚਨ ਉਚਾਰਦੇ ਆ ਸਲੋਕ, ਜੋਰ ਜ਼ੁਲਮ ਫੁੱਲਹੇ ਘਨੂ ਕਾਚੀ ਦੇਹ ਬਿਕਾਰ। ਪਹਿਲਾਂ ਸ਼ਬਦੀ ਅਰਥ ਸੁਣੋ, ਜ਼ੋਰ ਜ਼ੁਲਮ, ਕੋਈ ਬੰਦਾ ਆਪਣੇ ਜ਼ੋਰ ਕਰਕੇ, ਆਪਣੇ ਬਾਹੂਬਲ ਕਰਕੇ, ਆਪਣੀ ਤਾਕਤ ਕਹਿ, ਤਾਕਤ ਦੀ ਸਮਰੱਥਾ ਦੀ ਨਾਲ ਜ਼ੁਲਮ ਕਰਦਾ, ਜ਼ੋਰ ਜ਼ੁਲਮ, ਜ਼ੋਰ ਕਰਕੇ ਜ਼ੁਲਮ ਕਰਦਾ, ਨਾਲ ਕਿਆ ਫੁੱਲੇ ਘਨੂ,
ਫੁੱਲੇ ਦਾ ਅਰਥ ਹੈ ਫੁੱਲਦਾ ਆਕੜਦਾ ਹੋਮੇ ਭਰੀਆਂ ਗੱਲਾਂ ਕਰਦਾ, ਘਣੂ ਦਾ ਅਰਥ ਹੁੰਦੇ ਬਹੁਤਾ। ਵੈਸੇ ਇਹ ਜਿਹੜਾ ਸ਼ਬਦ ਹੈ ਘਣੂ, ਇਹ ਮਾਰਵਾੜੀ ਵਿੱਚੋਂ ਆ। ਘਣੂ ਘਣੂ ਘਣੂ ਸਦ ਲੋੜ ਹੈ, ਜਿਵੇਂ ਆਪਾਂ ਪੰਜਾਬੀ ਵਿੱਚ ਕਹਿੰਦੇ ਹਾਂ ਕਿ ਉਦਾਹਰਣ ਦੇ ਤੌਰ 'ਤੇ ਵੀ ਹੁਣ ਫਸਲ ਹੋਈ ਹੈ, ਬਹੁਤ ਫਸਲ ਹੋ ਗਈ, ਦਾਣਿਆਂ ਦਾ ਢੇਰ ਲੱਗ ਗਿਆ, ਉਹ ਸ਼ਬਦ ਵਰਤਦੇ ਵੀ ਦਾਣੇ ਘਣੇ ਹੋ ਗਏ, ਘਣੋ ਹੋ ਗਏ। ਮਹਾਰਾਜ ਨੇ ਇਹ ਇੱਥੇ ਉਹ ਸ਼ਬਦ ਵਰਤਿਆ। ਮਹਾਰਾਜ ਕਹਿੰਦੇ ਭਾਈ ਜੋਰ ਜ਼ੁਲਮ ਫੂਲੇ ਘਣੋ, ਇੱਥੇ ਬੰਦਾ ਅਹੰਕਾਰ ਵਸ ਪੈ ਕੇ ਜ਼ੋਰ ਜ਼ੋਰ ਦੇ ਨਾਲ ਜ਼ੁਲਮ ਕਰਦਾ ਤੇ ਜ਼ੁਲਮ ਕਰਕੇ ਫਿਰ ਫੁੱਲਦਾ ਆਕੜਦਾ ਅਹੰਕਾਰ ਦੀਆਂ ਗੱਲਾਂ ਕਰਦਾ ਘਣੋ ਬਹੁਤਾ। ਪਰ ਗੁਰੂ ਜੀ ਕਹਿਣ ਲੱਗੇ ਭੁੱਲੀ ਨਾ ਕਾਚੀ ਦੇਹ ਵਿਕਾਰ, ਜਿਸ ਦੇਹ ਨਾਲ ਤੂੰ ਜ਼ੁਲਮ ਕਰ ਰਿਹਾ, ਜਿਸ ਸਰੀਰ ਵਿੱਚੋਂ ਤੂੰ ਅਹੰਕਾਰ ਭਰੀਆਂ ਆਕੜ ਕੇ ਗੱਲਾਂ ਕਰ ਰਿਹਾ, ਗੁਰੂ ਜੀ ਕਹਿਣ ਲੱਗੇ ਇਹ ਕੱਚੀ ਮਿੱਟੀ ਦੀ ਤਰ੍ਹਾਂ ਹੈ, ਇਹਨੇ ਤੇ ਬਿਨਸ ਜਾਣਾ, ਇਹ ਤੇ ਕੱਚੀ ਹੈ ਸੱਚੀ ਨਹੀਂ। ਕਾਚੀ ਦੇਹ ਵਿਕਾਰ ਤੇ ਨਾਲ ਮਹਾਰਾਜ ਨੇ ਅੱਗੇ ਕਿਹਾ ਅਹੰਗ ਬੁੱਧ ਬੰਧਨ ਭਰੇ, ਬੰਦਾ ਅਹੰਕਾਰ ਵਸ ਬਹੁਤੇ ਬੰਧਨਾਂ ਵਿੱਚ ਪੈ ਜਾਂਦਾ, ਨਾਨਕ ਨਾਮ ਛੁਟਾਰ, ਗੁਰੂ ਦੇ ਸ਼ਬਦ ਤੇ ਨਾਮ ਤੋਂ ਬਿਨਾਂ ਬੰਦਾ ਅਹੰਕਾਰ ਤੋਂ ਬਾਹਰ ਨਿਕਲ ਹੀ ਨਹੀਂ ਸਕਦਾ। ਫਿਰ ਬੇਨਤੀ ਨੂੰ ਸੁਣਿਓ, ਇੱਥੋਂ ਤੱਕ ਅਰਥ ਹੋ ਗਿਆ ਕਿ ਬੰਦਾ ਮਿੱਟੀ ਦਾ ਪੁਤਲਾ ਹੈ, ਇਹ ਕਾਚੀ ਦੇ ਮਿੱਟੀ ਦੀ ਦੇਹ, ਇਹਦੇ ਨਾਲ ਜਦੋਂ ਅਹੰਕਾਰੀ ਹੁੰਦਾ ਤੇ ਅਹੰਕਾਰ ਭਰੀਆਂ ਗੱਲਾਂ ਕਰਦਾ, ਗੱਲਾਂ ਹੀ ਨਹੀਂ ਕਰਦਾ, ਆਪਣੇ ਅਹੰਕਾਰ ਦੇ ਨਸ਼ੇ ਵਿੱਚ ਚੂਰ ਹੋ ਕੇ ਤੇ ਫਿਰ ਆਪਣੀ ਤਾਕਤ ਨਾਲ ਸਮਰੱਥਾ ਨਾਲ ਮਹਾਰਾਜ ਕਹਿੰਦੇ ਜ਼ੁਲਮ ਵੀ ਕਰਦਾ ਹੈ। ਪਰ ਇਹ ਤੋਂ ਖਹਿੜਾ ਛੁੱਟਦਾ ਜਦੋਂ ਕੋਈ ਨਾਮ ਤੇ ਸ਼ਬਦ ਨਾਲ ਜੁੜਦਾ। ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਬਾਣੀ ਪੜ੍ਹੋ, ਮਹਾਰਾਜ ਉਂਝ ਮਨੁੱਖ ਨੂੰ ਆਸਾ ਕੀ ਵਾਰ ਵਿੱਚ ਇੱਕ ਬਚਨ ਕਹਿੰਦੇ ਆ। ਮਹਾਰਾਜ ਕਹਿੰਦੇ ਬੰਦਾ ਜ਼ਿਆਦਾਤਰ ਜਿੰਨੇ ਕਰਮ ਕਰਦਾ ਉਹ ਅਹੰਕਾਰ ਵਸ ਹੀ ਕਰਦਾ। ਅਹੰਕਾਰ ਇੱਕ ਐਸਾ ਰੋਗ ਹੈ ਜਿਹਨੂੰ ਬਾਣੀ ਨੇ ਕਿਹਾ ਹੋਮੈ ਦੀਰਘ ਰੋਗ ਹੈ। ਸ਼ਬਦ ਵੇਖੋ ਵਰਤਿਆ ਮਹਾਰਾਜ ਨੇ, ਹੋਮੈ ਦੀਰਘ ਰੋਗ ਹੈ, ਦੀਰਘ ਵੱਡਾ, ਅਹੰਕਾਰ ਬੜਾ ਵੱਡਾ ਰੋਗ ਹੈ। ਪਰ ਇਹ ਵੀ ਮਹਾਰਾਜ ਨੇ ਕਿਹਾ ਦਾਰੂ ਪੀਸ ਮਾਹੇ, ਇਹ ਲਾ ਇਲਾਜ ਨਹੀਂ, ਇਹਦਾ ਇਲਾਜ ਹੈ, ਇਲਾਜ ਉਦੋਂ ਜਦੋਂ ਗੁਰ ਸ਼ਬਦ ਨਾਲ ਸੁਰਤ ਜੁੜਦੀ ਆ। ਮੈਂ ਬੇਨਤੀ ਕਹਿ ਰਿਹਾ ਸਾਂ ਕਿ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੇ ਬਾਣੀ ਵਿੱਚ ਇੱਕ ਬਚਨ ਕਿਹਾ, ਕਹਿਣ ਲੱਗੇ ਬੰਦਾ ਜਿੰਨੇ ਕਰਮ ਕਰਦਾ ਨਾ ਬਹੁਤਾਤ ਵਿੱਚ ਅਹੰਕਾਰ ਵਸ ਪੈ ਕੇ ਕਰਦਾ। ਉਹ ਇੱਕ ਬਚਨ ਹੁੰਦਾ ਹੋਂ ਵਿੱਚ ਆਇਆ, ਹੋਂ ਵਿੱਚ ਗਿਆ, ਹੋਂ ਵਿੱਚ ਜੰਮਿਆ, ਹੋਂ ਵਿੱਚ ਮੂਆ। ਨਾਲ ਨਾਲ ਅਰਥ ਸੁਣੋ, ਕਹਿੰਦੇ ਬੰਦਾ ਅਹੰਕਾਰ ਵਿੱਚ ਹੀ ਇਸ ਜਗਤ ਵਿੱਚ ਆਇਆ, ਅਹੰਕਾਰ ਵਿੱਚ ਹੀ ਅਹੰਕਾਰ ਭਰੇ ਕਰਮ ਕਰਦੇ ਮਰ ਜਾਂਦਾ। ਹੋਂ ਵਿੱਚ ਆਇਆ, ਹੋਂ ਵਿੱਚ ਗਿਆ, ਹੋਂ ਵਿੱਚ ਜੰਮਿਆ, ਹੋਂ ਵਿੱਚ ਮੂਆ। ਸੱਚ ਜਾਣੋ ਮਹਾਰਾਜ ਕਹਿੰਦੇ ਇਹਦਾ ਜਨਮ ਵੀ ਅਹੰਕਾਰ ਕਰਕੇ ਹੋਇਆ ਤੇ ਮਰਦੇ ਦਮ ਤੱਕ ਅਹੰਕਾਰ ਵਿੱਚ ਹੀ ਮਰ ਜਾਂਦਾ, ਭਾਵ ਅਹੰਕਾਰ ਭਰੇ ਕਰਮ ਕਰਦਿਆਂ। ਹੋਂ ਵਿੱਚ ਜੰਮਿਆ, ਹੋਂ ਵਿੱਚ ਮੂਆ, ਹੋਂ ਵਿੱਚ ਦਿੱਤਾ, ਹੋਂ ਵਿੱਚ ਲਿਆ। ਜੇ ਕਿਸੇ ਨੂੰ ਦਾਨ ਪੁੰਨ ਕਰਦਾ, ਕੁਝ ਹੱਥ ਵਿੱਚੋਂ ਦਿੱਤਾ ਤਾਂ ਅਹੰਕਾਰ ਮੈਂ ਕਰਦਾ, ਤੇ ਲਿਆ ਦਾ ਅਰਥ ਜੇ ਕਿਸੇ ਕੋਲ ਖੋਆ ਖਿੰਦੀ ਕਰਦਾ ਨਾ ਜ਼ੁਲਮ ਕਰਕੇ ਉੱਥੇ ਵੀ ਅਹੰਕਾਰ ਹੀ ਕਰਮ ਕਰਵਾਉਂਦਾ। ਹੋਂ ਵਿੱਚ ਦਿੱਤਾ, ਹੋਂ ਵਿੱਚ ਲਿਆ। ਫਿਰ ਕਹਿੰਦੇ ਹੋਂ ਵਿੱਚ ਖੱਟਿਆ, ਹੋਂ ਵਿੱਚ ਗਿਆ। ਜੇ ਇਹਨੂੰ ਕੁਝ ਪ੍ਰਾਪਤ ਹੋ ਜਾਏ ਫਿਰ ਅਹੰਕਾਰ ਭਰੀ ਗੱਲ ਕਰਕੇ ਕਹਿੰਦੇ ਮੈਂ ਕੀਤਾ। ਸਤਿਗੁਰੂ ਕਹਿਣ ਲੱਗੇ ਜਦੋਂ ਇਹਦੇ ਕੋਲੋਂ ਕੁਝ ਚੱਲਿਆ ਜਾਂਦਾ ਉਹ ਵੀ ਅਹੰਕਾਰ ਕਰਕੇ ਹੀ ਬਿਨਸਦਾ ਹੈ। ਹੋਂ ਵਿੱਚ ਖੱਟਿਆ, ਹੋਂ ਵਿੱਚ ਗਿਆ, ਹੋਂ ਵਿੱਚ ਸਚਿਆਰ ਕੁੜਿਆਰ, ਹੋਂ ਵਿੱਚ ਪਾਪ ਪੁੰਨ ਵਿਚਾਰ। ਮਹਾਰਾਜ ਕਹਿੰਦੇ ਜਦੋਂ ਇਹ ਮਨ ਵਿੱਚ ਸੋਚਦਾ ਵੀ ਮੈਂ ਬੜਾ ਸਚਿਆਰ ਹਾਂ, ਮੈਂ ਬੜਾ ਸਿਆਣਾ, ਸੱਚ ਵੀ ਇਹਦੇ ਅੰਦਰ ਦਾ ਅਹੰਕਾਰ ਹੀ ਬੋਲਦਾ ਪਿਆ ਤੇ ਕੂੜੇ ਕਰਮ ਵੀ ਅਹੰਕਾਰ ਕਰਾਉਂਦਾ। ਫਿਰ ਕਦੀ ਆਪ ਹੀ ਅਹੰਕਾਰ ਵਸ ਪਿਆ ਬੰਦਾ ਆਪਣੇ ਪਾਪ ਪੁੰਨਾਂ ਦੀ ਵਿਚਾਰ ਕਰਦਾ, ਆਪ ਹੀ ਕਦੇ ਸੋਚਦਾ ਮੈਂ ਇੰਨੇ ਪੁੰਨ ਕੀਤੇ,
ਅਹੰਕਾਰ ਵਸ ਪਿਆ ਬੰਦਾ ਸੋਚਦਾ ਮੈਂ ਇਹਨੇ ਪਾਪ ਕੀਤੇ, ਹੋਂ ਵਿੱਚ ਸਚਿਆਰ ਕੁੜਿਆਰ, ਹੋਂ ਵਿੱਚ ਪਾਪ ਪੁੰਨ ਵਿਚਾਰ, ਅੱਗੇ ਕਿਹਾ ਹੋਂ ਵਿੱਚ ਹੱਸੈ ਹੋਂ ਵਿੱਚ ਡੋਵੈ। ਜਦੋਂ ਕਿਸੇ ਦੂਜੇ ਤੇ ਹੱਸਦਾ ਹੈ ਸਤਿਗੁਰੂ ਕਹਿਣ ਲੱਗੇ ਉਦੋਂ ਵੀ ਇਹਦਾ ਅਹੰਕਾਰ ਹੀ ਬੋਲਦਾ ਹੈ। ਵੈਸੇ ਕਬੀਰ ਸਾਹਿਬ ਭਗਤ ਜੀ ਨੇ ਇੱਕ ਬਚਨ ਕਿਹਾ, ਭਗਤ ਕਬੀਰ ਜੀ ਕਹਿੰਦੇ ਆ, ਕਹਿਣ ਲੱਗੇ ਐ ਬੰਦੇ ਤੂੰ ਆਪਣੇ ਆਪ ਨੂੰ ਅਹੰਕਾਰੀ ਮੰਨ ਕੇ ਕਿਸੇ ਦੂਜੇ ਤੇ ਹੱਸਿਆ ਨਾ ਕਰ, ਕਿਸੇ ਦੀ ਗਰੀਬੀ ਤੇ ਹੱਸ ਨਾ। ਗਰੀਬੀ ਕਈ ਤਰ੍ਹਾਂ ਦੀ ਆ, ਕੋਈ ਵਿਦਿਆ ਦੇ ਤੌਰ ਤੇ, ਕੋਈ ਧਨ ਦੇ ਤੌਰ ਤੇ, ਕੋਈ ਸਰੀਰਕ ਰੰਗ ਰੂਪ ਦੇ ਤੌਰ ਤੇ ਹੋ ਸਕਦਾ। ਕਬੀਰ ਜੀ ਨੇ ਕਿਹਾ, ਕਹਿਣ ਲੱਗੇ ਆਪਣੇ ਆਪ ਵਿੱਚ ਅਹੰਕਾਰੀ ਹੋ ਕੇ ਗਰੀਬੀ ਤੇ ਕਿਸੇ ਦੀ ਤੇ ਹੱਸ ਨਾ, ਕਿਉਂਕਿ ਰੱਬ ਦੀ ਕਲਾ ਦਾ ਕੋਈ ਪਤਾ ਨਹੀਂ। ਤੇਰੀ ਬੇੜੀ ਵੀ ਹਜੇ ਸਮੁੰਦਰ ਵਿੱਚ ਹੈ, ਕੱਲ ਤੇਰੇ ਨਾਲ ਕੀ ਭਾਣਾ ਵਰਤਣਾ ਇਹਦੀ ਤੈਨੂੰ ਵੀ ਗਿਆਤ ਕੋਈ ਨਹੀਂ। ਬਚਨ ਵਰਤਿਆ ਕਬੀਰ, ਗਰਬ ਨਾ ਕੀਜੀਐ, ਰੰਕ ਨਾ ਹੱਸੀਐ ਕੋਏ, ਅਜੋ ਸੋ ਨਾਉ ਸਮੁੰਦਰ ਮੈਂ ਕਿਆ ਜਾਣੋ ਕਿਆ ਹੋਏ। ਮੈਂ ਬੇਨਤੀ ਕਹਿ ਰਿਹਾ, ਮਹਾਰਾਜ ਕਹਿੰਦੇ ਹੱਸਦਾ ਵੀ ਹੈ ਨਾ ਬੰਦਾ, ਜਦੋਂ ਬਹੁਤ ਵਾਰੀ ਕਿਸੇ ਦੂਜੇ ਦਾ ਮਜ਼ਾਕ ਉਡਾ ਕੇ ਕਿਸੇ ਤੇ ਹੱਸਦਾ ਹੈ, ਇੱਥੇ ਵੀ ਅਹੰਕਾਰ ਹੈ। ਹੋਂ ਵਿੱਚ ਹੱਸੈ ਹੋਂ ਵਿੱਚ ਰੋਵੈ, ਇਹਦੇ ਪੱਲੇ ਜਦੋਂ ਰੋਣਾ ਵੀ ਪੈਂਦਾ ਹੈ, ਸਤਿਗੁਰੂ ਕਹਿਣ ਲੱਗੇ ਐਵੇਂ ਨਹੀਂ ਪੈਂਦਾ, ਇਹਦੇ ਕੀਤੇ ਅਹੰਕਾਰ ਭਰੇ ਕਰਮਾਂ ਕਰਕੇ ਹੀ ਕਦੀ ਪਛਤਾਵੇ ਵਜੋਂ ਰੋਣਾ ਪੈਂਦਾ। ਹੋਂ ਵਿੱਚ ਭਰੀਐ ਹੋਂ ਵਿੱਚ ਧੋਵੈ, ਹੋਂ ਵਿੱਚ ਜਾਤੀ ਜਨਸੀ ਖੋਵੈ। ਮਹਾਰਾਜ ਨੇ ਸਾਰੇ ਬਚਨ ਕਹਿ ਕੇ ਫਿਰ ਅਖੀਰ ਤੇ ਇੱਕ ਬਚਨ ਵਰਤਿਆ, ਕਹਿਣ ਲੱਗੇ ਭਲਿਓ ਜਿੰਨਾ ਸਮਾਂ ਪਰਮਾਤਮਾ ਦਾ ਨਾਮ ਨਹੀਂ ਤੇ ਨਾਮ ਤੋਂ ਬਿਨਾਂ ਇਹ ਅਹੰਕਾਰ ਬੰਦੇ ਦਾ ਖਹਿੜਾ ਨਹੀਂ ਛੱਡਦਾ। ਸਤਿਗੁਰੂ ਨੇ ਇੱਥੇ ਜਿਹੜਾ ਬਚਨ ਵਰਤਿਆ ਅੱਜ ਇੱਥੇ ਕਿਹਾ ਜੀ, ਕਹਿਣ ਲੱਗੇ ਜੋਰ ਜ਼ੁਲਮ ਫੂਲੇ ਘਣੋ ਕਾਚੀ ਦੇ ਵਿਕਾਰ। ਬੰਦਾ ਇਹ ਕੱਚੀ ਦੇਹ ਹੈ, ਮਿੱਟੀ ਦੀ ਮਡੋਲੀ, ਇਹਨੇ ਬਿਨਸ ਜਾਣਾ, ਪਰ ਇਹ ਬਿਨਸਨਹਾਰ ਬੰਦਾ ਇਹ ਨਹੀਂ ਸੋਚਦਾ ਵੀ ਮਨਾ ਤੂੰ ਕਿਉਂ ਆਪਣੇ ਜ਼ੋਰ ਨਾਲ ਜ਼ੁਲਮ ਕਰਦੈ, ਅਹੰਕਾਰ ਵਿੱਚ ਮਤਿਆ ਹੋਇਆ ਮਾੜੇ ਕਰਮ ਕਰਦੈ, ਆਖਰ ਤੂੰ ਬਿਨਸਨਾ ਹੈ। ਹੁਣ ਅੰਮ੍ਰਿਤ ਬਾਣੀ ਵਿੱਚ ਜਦੋਂ ਜ਼ੁਲਮ ਦੀ ਗੱਲ ਚੱਲਦੀ ਆ ਤੇ ਖਾਸ ਕਰਕੇ ਉਹਨਾਂ ਰਾਜਿਆਂ ਦੀ ਸੱਤਾ ਦੀ ਤਾਕਤ ਵਿੱਚ ਨਸ਼ੇ ਵਿੱਚ ਚੂਰ ਹੋਏ ਲੋਕਾਂ ਦੀ ਚੱਲਦੀ ਆ ਬਾਣੀ ਅੰਦਰ ਗੱਲ, ਮਰਦ ਕਹਿਣਗੇ ਰਾਜੇ ਸ਼ੀਂ ਮੁਕੱਦਮ ਕੁੱਤੇ ਜਾਏ ਜਗਾਏ ਨ ਬੈਠੇ ਸੁੱਤੇ, ਚਾਕਰ ਨਹਿੰਦਾ ਪਾਏ ਨ ਘਾਓ ਰੱਤ ਪਿੱਤ ਕੁੱਤਿਓ ਚੱਟ ਜਾਓ। ਆਹ ਜ਼ੁਲਮ ਦੀ ਗੱਲ ਆ ਨਾ ਸਾਰੀ, ਗੁਰੂ ਨਾਨਕ ਸਾਹਿਬ ਦਾ ਬਚਨ ਹੈ। ਕਹਿਣ ਲੱਗੇ ਜਦੋਂ ਰਾਜਾ ਆਪਣੀ ਸੱਤਾ ਦੇ ਨਸ਼ਾ ਵਿੱਚ ਹਾਕਮੀ ਨਸ਼ੇ ਵਿੱਚ ਚੂਰ ਹੋਇਆ, ਉਹਨੇ ਬਿਰਤੀ ਬਣਾ ਲਈ ਸ਼ੇਰ ਵਾਲੀ ਤੇ ਨਾਲ ਦੇ ਅਹਿਲ ਕੁੱਤਿਆਂ ਦੀ ਤਰ੍ਹਾਂ ਕੂਕਰਾਂ ਦੀ ਤਰ੍ਹਾਂ ਤੇ ਭਲੇ ਲੋਕਾਂ ਤੇ ਜਾ ਕੇ ਹਮਲੇ ਕਰਕੇ, ਰਾਜੇ ਸ਼ੀਂ ਮੁਕੱਦਮ ਕੁੱਤੇ ਜਾਇਦ ਗਾਇਨ ਬੈਠੇ ਸੁੱਤੇ, ਭਲੇ ਲੋਕ ਆਪਣੇ ਘਰਾਂ ਵਿੱਚ ਜਿਹੜੇ ਜੀਵਨ ਬਸਰ ਕਰਦੇ ਸਨ ਉਹਨਾਂ ਤੇ ਜਾ ਕੇ ਸੁੱਤਿਆਂ ਨੂੰ ਮਾਨੋ ਜਗਾ ਕੇ ਜ਼ੁਲਮ ਕਰਦੇ ਨੇ। ਕਿਵੇਂ ਕਰਦੇ ਨੇ ਮਹਾਰਾਜ? ਕਹਿੰਦੇ ਚਾਕਰ ਨਹਿੰਦਾ ਪਾਏ ਨਕਾਓ, ਇੱਥੇ ਨਹਿੰਦਾ ਦਾ ਅਰਥ ਨਹੁੰਦਰਾਂ, ਜਿਹੜੇ ਨਾਲ ਦੇ ਅਹਿਲਕਾਰ ਨੇ ਉਹ ਮਾਨੋ ਆਮ ਘੋੜੇ ਸਿੱਧੇ ਸਾਧੇ ਲੋਕਾਂ ਤੇ ਆਪਣੀਆਂ ਨੌਂਦਰਾਂ ਮਾਰ ਕੇ ਘਾਤ ਪਾਉਂਦੇ ਪਏ ਨੇ। ਚਾਕਰ ਨਹਿੰਦਾ ਪਾਏ ਨਕਾਓ ਰੱਤ ਪਿੱਤ ਕੁੱਤਿਓਂ ਚੱਟ ਜਾਓ। ਤੇ ਮਹਾਰਾਜ ਕਹਿਣ ਲੱਗੇ ਕੂਕਰ ਬਿਰਤੀ ਦੇ ਜ਼ੁਲਮ ਕਰਨ ਵਾਲੇ ਬੰਦੇ ਮਾਨੋ ਆਮ ਲੋਕਾਂ ਦਾ ਖੂਨ ਪੀ ਜਾਂਦੇ ਨੇ। ਸ਼ਬਦ ਤੇ ਹਾਕਮੀ ਨਸ਼ੇ ਵਿੱਚ ਜ਼ੁਲਮ ਕਰਨ ਵਾਲਿਆਂ ਲਈ ਕਿਹਾ ਮਹਾਰਾਜ ਨੇ, ਜਾਂ ਫਿਰ ਭਾਈ ਗੁਰਦਾਸ ਸਾਹਿਬ ਨੇ ਕਿਹਾ, ਜਦੋਂ ਕੋਈ ਬੰਦਾ ਅਹੰਕਾਰ ਵਿੱਚ ਚੂਰ ਹੁੰਦਾ ਹੈ, ਜ਼ੁਲਮ ਦੀ ਬਿਰਤੀ ਕਰਦਾ ਹੈ, ਤੇ ਉੱਥੇ ਫਿਰ ਭਾਈ ਗੁਰਦਾਸ ਸਾਹਿਬ ਨੇ ਇੱਕ ਬਚਨ ਵਰਤਿਆ, ਕਹਿੰਦੇ ਕੱਲ ਆਈ ਕੁੱਤੇ ਮੂਹੀ ਖਾਜ ਹੁਆ ਮੁਰਦਾਰ ਗੁਸਾਈ, ਰਾਜੇ ਪਾਪ ਕਮਾਮ ਦੇ ਉਲਟੀ ਬਾੜ ਖੇਤ ਕੋ ਖਾਈ। ਕਿੱਡਾ ਮਹਾਰਾਜ ਨੇ ਪਿਆਰਾ ਸ਼ਬਦ ਕਿਹਾ ਭਾਈ ਗੁਰਦਾਸ ਸਾਹਿਬ ਨੇ, ਕਹਿੰਦੇ ਕਲਯੁਗ ਦਾ ਭਿਆਨਕ ਇਹੋ ਜਿਹਾ ਸਮਾਂ ਬਣ ਗਿਆ, ਬਖਤੀ ਹਾਕਮਾਂ ਦੀ ਕੁੱਤੇ ਮੂਹੀ ਬਿਰਤੀ ਬਣ ਗਈ। ਵੇਖੋ ਕੁੱਤੇ ਮੂਹੀ ਕੀ ਹੈ? ਵੈਸੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹੀਏ
ਕੁੱਤੇ ਦੀਆਂ ਕੂਕਰ ਦੀਆਂ ਤਿੰਨ ਵਿਰਤੀਆਂ ਦਾ ਜ਼ਿਕਰ ਹੈ ਬਾਣੀ ਅੰਦਰ। ਇੱਕ ਤੇ ਜ਼ਿਕਰ ਆਉਂਦਾ ਉਹਦੀ ਵਫਾਦਾਰੀ ਦਾ, ਇੱਕ ਉਹਦਾ ਜ਼ਿਕਰ ਆਉਂਦਾ ਲਾਲਚੀ ਵਿਰਤੀ ਦਾ, ਤੇ ਤੀਜਾ ਕੂਕਰ ਦੀ ਵਿਰਤੀ ਦਾ ਜ਼ਿਕਰ ਆਉਂਦਾ ਕਿ ਉਹਨੇ ਕਦੀ ਸਮਝਣਾ ਨਹੀਂ। ਇੱਕ ਉਦਾਹਰਨ ਵਜੋਂ ਮਹਾਰਾਜ ਨੇ ਕਿਹਾ, ਜਦੋਂ ਤੇ ਆਪਾਂ ਪੜ੍ਹਦੇ ਹਾਂ ਉਹਦੀ ਲਾਲਚੀ ਵਿਰਤੀ, ਤੇ ਬਾਣੀ ਵਿੱਚ ਮਹਾਰਾਜ ਨੇ ਕਿਹਾ ਚਾਕੀ ਚਾਟੇ ਚੂਨ ਖਾਹੇ, ਚਾਕੀ ਕਾ ਚੀਤਰਾ ਕਹਾਂ ਲੈ ਜਾਏ। ਇਹਦਾ ਅਰਥ ਹੈ ਕਿ ਕੁੱਤਾ ਆਉਂਦਾ ਤੇ ਆਟੇ ਵਾਲੀ ਚੱਕੀ ਚੱਟਦਾ। ਪੁਰਾਤਨ ਸਮੇਂ ਹੱਥ ਨਾਲ ਜਦੋਂ ਆਟਾ ਪੀਂਦੇ ਸਨ ਉਹਨੇ ਚੱਕੀ ਚੱਟਣੀ, ਤੇ ਜਾਂਦਾ ਇੰਨਾ ਲਾਲਚੀ ਹੈ ਉਹ ਜਿਹੜਾ ਪਰੋਲਾ ਕੱਪੜਾ ਜਿਹਦੇ ਨਾਲ ਚੱਕੀ ਸਾਫ ਕੀਤੀ ਜਾਂਦੀ ਆ, ਤੇ ਆਟਾ ਚੱਖਣ ਤੋਂ ਬਾਅਦ ਜਾਂਦਿਆਂ ਜਾਂਦਿਆਂ ਉਹ ਕੱਪੜਾ ਵੀ ਮੂੰਹ ਚ ਪਾ ਕੇ ਲੈ ਜਾਂਦਾ। ਮਹਾਰਾਜ ਨੇ ਇੱਥੇ ਕੀਤੀ ਲਾਲਚੀ ਵਿਰਤੀ ਦੀ, ਚਾਕੀ ਚਾਟੇ ਚੂਨ ਖਾਹੇ, ਚਾਕੀ ਕਾ ਚੀਥਰਾ ਕਹਾਂ ਲੈ ਜਾਏ। ਇੱਕ ਬਾਣੀ ਵਿੱਚ ਜ਼ਿਕਰ ਆਉਂਦਾ ਕਿ ਜੇ ਵਫਾਦਾਰੀ ਵੇਖਣੀ ਆ ਨਾ, ਗੁਰੂ ਤੇਗ ਬਹਾਦਰ ਜੀ ਮਹਾਰਾਜ ਨੇ ਕਿਹਾ, ਕਹਿੰਦੇ ਭਾਈ ਇੱਕ ਮਾਲਕ ਨੇ ਘਰ ਕੂਕਰ ਰੱਖਿਆ, ਕਦੀ ਮਾਲਕ ਕ੍ਰੋਧ ਧੋ ਕੇ ਉਹਨੂੰ ਡੰਡਾ ਮਾਰ ਕੇ ਘਰ ਤੋਂ ਬਾਹਰ ਕੱਢ ਕੇ ਬੂਹਾ ਬੰਦ ਕਰ ਦੇਵੇ, ਸਾਰੀ ਰਾਤ ਉਹ ਮਾਲਕ ਦੇ ਬਾਹਰ ਬੂਹੇ ਤੇ ਰਹੇਗਾ, ਸਵੇਰ ਹੋਈ ਮਾਲਕ ਬੂਹਾ ਖੋਲਦਾ ਫਿਰ ਉਹ ਮਾਲਕ ਦੇ ਪੈਰਾਂ ਨੂੰ ਚਿੰਬੜਦਾ ਹੈ। ਇਹਦਾ ਮਤਲਬ ਉਹ ਮਾਲਕ ਦਾ ਵਫ਼ਾਦਾਰ ਹੈ। ਗੁਰੂ ਤੇਗ ਬਹਾਦਰ ਜੀ ਕਹਿੰਦੇ ਭਾਈ ਜੇ ਤੈਨੂੰ ਆਪੇ ਧਰਮ ਨਹੀਂ ਕਮਾਉਣਾ ਹੁੰਦਾ, ਕਦੀ ਮਾਲਕ ਦਾ ਪੱਲਾ ਨਹੀਂ ਛੱਡੀਦਾ, ਤੂੰ ਕੂਕਰ ਤੋਂ ਸਿੱਖ ਲੈ ਮਾਲਕ ਦੀ ਵਫਾਦਾਰੀ ਕਿਵੇਂ ਕਰਦਾ। ਕਿੱਡਾ ਵੱਡਾ ਵਚਨ ਕਿਹਾ ਮਹਾਰਾਜ ਨੇ ਉੱਥੇ, ਕਿਹਾ ਸਵਾਮੀ ਕੋ ਗ੍ਰਹਿ ਜਿਉਂ ਜਿਉਂ ਸਦਾ ਸਵਾਨ ਤਜਤ ਨਹੀਂ ਨਿਤ, ਨਾਨਕ ਇਹ ਬਿਦਹਾਰ ਭਜੋ ਇੱਕ ਮਨ ਹੋਏ ਇੱਕ ਚਿਤ। ਇੱਕ ਥਾਂ ਮਹਾਰਾਜ ਨੇ ਹੋਰ ਕਿਹਾ ਤੇ ਮੈਂ ਹੱਥ ਜੋੜ ਕੇ ਕਹਿੰਦਾ ਉਹ ਬਚਨ ਗੁਰੂ ਗ੍ਰੰਥ ਸਾਹਿਬ ਦਾ ਹੀ ਹੈ। ਉੱਥੇ ਕਿਹਾ ਬੰਦੇ ਦੀ ਬੰਦੇ ਨੂੰ ਹੀ ਹੈ, ਮਨਮੁੱਖ ਨੂੰ। ਕਹਿੰਦੇ ਜਿਵੇਂ ਸਿਆਣੇ ਲੋਕ ਕਹਿੰਦੇ ਆ ਕਿ ਕੂਕਰ ਦੀ ਪੂਛ ਕਦੀ ਸਿੱਧੀ ਨਹੀਂ ਹੁੰਦੀ, ਸਤਿਗੁਰੂ ਬਾਣੀ ਵਿੱਚ ਕਹਿੰਦੇ ਮੈਂ ਇੰਨਾ ਧਰਮ ਦਾ ਰੱਬੀ ਨਾਮ ਦਾ ਭਲੇ ਦਾ ਹੋਕਾ ਦਿੱਤਾ, ਪਰ ਜਿਹੜੇ ਕੂਕਰ ਦੀ ਪੂਛ ਵਾਂਗ ਹੋ ਗਏ, ਉਹਨਾਂ ਉਪਦੇਸ਼ ਸੁਣ ਕੇ ਵੀ ਕਦੇ ਆਪਣੇ ਆਪ ਨੂੰ ਸਿੱਧੇ ਮਾਰਗ ਤੇ ਨਹੀਂ ਤੋਰਿਆ। ਭਾਵ ਬੰਦੇ ਨੇ ਇਹ ਜੀ ਬਿਰਤੀ ਬਣਾ ਲਈ, ਉਹ ਵੀ ਬਾਣੀ ਦਾ ਵਚਨ ਹੈ, ਸਵਾਨ ਪੂਛ ਜਿਉ ਹੋਏ ਨਾ ਸੂਧੋ ਕਹਿਓ ਨਾ ਕਾਣ ਧਰੈ। ਮਹਾਰਾਜ ਕਹਿੰਦੇ ਮੇਰੀ ਕਹੀ ਹੋਈ ਸੱਚੀ ਗੱਲ ਭਲੇ ਦੀ ਗੱਲ ਵਾਲੇ ਪਾਸੇ ਕੰਨ ਨਹੀਂ ਕਰਦਾ ਮਨਮੁੱਖ ਬੰਦਾ, ਕਿਉਂਕਿ ਕੂਕਰ ਦੀ ਪੂਛ ਵਾਲੀ ਬਣ ਨੂੰ ਬਿਰਤੀ ਬਣ ਗਈ ਆ। ਮੈਂ ਬੇਨਤੀ ਜਿਹੜੀ ਕਹਿ ਰਿਹਾ ਸਾਂ, ਭਾਈ ਗੁਰਦਾਸ ਸਾਹਿਬ ਨੇ ਕਿਹਾ ਕਹਿੰਦੇ ਕੱਲ ਆਈ ਕੁੱਤੇ ਮੂਹੀ, ਖਾਜ ਹੋਆ ਮੁਰਦਾਰ ਗੁਸਾਈ, ਰਾਜੇ ਪਾਪ ਕਮਾਮ ਦੇ ਉਲਟੀ ਬਾੜ ਖੇਤ ਕੋ ਖਾਈ। ਇਹ ਉਲਟੀ ਬਾੜ ਖੇਤ ਕੋ ਖਾਈ, ਰਾਜਾ ਜਦੋਂ ਪਾਪ ਕਰਦਾ ਸੱਤਾ ਦੇ ਨਸ਼ੇ ਵਿੱਚ ਜ਼ੁਲਮ ਕਰਦਾ, ਉਦੋਂ ਮਾਨੋ ਮਾਲੀ ਬਾਗ ਨੂੰ ਫਸਲ ਨੂੰ ਉਜਾੜਦਾ ਪਿਆ। ਇਹਨੂੰ ਮਹਾਰਾਜ ਅੱਜ ਕਹਿ ਰਹੇ ਨੇ, ਕਹਿੰਦੇ ਭਾਈ ਜ਼ੋਰ ਜ਼ੁਲਮ ਫੂਲੇ ਘਨੋ, ਜ਼ੋਰ ਜ਼ੁਲਮ ਆਪਣੇ ਜ਼ੋਰ ਨਾਲ ਜ਼ੁਲਮ ਕਰਦਾ, ਫੂਲੇ ਘਨੋ, ਫੂਲੇ ਦਾ ਅਰਥ ਫਿਰ ਫੁੱਲਦਾ ਆਕੜਦਾ ਅਹੰਕਾਰੀ ਹੁੰਦਾ, ਘਣੋ ਦਾ ਅਰਥ ਬਹੁਤਾ, ਪਰ ਇਹ ਨਹੀਂ ਪਤਾ ਵੀ ਕਾਚੀ ਦੇ ਵਿਕਾਰ ਉਹ ਬੰਦਿਆ ਅਹੰਕਾਰ ਕਰਨ ਵਾਲਿਆ ਜ਼ੁਲਮ ਕਰਨ ਵਾਲਿਆ ਤੇਰੀ ਆਪਣੀ ਖੁਦ ਦੀ ਕੱਚੀ ਦੇਹ ਹੈ, ਇਹਨੇ ਬਿਨਸ ਜਾਣਾ ਹੈ। ਮਹਾਰਾਜ ਨੇ ਕਿਹਾ ਕਾਹਦਾ ਜ਼ੁਲਮ ਕਰਦਾ। ਉਂਝ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਇੱਕ ਹੋਰ ਬਚਨ ਆਉਂਦਾ, ਸਤਿਗੁਰੂ ਨੇ ਮਨੁੱਖ ਨੂੰ ਸਮਝਾਇਆ ਬੜਾ ਚੰਗਾ। ਇੱਕ ਬਚਨ ਆਉਂਦਾ, ਕਹਾਂ ਨਰ ਗਰਭ ਸਥੋਰੀ ਬਾਤ, ਮਨ ਦਸ ਨਾਦ ਟਕਾ ਚਾਰ ਗੰਛੀ ਐਂਡੋ ਟੈਂਡੋ ਜਾਤ, ਬਹੁਤ ਪ੍ਰਤਾਪ ਗਾਉਂ ਸੋ ਪਾਏ, ਦੋਏ ਲੱਖ ਟਕਾ ਬਰਾਤ, ਦਿਵਸ ਚਾਰ ਕੀ ਕਰੋ ਸਾਹਿਬੀ ਜੈਸੇ ਬਨ ਹਰ ਪਾਤ। ਕਿੱਡਾ ਕੀਮਤੀ ਬੋਲ ਮਹਾਰਾਜ ਨੇ ਕਿਹਾ। ਕਹਿੰਦੇ ਹੇ ਬੰਦੇ ਤੂੰ ਥੋੜੀ ਜੀ ਗੱਲ ਦਾ ਕਾਹਦਾ ਗੁਮਾਨ ਕਰਦਾ, ਕਹਾਂ ਨਰ ਗਰਭ ਥੋੜੀ ਬਾਤ, ਥੋੜੀ ਜੀ ਗੱਲ ਦਾ ਮਾਣ ਕਰ ਲੈਂਦੇ ਮਹਾਰਾਜ ਕਾਹਦਾ। ਕਹਿੰਦੇ ਮਨ ਦਸ ਨਾਦ ਚੱਕਾ ਚਾਰ ਗੰਛੀ, ਕਹਿੰਦੇ ਚਾਰ ਮਨ ਦਾਣੇ ਤੇਰੇ ਘਰ ਚ ਆ ਜਾਣ, ਦਸ ਮਨ ਦਾਣੇ ਚਾਰ ਗੰਢਾਂ ਟਕਿਆਂ ਦੀਆਂ ਆ ਜਾਣ,
ਭਾਵ ਤੇਰੇ ਘਰ ਚੁੱਲ੍ਹੇ ਅੱਗ ਬਲਣ ਲੱਗ ਪਏ, ਚੰਗੀ ਰੋਟੀ ਪੱਕਣ ਲੱਗ ਪਏ। ਮਨ ਦਸ ਨਾਜ ਚੱਕਾ ਚਾਰ ਗੰਛੀ ਐਂਡੋ ਟੈਂਡੋ ਜਾਤ ਮਾਰੇ ਕਹਿਣ ਲੱਗੇ ਤੂੰ ਚਾਲ ਬਦਲ ਲੈਂਦੇ। ਬੰਦੇ ਕਈ ਦੇ ਬੰਦੇ ਸੁਣੀ ਦੇ ਨੇ, ਗੁਰਮੁਖੋ ਮੈਂ ਹੱਥ ਜੋੜ ਕੇ ਕਹਿ ਰਿਹਾ, ਜਿਹਦੇ ਘਰ ਚਾਰ ਮਨ ਦਾਣੇ ਆ ਜਾਣ, ਦੋ ਟਕੇ ਜੇਬ ਚਾਹੁਣ, ਮਨਮੁੱਖ ਬੰਦਾ ਕਹਿਣਾ ਸ਼ੁਰੂ ਕਰ ਦਿੰਦਾ ਬਾਣੀ ਪੜ੍ਹਨ ਦੀ ਕੀ ਲੋੜ ਆ, ਮਨਮੁੱਖ ਬੰਦਾ ਕਹਿਣਾ ਸ਼ੁਰੂ ਕਰ ਦਿੰਦਾ ਸੰਗਤ ਦੀ ਕੀ ਲੋੜ ਆ, ਸਿਮਰਨ ਦੀ ਕੀ ਲੋੜ ਹੈ, ਅੰਮ੍ਰਿਤ ਦੀ ਕੀ ਲੋੜ ਹੈ। ਨਹੀਂ ਮਾਰੇ ਕਹਿੰਦੇ ਭਾਈ ਕਾਹਦਾ ਗੁਮਾਨ ਕਰਦੇ, ਇਹ ਗੱਲ ਯਾਦ ਰੱਖੀ, ਬਹੁਤ ਪ੍ਰਤਾਪ ਗਾਓ ਸੋ ਪਾਏ, ਜੇ ਤੈਨੂੰ ਬਹੁਤੇ ਪਿੰਡਾਂ ਦਾ ਚੌਧਰੀ ਵੀ ਬਣਾ ਦਿੱਤਾ ਜਾਏ ਨਾ, ਬਹੁਤ ਪ੍ਰਤਾਪ ਗਾਓ ਸੋ ਪਾਏ, 2 ਲੱਖ ਟਕਾ ਬਰਾਤ, 2 ਲੱਖ ਟਕਾ ਤੈਨੂੰ ਬਹੁਤੀ ਮਾਇਆ ਦੇ ਦਿੱਤੀ ਜਾਏ, ਇਹ ਕਦੀ ਨਾ ਭੁੱਲੀ ਵੀ ਦਿਵਸ ਚਾਰ ਕੀ ਕਰੋ ਸਾਹਿਬੀ, ਜੈਸੇ ਬਨ ਹਰ ਪਾਤ। ਕਹਿਣ ਲੱਗੇ 4 ਦਿਨ ਦੀ ਇਹ ਚੌਧਰ ਹੈ, ਅਹੰਕਾਰ ਵਿੱਚ ਭੁੱਲ ਨਾ, ਹਾਲ ਤੇ ਬੰਦੇ ਤੇਰਾ ਰੁੱਖਾਂ ਦੇ ਪੱਤਿਆਂ ਦੀ ਤਰ੍ਹਾਂ, ਅੱਜ ਜੇ ਬਸੰਤ ਰੁੱਤ ਵਿੱਚ ਖੇੜਾ ਆਇਆ ਪੱਤ ਝੜ ਆਏਗੀ, ਜਿਹੜੇ ਖਿੜੇ ਨੇ ਉਹਨਾਂ ਨੇ ਢਹਿਣਾ ਜ਼ਰੂਰ ਹੈ, ਉਹਨਾਂ ਸੁੱਕਣਾ ਜ਼ਰੂਰ ਹੈ। ਮਹਾਰਾਜ ਕਹਿੰਦੇ ਆ ਅਹੰਕਾਰ ਵਿੱਚ ਮੱਤ ਕੇ ਮਾੜਾ ਕਰਮ ਨਾ ਕਰ, ਯਾਦ ਰੱਖੀ ਇਸ ਦੇਹ ਨੇ ਬਿਨਸ ਜਾਣਾ ਹੈ। ਇੱਥੇ ਮਹਾਰਾਜ ਨੇ ਅੱਜ ਇਹੀ ਬਚਨ ਕਿਹਾ ਜੀ, ਕਹਿੰਦੇ ਜੋਰ ਜ਼ੁਲਮ ਫੂਲੇ ਘਨੋ ਕਾਚੀ ਦੇਹ ਵਿਕਾਰ। ਹੇ ਭਾਈ ਤੂੰ ਆਪਣੇ ਜ਼ੋਰ ਨਾਲ ਜ਼ੁਲਮ ਕਰਦੈ, ਫਿਰ ਆਕੜਦੈ ਫੁੱਲਦੈ, ਬਹੁਤਾ ਅਹੰਕਾਰੀ ਹੁੰਦੈ, ਕਾਚੀ ਦੇ ਵਿਕਾਰ ਪਰ ਜ਼ੁਲਮ ਕਰਨ ਵਾਲਿਆ, ਇਹ ਅਹੰਕਾਰ ਤੇਰਾ ਬਿਨਸ ਜਾਣਾ, ਦੇ ਬਿਨਸ ਜਾਣੀ ਆ। ਅੱਗੇ ਕਿਹਾ ਅਹੰਗ ਬੁੱਧ ਬੰਧਨ ਪਰੇ, ਬੰਦਾ ਅਹੰਕਾਰ ਦੇ ਕਾਰਨ ਬੇਅੰਤ ਬੰਧਨਾਂ ਵਿੱਚ ਫਸ ਜਾਂਦਾ। ਤੇ ਫਿਰ ਮਹਾਰਾਜ ਬਚਿਆ ਕਿਵੇਂ ਜਾਏ, ਕਹਿੰਦੇ ਨਾਨਕ ਨਾਮ ਛੁਟਾਰ। ਇੱਕ ਪਰਮਾਤਮਾ ਦਾ ਨਾਮ ਹੈ, ਗੁਰੂ ਦਾ ਸ਼ਬਦ ਹੈ, ਜਿਹਦੀ ਟੇਕ ਲੈ ਕੇ ਤੂੰ ਇਸ ਅਹੰਕਾਰ ਤੋਂ ਛੁੱਟ ਸਕਦਾ ਹੈ। ਆਪ ਜੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ ਹੋਰ ਵੀ ਬਚਨ ਪੜ੍ਹੋ, ਆ ਇੱਕ ਬਾਣੀ ਵਿੱਚ ਬਚਨ ਆਉਂਦਾ, ਕਹਿੰਦੇ ਤੀਰਥ ਵਰਤ ਅਰ ਦਾਨ ਕਰ ਮਨ ਮੈਂ ਧਰੈ ਗੁਮਾਨ। ਇੱਕ ਬੇਨਤੀ ਤੁਹਾਨੂੰ ਹੋਰ ਕਰਾਂ, ਵੇਖੋ ਅਹੰਕਾਰ ਹੈ ਨਾ ਜਿਹੜਾ, ਅਹੰਕਾਰ ਐਸਾ ਦੀਰਘ ਰੋਗ ਹੈ ਕਿ ਆਮ ਸੰਸਾਰੀ ਬੰਦਾ ਵੀ ਹੋ ਜਾਂਦਾ ਅਹੰਕਾਰੀ। ਉਹ ਦੁਨਿਆਵੀ 4 ਟਕੇ ਦੁਨਿਆਵੀ ਪਦਾਰਥ ਆਇਆ, ਦੁਨੀਆ ਦੀ ਮੋਹ ਮਮਤਾ ਵਿੱਚ ਖਚ ਧੋ ਕੇ ਲਾਲਚੀ ਬਿਰਤੀ ਬਣਾ ਕੇ ਉਹ ਵੀ ਅਹੰਕਾਰੀ ਹੋ ਜਾਂਦਾ। ਇੱਥੋਂ ਤੱਕ ਰਾਜਨੀਤਿਕ ਬੰਦਾ ਸੱਤਾ ਦੇ ਪਦਵੀ ਦੇ ਨਸ਼ੇ ਵਿੱਚ ਚੂਰ ਹੋ ਕੇ ਅਹੰਕਾਰੀ ਹੋ ਜਾਂਦਾ। ਦੂਰ ਨਾ ਜਾਓ, ਗੁਰੂ ਗ੍ਰੰਥ ਸਾਹਿਬ ਕਹਿੰਦੇ ਆ ਕਈ ਵਾਰੀ ਬਾਹਰੋਂ ਧਰਮੀ ਕਹਾਉਣ ਵਾਲਾ ਬੰਦਾ ਧਰਮ ਦੇ ਕਰਮ ਕਰਦਿਆਂ ਵੀ ਅਹੰਕਾਰੀ ਹੋ ਜਾਂਦਾ। ਇਹ ਅਹੰਕਾਰ ਦੇ ਬੜੇ ਰੂਪ ਨੇ। ਹੁਣ ਇੱਥੇ ਵੇਖੋ ਬਚਨ ਵਰਤਿਆ, ਕਹਿੰਦੇ ਤੀਰਥ ਵਰਤ ਅਰ ਦਾਨ ਕਰ, ਸਾਰੇ ਧਰਮ ਦੇ ਕੰਮ ਨੇ। ਇੱਥੇ ਤੀਰਥ ਦਾ ਅਰਥ ਕਰਾਂਗੇ, ਤੂੰ ਸਤ ਸੰਗਤ ਰੂਪੀ ਤੀਰਥ ਤੇ ਬਹਿ ਕੇ ਨਾਮ ਜਪ ਲਿਆ, ਸੇਵਾ ਸਿਮਰਨ ਕਰਕੇ ਕਮਾਈ ਕਰ ਲਈ। ਵਰਤ ਦਾ ਇੱਥੇ ਅਰਥ ਕਰਾਂਗੇ, ਤੂੰ ਆਪਣੇ ਇੰਦਰੀਆਂ ਦਾ ਸੰਜਮ ਰੱਖ ਲਿਆ, ਆਪਣੇ ਇੰਦਰੀਆਂ ਨੂੰ ਸੰਕੋਚ ਲਿਆ ਮਾੜਾ ਦੇਖਣ ਤੋਂ, ਬੋਲਣ ਤੋਂ, ਸੁਣਨ ਤੋਂ। ਤੀਰਥ ਵੀ ਕੀਤਾ ਸਤ ਸੰਗਤ ਰੂਪੀ ਤੀਰਥ, ਵਰਤ ਵੀ ਕਰ ਲਿਆ ਇੰਦਰੀ ਸੰਕੋਚ ਲਏ। ਤੀਰਥ ਵਰਤ ਅਰ ਦਾਨ ਕਰ, ਤੇ ਆਪਣੇ ਹੱਥ ਵਿੱਚੋਂ ਕਿਸੇ ਨੂੰ ਦਾਨ ਵੀ ਕਰ ਦਿੱਤਾ। ਪਰ ਮਹਾਰਾਜ ਕਹਿੰਦੇ ਆ, ਕਹਿੰਦੇ ਮਨ ਮੈਂ ਧਰੈ ਗੁਮਾਨ, ਕਹਿੰਦੇ ਇਹ ਕਰਮ ਕੀਤੇ ਚੰਗੇ ਪਰ ਫਿਰ ਮਨ ਵਿੱਚੋਂ ਅਹੰਕਾਰੀ ਹੋ ਗਿਆ, ਮੇਰੇ ਵਰਗਾ ਦਾਨੀ ਕੋਈ ਨਹੀਂ, ਮੇਰੇ ਵਰਗਾ ਤੀਰਥੀ ਕੋਈ ਨਹੀਂ, ਮੇਰੇ ਵਰਗਾ ਵਰਤ ਰੱਖਣ ਵਾਲਾ ਇੰਦਰੀਆਂ ਨੂੰ ਸੰਕੋਚਣ ਵਾਲਾ ਕੋਈ ਨਹੀਂ। ਤੇ ਅੱਗੇ ਮਹਾਰਾਜ ਨੇ ਕੀ ਕਿਹਾ, ਕਹਿੰਦੇ ਤੀਰਥ ਵਰਤ ਅਰ ਦਾਨ ਕਰ ਮਨ ਮੈਂ ਧਰੈ ਗੁਮਾਨ, ਨਾਨਕ ਨਿਹਫਲ ਜਾਤ ਤੇ ਜਿਉਂ ਕੁੰਚਰ ਇਸ਼ਨਾਨ। ਕੁੰਚਰ ਦਾ ਅਰਥ ਹੁੰਦਾ ਹਾਥੀ। ਕਹਿਣ ਲੱਗੇ ਇਹ ਬੰਦੇ ਤੇਰਾ ਹਾਲ ਤੇ ਇਸ ਤਰ੍ਹਾਂ ਵੀ ਚੰਗੇ ਕਰਮ ਕਰਕੇ ਵੀ ਅਹੰਕਾਰੀ ਹੋ ਗਿਆ, ਹਾਲ ਇਸ ਤਰ੍ਹਾਂ ਜਿਵੇਂ ਹਾਥੀ ਨੂੰ ਇਸ਼ਨਾਨ ਕਰਾਓ ਕੋਈ ਫਾਇਦਾ ਨਹੀਂ, ਉਹਨੇ ਸੁੰਡ ਨਾਲ ਮਿੱਟੀ ਚੱਕ ਕੇ ਉੱਪਰ ਫਿਰ ਪਾ ਲੈਣੀ ਹੈ, ਤੂੰ ਅਹੰਕਾਰ ਦੀ ਮਿੱਟੀ ਫਿਰ ਆਪਣੇ ਉੱਪਰ ਪਾ ਲਈ। ਮੇਰੇ ਕਹਿਣ ਦਾ ਭਾਵ ਇਹ ਹੈ ਕਿ ਜਿੱਥੇ ਆਮ ਬੰਦਾ ਸੰਸਾਰੀ ਹੁੰਦਾ, ਸੰਸਾਰੀ
ਅਹੰਕਾਰੀ ਹੋ ਜਾਂਦਾ। ਚਾਰ ਟਕੇ ਆਪਣੇ ਘਰ ਪਰਿਵਾਰ ਦੀ ਖੁਸ਼ੀ ਵਿੱਚ ਅਹੰਕਾਰੀ, ਰਾਜਨੀਤਿਕ ਬੰਦਾ ਪਦਵੀ ਪਾ ਕੇ ਅਹੰਕਾਰੀ, ਤੇ ਸੱਚ ਜਾਣੋ ਕਈ ਵਾਰੀ ਬੰਦਾ ਧਰਮ ਦੇ ਕਰਮ ਕਰਕੇ ਵੀ ਅਹੰਕਾਰੀ ਹੋ ਜਾਂਦਾ। ਜੇ ਕਿਤੇ ਗੁਰੂ ਦੇ ਸ਼ਬਦ ਨੂੰ ਚੰਗੀ ਤਰ੍ਹਾਂ ਅਸੀਂ ਜੀਵਨ ਵਿੱਚ ਪੜ ਵਿਚਾਰ ਕੇ ਕਮਾਈਏ ਨਾ। ਅਹੰਕਾਰ ਬੜਾ ਭੈੜਾ ਰੋਗ ਹੈ, ਇਹ ਤੇ ਕਈ ਵਾਰੀ ਇੱਥੋਂ ਤੱਕ ਨਿਮਰਤਾ ਦੀ ਪੁਸ਼ਾਕ ਪਾ ਲੈਂਦਾ। ਅਹੰਕਾਰ ਅੰਦਰੋਂ ਅਹੰਕਾਰ ਭਰਿਆ, ਬਾਹਰੋਂ ਅਹੰਕਾਰ ਸੂਖਮ ਵਰਤਦਾ ਵੀ ਹੱਥ ਜੋੜੀ ਜਾਂਦਾ। ਅਹੰਕਾਰ ਦੇ ਰੂਪ ਬੜੇ ਨੇ। ਤਾਂ ਹੀ ਕਦੀ ਮੈਂ ਬੇਨਤੀ ਤੁਹਾਨੂੰ ਕਰਾਂ, ਸ਼ਿਵ ਨਾਭ ਬਾਦਸ਼ਾਹ ਸੰਗਲਾ ਦੀਪ ਦਾ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੂੰ ਚੇਤਾ ਕਰਦਾ। ਲਾਹੌਰ ਦੇ ਮਨ ਸੁਖ ਵਪਾਰੀ ਤੁਹਾਨੂੰ ਚੇਤਕ ਲੱਗੀ ਸੀ, ਮਹਾਰਾਜ ਉਹਦੀਆਂ ਅਰਦਾਸਾਂ ਬੇਨਤੀਆਂ ਪ੍ਰਵਾਨ ਕਰਕੇ ਤੇ ਸੰਗਲਾ ਦੀਪ ਗਏ। ਜਦੋਂ ਸ਼ਿਵ ਨਾਮ ਮਹਾਰਾਜ ਜੀ ਦੇ ਚਰਨਾਂ ਤੇ ਮੱਥਾ ਟੇਕਦਾ ਆਉਂਦਾ ਤੇ ਗੁਰੂ ਜੀ ਨੂੰ ਬੇਨਤੀ ਕਰਦਾ, ਮਹਾਰਾਜ ਮੈਂ ਤੁਹਾਨੂੰ ਆਪਣਾ ਗੁਰੂ ਧਾਰਨ ਕਰਨਾ। ਸਾਹਿਬ ਨੇ ਹੱਸ ਕੇ ਕਿਹਾ ਕੁਝ ਭੇਟਾ ਦੇ। ਹੁਣ ਰਾਜਾ ਸੀ, ਕਹਿਣ ਲੱਗਿਆ ਮਹਾਰਾਜ ਇਹ ਮੇਰਾ ਰਾਜ ਭਾਗ ਅੱਜ ਤੋਂ ਬਾਅਦ ਤੁਹਾਡਾ। ਸਤਿਗੁਰੂ ਕਹਿਣ ਲੱਗੇ ਨਹੀਂ, ਤੇਰੇ ਤੋਂ ਪਹਿਲਾਂ ਤੇਰੀ ਜਗ੍ਹਾ ਕਈ ਦਾਅਵੇ ਕਰਦੇ ਰਹੇ ਨੇ, ਉਹ ਬਿਨਸਗੇ, ਤੇਰੇ ਤੋਂ ਬਾਅਦ ਕੋਈ ਹੋਰ ਦਾਅਵਾ ਕਰੇਗਾ, ਰਾਜ ਭਾਗ ਤੇਰਾ ਵੀ ਨਹੀਂ, ਕੋਈ ਆਪਣੀ ਚੀਜ਼ ਹੋਰ ਭੇਟਾ ਕਰ। ਉਹਨੇ ਦੂਜੀ ਬੇਨਤੀ ਕੀਤੀ, ਮਹਾਰਾਜ ਇਹ ਮੇਰਾ ਤਨ ਸਰੀਰ ਅੱਜ ਤੋਂ ਬਾਅਦ ਤੁਹਾਡਾ। ਮਹਾਰਾਜ ਕਹਿੰਦੇ ਨੇ ਮੜੀਆਂ ਵਿੱਚ ਕਬਰ ਵਿੱਚ ਚਲੇ ਜਾਣਾ, ਕੁਝ ਹੋਰ ਭੇਟਾ ਕਰ। ਉਹਨੇ ਤੀਜੀ ਬੇਨਤੀ ਕੀਤੀ, ਮਹਾਰਾਜ ਮੇਰਾ ਮਨ ਅੱਜ ਤੋਂ ਬਾਅਦ ਤੁਹਾਡਾ। ਸਾਹਿਬ ਕਹਿਣ ਲੱਗੇ ਨਹੀਂ, ਤੇਰਾ ਮਨ ਤੇਰੇ ਕੋਲ ਨਹੀਂ ਟਿਕਦਾ। ਉਹਨੇ ਹੱਥ ਜੋੜ ਲਏ ਜੀ। ਹੁਣ ਤਿੰਨ ਵਾਰੀ ਉਹਨੇ ਕਿਹਾ ਮੇਰਾ ਰਾਜ ਭਾਗ, ਮੇਰਾ ਤਨ, ਮੇਰਾ ਮਨ। ਗੁਰੂ ਜੀ ਨੇ ਜਦੋਂ ਪ੍ਰਵਾਨ ਨਾ ਕੀਤਾ, ਉਹਨੇ ਹੱਥ ਜੋੜ ਕੇ ਕਿਹਾ ਮਹਾਰਾਜ ਮੈਨੂੰ ਪਤਾ ਨਹੀਂ ਲੱਗ ਰਿਹਾ ਮੈਂ ਕੀ ਭੇਟ ਕਰਾਂ। ਰਾਜਾ ਸ਼ਿਵ ਨਾਭ, ਗੁਰੂ ਨਾਨਕ ਸਾਹਿਬ ਮਹਾਰਾਜ ਨੇ ਬਚਨ ਕਿਹਾ, ਆਹ ਜਿਹੜੀ ਹਰ ਥਾਂ ਮੈਂ ਮੇਰੇ ਦੀ ਮੋਹਰ ਲਾ ਰਿਹਾ ਨਾ, ਮੇਰਾ ਤਨ, ਮੇਰਾ ਮਨ, ਮੇਰਾ ਰਾਜ ਭਾਗ, ਇੱਕ ਕੰਮ ਕਰ, ਅੰਦਰ ਦੀ ਮੈਂ, ਅੰਦਰ ਦੀ ਹਉ ਮੈਨੂੰ ਭੇਟ ਕਰ ਦੇ। ਸੱਚ ਜਾਣੀ ਅਹੰਕਾਰ ਭੇਟ ਕਰ ਦੇਗਾ, ਅਹੰਕਾਰ ਮਿਟਣ ਦੀ ਦੇਰ ਹੈ, ਤੈਨੂੰ ਨਿਰੰਕਾਰ ਦੇ ਦਰ ਦੀ ਸਮਝ ਆ ਜਾਏਗੀ। ਮਹਾਰਾਜ ਨੇ ਕਿਹਾ ਅੰਦਰ ਦੀ ਹਉ ਮੈਂ ਗੁਰੂ ਨੂੰ ਭੇਟ ਕਰ ਦੇ। ਸਿੱਖ ਨੂੰ ਵੀ ਗੁਰੂ ਕੋਲ ਆ ਕੇ ਕਹਿਣਾ ਚਾਹੀਦਾ, ਮਹਾਰਾਜ ਮੇਰੇ ਅੰਤਰ ਆਤਮੇ ਅਹੰਕਾਰ ਵਰਤਦਾ, ਪਰ ਰਹਿਮਤ ਕਰੋ ਇਸ ਹਉਮੈ ਦੀਰਘ ਰੋਗ ਤੋਂ ਛੁਡਾ ਕੇ ਸ਼ਬਦ ਦੀ ਟੇਕ ਦੇ ਕੇ, ਨਾਮ ਦੀ ਟੇਕ ਦੇ ਕੇ ਮਹਾਰਾਜ ਆਪਣੇ ਚਰਨਾਂ ਨਾਲ ਜੋੜ। ਇੱਥੇ ਬਚਨ ਵਰਤਿਆ ਮਹਾਰਾਜ ਨੇ, ਕਹਿੰਦੇ ਅਹੰਗ ਬੁੱਧ ਬੰਧਨ ਪਰੇ, ਅਹੰਕਾਰ ਕਰਕੇ ਮਨੁੱਖ ਨੂੰ ਬੇਅੰਤ ਬੰਧਨ ਪੈ ਜਾਂਦੇ ਨੇ, ਨਾਨਕ ਨਾਮ ਛੁਟਾਰ। ਇੱਕ ਪਰਮਾਤਮਾ ਦਾ ਨਾਮ ਹੈ ਜਿਹੜਾ ਨਾਮ ਇਹਨੂੰ ਅਹੰਕਾਰ ਵਿੱਚੋਂ ਛੁਡਾ ਸਕਦਾ। ਫਿਰ ਮਹਾਰਾਜ ਨੇ ਅੱਗੇ ਬਚਨ ਕਹੇ ਜੀ ਪੌੜੀ, ਹੁਣ ਪੌੜੀ ਦੇ ਅਰਥਾਂ ਵੱਲ ਧਿਆਨ ਦਿਓ। ਮਹਾਰਾਜ ਕਹਿੰਦੇ ਹਉਮੈ ਬੰਦੇ ਨੂੰ ਕਿਸ ਕਿਸ ਰੂਪ ਵਿੱਚ ਘੇਰਦੀ ਆ। ਪਹਿਲਾ ਬਚਨ ਵਰਤਿਆ, ਕਹਿੰਦੇ ਜੱਜਾ ਜਾਣੈ ਹਉ ਕੱਛ ਹੂਆ। ਜੱਜਾ ਜਾਣੈ, ਜਦੋਂ ਕੋਈ ਮਨੁੱਖ ਸਮਝਦਾ ਜਾਣਦਾ, ਹਉ ਕੱਛ ਹੂਆ ਮੈਂ ਕੁਛ ਬਣ ਗਿਆ।

ਨੂੰ ਪਕੜਦੇ ਸੀ ਨਾ, ਉਹਨਾਂ ਕੋਲ ਇੱਕ ਚਰਕੜੀ ਹੁੰਦੀ ਸੀ, ਉਹ ਦੋਨਾਂ ਪਾਸੇ ਡੰਡੀਆਂ ਇਉਂ ਕਹਿ ਲਓ ਡੰਡੇ ਗੱਡ ਕੇ ਤੇ ਵਿਚਕਾਰ ਉਹ ਚਰਖੜੀ ਪਾ ਦੇਣੀ, ਘੁੰਮਦੀ ਸੀ ਉਹ, ਤੇ ਥੱਲੇ ਪਾਣੀ ਦਾ ਭਾਂਡਾ ਰੱਖ ਦੇਣਾ ਖੁੱਲਾ ਭਰ ਕੇ, ਉਹ ਚਰਖੜੀ ਤੇ ਇਸ ਢੰਗ ਨਾਲ ਦਾਣੇ ਪਾ ਦੇਣੇ। ਤੋਤੇ ਨੇ ਆਉਣਾ ਤੇ ਜਦੋਂ ਦਾਣੇ ਚੁਣਨ ਵਾਸਤੇ ਚਰਖੜੀ ਤੇ ਬਹਿਣ ਦੀ ਦੇਰ ਹੁੰਦੀ ਸੀ, ਉਹ ਘੁੰਮ ਜਾਂਦੀ ਸੀ। ਘੁੰਮਣ ਤੇ ਕੀ ਹੁੰਦਾ ਸੀ ਵੀ ਤੋਤਾ ਆਪਣੇ ਪੈਰਾਂ ਨਾਲ ਚਰਖੜੀ ਨੂੰ ਘੁੱਟ ਕੇ ਪਕੜ ਲੈਂਦਾ ਸੀ, ਤੇ ਉਹਨੂੰ ਇੰਜ ਪ੍ਰਤੀਤ ਹੁੰਦਾ ਸੀ ਵੀ ਹੁਣ ਤੋਤਾ ਉਲਟਾ ਹੋ ਗਿਆ, ਵੀ ਜੇ ਚਰਖੜੀ ਨਾਲੋਂ ਆਪਣੇ ਹੱਥ ਪੈਰ ਛੱਡੇ ਤੇ ਪਾਣੀ ਵਿੱਚ ਡੁੱਬ ਕੇ ਮਰ ਜਾਂਗਾ। ਇਹਨੇ ਸ਼ਿਕਾਰੀ ਨੇ ਆਉਣਾ, ਉਹਨੂੰ ਪਕੜ ਲੈਣਾ। ਚਰਖੜੀ ਘੁੰਮਦੀ ਸੀ, ਮੈਂ ਫਿਰ ਬੇਨਤੀ ਕਰਾਂ, ਜਦੋਂ ਚਰਖੜੀ ਤੇ ਤੋਤੇ ਨੇ ਬਹਿਣਾ, ਥੱਲੇ ਪਾਣੀ ਦਾ ਭਾਂਡਾ ਹੁੰਦਾ ਸੀ, ਉਹਨੇ ਘੁੰਮਣਾ ਤੇ ਉਲਟਾ ਤੋਤੇ ਨੇ ਲਟਕਣਾ, ਤੇ ਫਿਰ ਉਹਨੂੰ ਭੈ ਆਉਣਾ ਵੀ ਜੇ ਮੈਂ ਛੱਡ ਦਿੱਤੀ ਪਾਣੀ ਚ ਦੇਖ ਕੇ ਮਰਾਂਗਾ। ਇਹਨੇ ਸ਼ਿਕਾਰੀ ਪਕੜ ਲੈਂਦਾ ਸੀ। ਮਹਾਰਾਜ ਨੇ ਇੱਥੇ ਉਹ ਬਚਨ ਪ੍ਰਮਾਣ ਦਿੱਤਾ, ਕਹਿੰਦੇ ਭਾਈ ਜੱਜਾ ਜਾਣੈ ਹੋਂ ਕਛ ਹੁਆ। ਜਦੋਂ ਕੋਈ ਬੰਦਾ ਅਹੰਕਾਰ ਵਸ ਪੈ ਕੇ ਇਹ ਸਮਝਦਾ ਵੀ ਮੈਂ ਕੁਝ ਬਣ ਗਿਆ, ਮੈਂ ਕੁਝ ਹਾਂ, ਮੈਨੂੰ ਬਹੁਤ ਕੁਝ ਪਤਾ, ਮੇਰੇ ਵਰਗਾ ਕੋਈ ਨਹੀਂ। ਮਹਾਰਾਜ ਕਹਿੰਦੇ ਤੇਰਾ ਹਾਲ ਏ ਵੇ ਬਾਂਧਿਓ ਜਿਉਂ ਨਲਨੀ ਭ੍ਰਮ ਸੂਆ। ਸੂਆ ਕਹਿੰਦੇ ਨੇ ਤੋਤੇ ਨੂੰ, ਨਲਨੀ ਕਹਿੰਦੇ ਉਹ ਚਰਖੜੀ ਨੂੰ। ਕਹਿੰਦੇ ਜਿਵੇਂ ਇੱਕ ਤੋਤਾ ਚਰਖੜੀ ਨਾਲ ਸ਼ਿਕਾਰੀ ਦੇ ਜਾਲ ਵਿੱਚ ਫਸ ਜਾਂਦਾ, ਭਾਈ ਇਸੇ ਤਰ੍ਹਾਂ ਅਹੰਕਾਰ ਵਸ ਪਿਆ ਬੰਦੇ ਤੂੰ ਉਸ ਤੋਤੇ ਦੀ ਤਰ੍ਹਾਂ ਆਪਣਾ ਜੀਵਨ ਉਲਝਾ ਲੈਂਦੇ ਅਹੰਕਾਰ ਵਿੱਚ, ਅਹੰਕਾਰ ਦੇ ਜਾਲ ਵਿੱਚ ਫਸ ਜਾਂਦਾ, ਫਿਰ ਬਾਹਰ ਨਿਕਲਣਾ ਮੁਸ਼ਕਲ ਹੈ। ਅੱਗੇ ਫਿਰ ਮਹਾਰਾਜ ਨੇ ਹੋਰ ਬਚਨ ਵਰਤਿਆ, ਕਹਿੰਦੇ ਜੋ ਜਾਣੈ ਹੋ ਭਗਤ ਗਿਆਨੀ। ਜੇ ਕੋਈ ਬੰਦਾ ਅਹੰਕਾਰ ਵਸ ਪੈ ਕੇ ਉਹਦੀ ਬਿਰਤੀ ਬਣ ਜਾਏ ਕਿ ਮੇਰੇ ਵਰਗਾ ਭਗਤੀ ਕਰਨ ਵਾਲਾ ਭਗਤ ਕੋਈ ਨਹੀਂ, ਜਾਂ ਮੇਰੇ ਵਰਗਾ ਗਿਆਨਵਾਨ ਬੰਦਾ ਗਿਆਨੀ ਕੋਈ ਨਹੀਂ, ਬਚਨ ਵਰਤਿਆ ਜੋ ਜਾਣੈ ਹੋ ਭਗਤ ਗਿਆਨੀ, ਮੇਰੇ ਵਰਗਾ ਭਗਤੀ ਕਰਨ ਵਾਲਾ ਭਗਤ ਕੋਈ ਨਹੀਂ, ਮੇਰੇ ਵਰਗਾ ਗਿਆਨਵਾਨ ਬੰਦਾ ਗਿਆਨੀ ਕੋਈ ਨਹੀਂ। ਯਾਦ ਰੱਖੀ ਆਗੈ ਠਾਕੁਰ ਤਿਲ ਨਹੀਂ ਮਾਨੀ, ਇਹ ਤੇਰੀ ਅਹੰਕਾਰ ਭਰੀਆਂ ਗੱਲਾਂ, ਅਹੰਕਾਰ ਦੇ ਰੂਪ ਵਿੱਚ ਬਣਿਆ ਭਗਤ, ਅਹੰਕਾਰ ਦੇ ਰੂਪ ਵਿੱਚ ਬਣਿਆ ਗਿਆਨੀ। ਸਤਿਗੁਰੂ ਕਹਿਣ ਲੱਗੇ ਅੱਗੇ ਮਾਲਕ ਦੇ ਦਰ ਆਗੈ ਠਾਕੁਰ ਤਿਲ ਨਹੀਂ ਮਾਨੀ, ਇਹਦੀ ਤਿਲ ਮਾਤਰ ਵੀ ਤੇਰੀ ਕਦਰ ਨਹੀਂ ਪਏਗੀ। ਜੇ ਤੂੰ ਅਹੰਕਾਰ ਦਾ ਭਗਤ ਬਣ ਗਿਆ, ਜੇ ਤੂੰ ਅਹੰਕਾਰ ਦਾ ਗਿਆਨੀ ਬਣ ਗਿਆ, ਵੇਖੋ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕਸ਼ਮੀਰ ਗਏ ਤੇ ਕਸ਼ਮੀਰ ਚ ਇਲਾਕਾ ਪੈਂਦੇ ਮਟਨ। ਜਦੋਂ ਮਹਾਰਾਜ ਮਟਨ ਗਏ ਤੇ ਸੰਗਤਾਂ ਨੂੰ ਰੱਬੀ ਉਪਦੇਸ਼ ਵੰਡ ਰਹੇ ਨੇ, ਬੇਅੰਤ ਸੰਗਤਾਂ ਗੁਰੂ ਜੀ ਦੇ ਚਰਨਾਂ ਵਿੱਚ ਆਉਂਦੀਆਂ, ਉੱਥੇ ਇੱਕ ਪੰਡਿਤ ਵਿਦਵਾਨ ਬੜਾ ਸੀ, ਗਿਆਨਵਾਨ, ਜਿਹਦਾ ਨਾਮ ਸੀ ਬ੍ਰਹਮਦਾਸ। ਤੇ ਬ੍ਰਹਮਦਾਸ ਸੀ ਜਿਹੜਾ, ਉਹਨੇ ਸੋਚਿਆ ਵੀ ਮੇਰੀ ਏਡੀ ਵੱਡੀ ਉਮਰ, ਮੈਂ ਗੱਡਾ ਕਿਤਾਬਾਂ ਦਾ ਪੜ੍ਹ ਦਿੱਤਾ ਗਿਆਨਵਾਨ ਬੰਦਾ, ਤੇ ਮੇਰੇ ਕੋਲ ਇਹਨਾਂ ਲੋਕਾਂ ਦੀ ਆਓ ਭਗਤ ਨਹੀਂ, ਮੇਰੇ ਕੋਲ ਲੋਕਾਂ ਦਾ ਆਉਣਾ ਜਾਣਾ ਨਹੀਂ, ਗੁਰੂ ਨਾਨਕ ਸਾਹਿਬ ਨੂੰ ਇੰਨੇ ਲੋਕ ਨਮਸਕਾਰਾਂ ਕਰ ਰਹੇ ਨੇ। ਮੈਂ ਸੰਖੇਪ ਕਹਾਂ, ਉਹ ਅਹੰਕਾਰ ਲੈ ਕੇ ਜੀ ਗੁਰੂ ਨਾਨਕ ਸਾਹਿਬ ਕੋਲ ਆ ਗਿਆ ਬ੍ਰਹਮਦਾਸ। ਤੇ ਉਹਦੇ ਜੀਵਨ ਵਿੱਚ ਹੈ ਕਿ ਉਹ ਊਂਚ ਗੱਡੇ ਕਿਤਾਬਾਂ ਦੇ ਭਰ ਕੇ ਰੱਖਦਾ ਸੀ, ਉਹ ਬਹੁਤ ਗਿਆਨਵਾਨ ਬੰਦਾ ਸੀ। ਮਹਾਰਾਜ ਕੋਲ ਆਇਆ, ਇਤਿਹਾਸ ਵਿੱਚ ਤੇ ਕਿਹਾ ਕਈ ਦਿਨ ਚਰਚਾ ਚੱਲੀ ਤੇ ਆਖਰ ਗੁਰੂ ਨਾਨਕ ਸਾਹਿਬ ਨੇ ਇੱਕ ਬਚਨ ਕਿਹਾ ਸੀ ਨਾ, ਉਹ ਬਚਨ ਪੜ੍ਹ ਦਿਓ, ਪੜ੍ਹ ਪੜ੍ਹ ਗੱਡੀ ਲੱਦੀਏ, ਪੜ੍ਹ ਪੜ੍ਹ ਭਰੀਏ ਸਾਥ, ਪੜ੍ਹ ਪੜ੍ਹ ਬੇੜੀ ਪਾਈਏ, ਪੜ੍ਹ ਪੜ੍ਹ ਗੱਡੀਏ ਖਾਤ, ਪੜ੍ਹੀਏ ਜੇਤੇ ਬਰਸ ਬਰਸ, ਪੜ੍ਹੀਏ ਜੇਤੇ ਮਾਸ, ਪੜ੍ਹੀਏ ਜੇਤੀ ਆਰਜਾ, ਪੜ੍ਹੀਏ ਜੇਤੇ ਸਾਸ, ਨਾਨਕ ਲਿਖ ਹੈ ਇੱਕ ਗੱਲ ਹੋਰ ਹੋ ਮੈਂ ਚੱਖਣਾ ਚਾਖ। ਮਹਾਰਾਜ ਨੇ ਕਿਹਾ ਭਾਈ ਪੜ੍ਹ ਪੜ੍ਹ ਕੇ ਕਿਤਾਬਾਂ ਦੇ ਗੱਡੇ ਭਰ ਲੈ, ਬੇੜੀਆਂ ਭਰ ਲੈ, ਡੂੰਘੀਆਂ ਸੁਰੰਗਾਂ ਪੱਟ ਕੇ ਭਰ ਲੈ, ਪਰ ਇਹ ਗੱਲ ਭੁੱਲੀ ਨਾ ਜੇ ਅੰਤਰ ਆਤਮੇ ਇੱਕ ਪਰਮਾਤਮਾ ਦਾ ਭੈ ਭਾਵਨੀ ਨਾਮ ਨਾ ਵਸਿਆ ਤੇ ਅਹੰਕਾਰ ਤੋਂ ਬਿਨਾਂ ਝੱਖ ਮਾਰਨ ਤੋਂ ਬਿਨਾਂ ਕੁਝ ਵੀ ਨਹੀਂ। ਬ੍ਰਹਮਦਾਸ ਗੁਰੂ ਜੀ ਦੇ ਚਰਨਾਂ ਵਿੱਚ ਆਇਆ, ਜਦੋਂ ਗੁਰੂ ਜੀ ਦੇ ਨਾਲ ਪਹਿਲਾਂ ਚਰਚਾ ਵੀ ਕੀਤੀ, ਆਖਰ ਗੁਰੂ ਜੀ ਦਾ ਉਪਦੇਸ਼ ਸੁਣ ਕੇ

ਝੁਕ ਗਿਆ। ਮਹਾਰਾਜ ਨੇ ਕਿਹਾ, ਕਹਿਣ ਲੱਗੇ, ਤੇਰਾ ਨਾਮ ਬ੍ਰਹਮਦਾਸ ਹੈ ਪਰ ਚਾਰ ਅੱਖਰਾਂ ਦਾ ਗਿਆਨ ਬਣ ਕੇ ਤੂੰ ਅਹੰਕਾਰ ਦਾ ਦਾਸ ਬਣ ਗਿਆ ਸੀ। ਗੁਰਮੁਖੋ, ਇਹ ਬ੍ਰਹਮਦਾਸ ਗਿਆਨਵਾਨ ਹੋ ਕੇ ਵੀ ਅਹੰਕਾਰੀ ਸੀ। ਆਪ ਜੀ ਨੂੰ ਪਤਾ ਹੋਵੇ ਫਿਰ ਉਹ ਗੁਰੂ ਜੀ ਦਾ ਸਿੱਖ ਬਣਿਆ। ਤੇ ਸ਼ਾਇਦ ਤੁਹਾਨੂੰ ਇੱਕ ਬੇਨਤੀ ਹੋਰ ਕਹਿ ਦਿਆਂ, ਬ੍ਰਹਮਦਾਸ ਦਾ ਪੁੱਤ ਨਰਾਇਣ ਦਾਸ ਸੀ, ਨਰਾਇਣ ਦਾਸ ਦਾ ਪੁੱਤ ਆੜੂ ਰਾਮ ਸੀ, ਆੜੂ ਰਾਮ ਦਾ ਪੁੱਤ ਕਿਰਪਾ ਰਾਮ ਸੀ। ਕਿਰਪਾ ਰਾਮ ਉਹ ਜਿਹੜਾ ਕਸ਼ਮੀਰੀ ਪੰਡਤਾਂ ਨੂੰ ਗੁਰੂ ਤੇਗ ਬਹਾਦਰ ਜੀ ਕੋਲ ਲੈ ਕੇ ਆਉਂਦਾ, ਤੇ ਇਹੀ ਕਿਰਪਾ ਰਾਮ ਅੰਮ੍ਰਿਤ ਦੀ ਦਾਤ ਲੈ ਕੇ ਕਿਰਪਾ ਸਿੰਘ ਬਣਿਆ ਤੇ ਚਮਕੌਰ ਦੀ ਗੜੀ ਵਿੱਚ ਸ਼ਹੀਦ ਹੁੰਦਾ ਹੈ। ਮੈਂ ਬੇਨਤੀ ਕੇਵਲ ਇਹ ਤਾਂ ਕਹਿ ਰਿਹਾ ਕਿ ਬ੍ਰਹਮਦਾਸ ਵੇਲੇ ਤੋਂ ਸਿੱਖੀ ਧਾਰਨ ਕੀਤੀ, ਤਾਂ ਹੀ ਕਸ਼ਮੀਰੀ ਪੰਡਿਤ ਕਿਰਪਾ ਰਾਮ ਕੋਲ ਗਏ ਸਨ, ਕਿਉਂਕਿ ਤੇਰੀ ਗੁਰੂ ਘਰ ਨਾਲ ਪ੍ਰੀਤ ਹੈ, ਸਾਡੀ ਗੁਰੂ ਕੋਲ ਜਾ ਕੇ ਬੇਨਤੀ ਕਰ, ਸਾਡਾ ਤਿਲਕ, ਸਾਡਾ ਜੰਜੂ, ਸਾਡੇ ਧਰਮ ਕਰਮ ਖਤਰੇ ਵਿੱਚ ਨੇ, ਤੇ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਸਾਡੀ ਪੱਤ ਟਕਣ। ਮੈਂ ਬੇਨਤੀ ਕਹਿ ਰਿਹਾ, ਇੱਥੇ ਮਹਾਰਾਜ ਨੇ ਕਿਹਾ ਵੀ ਜੇ ਤੂੰ ਅਹੰਕਾਰੀ ਬਣ ਗਿਆ, ਜੋ ਹਉ ਜਾਣੈ, ਜੋ ਜਾਣੈ ਹਉ ਭਗਤ ਗਿਆਨੀ, ਜੇ ਤੈਨੂੰ ਇਹ ਲੱਗਿਆ ਮੇਰੇ ਵਰਗਾ ਭਗਤ ਕੋਈ ਨੀ, ਮੇਰੇ ਵਰਗਾ ਗਿਆਨਵਾਨ ਗਿਆਨੀ ਕੋਈ ਨੀ, ਆਗੈ ਠਾਕੁਰ ਤਿਲ ਨੀ ਮਾਨੀ। ਮਹਾਰਾਜ ਕਹਿੰਦੇ ਇਹ ਅਹੰਕਾਰ ਭਰੀਆਂ ਗੱਲਾਂ ਅੱਗੇ ਮਾਲਕ ਦੇ ਦਰ ਤਿਲ ਮਾਤਰ ਵੀ ਦੀ ਕਦਰ ਨਹੀਂ ਪੈਂਦੀ। ਫਿਰ ਮਹਾਰਾਜ ਨੇ ਅੱਗੇ ਕਿਹਾ, ਕਹਿੰਦੇ ਜੋ ਜਾਣੈ ਮੈਂ ਕਥਨੀ ਕਰਤਾ। ਮਹਾਰਾਜ ਨੇ ਹੁਣ ਇਹ ਸਾਡੇ ਵਰਗੇ ਵਾਸਤਿਆਂ ਕਿਹਾ ਵੈਸੇ, ਮਹਾਰਾਜ ਕਹਿੰਦੇ ਜੋ ਜਾਣੈ ਮੈਂ ਕਥਨੀ ਕਰਤਾ, ਜੇ ਤੈਨੂੰ ਇਹ ਲੱਗੇ ਵੀ ਮੇਰੇ ਵਰਗਾ ਧਾਰਮਿਕ ਗ੍ਰੰਥਾਂ ਦਾ ਕਥਨਕਾਰ ਬੰਦਾ ਕੋਈ ਨਹੀਂ, ਵਿਆਖਿਆਕਾਰ ਬੰਦਾ ਕੋਈ ਨਹੀਂ, ਮੈਨੂੰ ਸ਼ਬਦ ਬੜੇ ਪੁਰਾਣੇ ਆਉਂਦੇ ਆ, ਜੋ ਜਾਣੈ ਉਹ ਕਥਨੀ ਕਰਤਾ, ਵਿਆਪਾਰੀ ਬਸਦਾ ਜੋ ਫਿਰਤਾ। ਫਿਰ ਮਹਾਰਾਜ ਕਹਿਣ ਲੱਗੇ, ਭਾਈ ਤੂੰ ਉਸ ਵਪਾਰੀ ਦੀ ਤਰ੍ਹਾਂ ਜਿਹੜਾ ਬੰਦਾ ਵਪਾਰ ਦੀ ਖਾਤਰ ਕੇਵਲ ਧਰਤੀ ਦਾ ਭਰਮਣ ਕਰਦਾ ਹੈ, ਜੇ ਤੈਨੂੰ ਇਹ ਲੱਗਦਾ ਵੀ ਮੇਰੇ ਵਰਗਾ ਵਿਆਖਿਆਕਾਰ ਕਥਨਕਾਰ ਕੋਈ ਨਹੀਂ, ਮੈਂ ਫਿਰ ਤੁਹਾਨੂੰ ਬੇਨਤੀ ਕਰਾਂ, ਵਿਦਿਆ ਮਾੜੀ ਨਹੀਂ। ਗੁਰੂ ਨੇ ਇਹ ਨਹੀਂ ਕਿਹਾ ਵੀ ਸਿੱਖ ਨੇ ਵਿਦਿਆ ਨਹੀਂ ਪੜ੍ਹਨੀ ਜਾਂ ਸਿੱਖ ਨੇ ਗਿਆਨਵਾਨ ਨਹੀਂ ਹੋਣਾ। ਮਹਾਰਾਜ ਨੇ ਬਾਣੀ ਵਿੱਚ ਇਹ ਵੀ ਕਿਹਾ, ਕਹਿੰਦੇ ਵਿਦਿਆ ਵਿਚਾਰੀ ਤਾਂ ਪਰਉਪਕਾਰੀ, ਵਿਦਿਆ ਪਰਉਪਕਾਰ ਵੀ ਕਰ ਸਕਦੀ ਆ ਜੇ ਗੁਰੂ ਦੇ ਭੈ ਭਾਵਨੀ ਵਿੱਚ ਰਹਿ ਕੇ ਤੇ ਗੁਰੂ ਦੇ ਸ਼ਬਦ ਨੂੰ ਗਿਆਨ ਨੂੰ ਚੰਗੀ ਤਰ੍ਹਾਂ ਪ੍ਰਚਾਰਿਆ ਪ੍ਰਸਾਰਿਆ ਜਾਏ। ਪਰ ਜੇ ਵਿਦਿਆ ਦਾ ਅਹੰਕਾਰ ਹੋ ਜਾਏ ਤੇ ਸਤਿਗੁਰੂ ਕਹਿਣ ਲੱਗੇ ਵਪਾਰੀ ਤੋਂ ਬਿਨਾਂ ਫਿਰ ਹੋਰ ਪੱਲੇ ਕੱਖ ਵੀ ਨਹੀਂ ਰਹਿੰਦਾ। ਮੈਂ ਉਦਾਹਰਣ ਦਿਆਂ, ਜਿਵੇਂ ਅੱਗ ਇੱਕੋ ਹੈ, ਇੱਕ ਅੱਗ ਸਿਆਣੇ ਬੰਦੇ ਦੇ ਹੱਥ ਵਿੱਚ ਆ ਜਾਏ ਤੇ ਸਿਆਣਾ ਬੰਦਾ ਚੁੱਲ੍ਹੇ ਅੱਗ ਬਾਲ ਕੇ ਭੋਜਨ ਪ੍ਰਸ਼ਾਦ ਤਿਆਰ ਕਰਦਾ, ਉਹ ਆਪਣੀ ਭੁੱਖ ਮਿਟਾਉਂਦਾ, ਕਿਸੇ ਦੂਜੇ ਦਾ ਪੇਟ ਭਰਦਾ, ਤੇ ਉਹੀ ਅੱਗ ਮੂਰਖ ਬੰਦੇ ਦੇ ਹੱਥ ਵਿੱਚ ਆ ਜਾਏ ਉਹ ਥਾਂ ਥਾਂ ਅੱਗ ਲਾ ਦਿੰਦਾ। ਅੱਗ ਤਾਂ ਉਹੀ ਹੈ ਨਾ। ਇਸੇ ਤਰ੍ਹਾਂ ਕੋਈ ਤਿੱਖਾ ਸ਼ਸਤਰ ਇੱਕ ਡਾਕਟਰ ਦੇ ਹੱਥ ਵਿੱਚ ਹੈ, ਉਹ ਕਿਸੇ ਰੋਗੀ ਦਾ ਆਪਰੇਸ਼ਨ ਕਰਕੇ ਤਿੱਖੇ ਸ਼ਸਤਰ ਨਾਲ ਚੀਰ ਲਾ ਕੇ ਆਪਰੇਸ਼ਨ ਕਰਕੇ ਰੋਗ ਮਿਟਾ ਦਿੰਦਾ, ਉਹੀ ਤਿੱਖਾ ਸ਼ਸਤਰ ਬਦਕਿਸਮਤੀ ਨਾਲ ਕਿਸੇ ਚੋਰ ਡਾਕੂ ਦੇ ਹੱਥ ਵਿੱਚ ਆਏ ਤੇ ਕਿਸੇ ਨੂੰ ਮੌਤ ਦੇ ਘਾਟ ਉਤਾਰ ਦਿੰਦਾ। ਮੇਰੇ ਕਹਿਣ ਦਾ ਭਾਵ ਇਹ ਹੈ, ਗਿਆਨ ਮਾੜਾ ਨਹੀਂ, ਪਰ ਗਿਆਨ ਗੁਰੂ ਦੀ ਭੈ ਭਾਵਨੀ ਵਾਲਾ ਹੋਵੇ ਫਿਰ ਉਹ ਵੰਡਿਆ ਜਾ ਸਕਦਾ। ਵਿਦਿਆ ਵਿਚਾਰੀ ਤਾਂ ਪਰਉਪਕਾਰੀ ਹੋ ਸਕਦਾ, ਪਰ ਜੇ ਮਾਰੇ ਕਹਿੰਦੇ ਗਿਆਨ ਅਹੰਕਾਰ ਦਾ ਰੂਪ ਧਾਰਨ ਕਰ ਲਵੇ ਫਿਰ ਉਹ ਵਪਾਰੀ ਤੋਂ ਵੱਧ ਕੁਝ ਵੀ ਨਹੀਂ। ਅਖੀਰਲਾ ਬਚਨ ਵਰਤਿਆ ਮਹਾਰਾਜ ਜੀ ਨੇ, ਕਹਿੰਦੇ ਸਾਧ ਸੰਗ ਜਿਹੇ ਹਉਮੈ ਮਾਰੀ, ਨਾਨਕ ਤਾਕੋ ਮਿਲੇ ਮਰਾਰੀ। ਕਹਿੰਦੇ ਜਿਨ੍ਹਾਂ ਸਤ ਸੰਗਤ ਕੀਤੀ ਤੇ ਗੁਰੂ ਸ਼ਬਦ ਨਾਲ ਪ੍ਰੀਤ ਪਾਈ, ਸਾਧ ਸੰਗ ਜੇ ਹਉਮੈ ਮਾਰੀ, ਅੰਦਰ ਦਾ ਅਹੰਕਾਰ ਮੇਟ ਲਿਆ, ਨਾਨਕ ਤਾਕੋ ਮਿਲੇ ਮਰਾਰੀ, ਉਹਨਾਂ ਨੂੰ ਮਰਾਰੀ ਪਰਮਾਤਮਾ ਦੀ ਪ੍ਰਾਪਤੀ ਹੁੰਦੀ ਹੈ। ਮੂਲ ਗੱਲ ਮਹਾਰਾਜ ਨੇ ਕਹੀ, ਅਹੰਕਾਰ ਤੋਂ ਬਚੋ, ਅਹੰਕਾਰ ਜ਼ੁਲਮ ਕਰਵਾਉਂਦਾ, ਅਹੰਕਾਰ ਮਾੜੇ ਕਰਮ ਕਰਵਾਉਂਦਾ, ਇਹਦੀ ਬਜਾਏ ਗੁਰੂ ਦੀ ਸੰਗਤ ਕਰਕੇ ਅਹੰਕਾਰ ਦੀ ਬਜਾਏ ਨਿਰੰਕਾਰ ਨਾਲ ਪ੍ਰੀਤ ਪਾਓ, ਸ਼ਬਦ ਦੀ ਟੇਕ ਲਓ, ਸੇਵਾ ਸਿਮਰਨ ਸਤਸੰਗਤ ਤਾਂ ਕਰੀਦੀ ਹੈ ਕਿ ਸਾਡੇ ਅੰਤਰ ਆਤਮੇ ਦਾ ਅਹੰਕਾਰ ਮਿਟ ਕੇ ਤੇ ਗੁਰੂ ਨਿਰੰਕਾਰ ਨਾਲ ਸਾਡੀ ਸਾਂਝ ਬਣ ਜਾਏ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਿਓ,
ਭੁੱਲਾਂ ਦੀ ਖਿਮਾ ਬਖਸ਼ਣਾ ਦੀ ਸਮੁੱਚੀ ਸੰਗਤ ਦਾ ਧੰਨਵਾਦ, ਗੁਰੂ ਗ੍ਰੰਥ ਸਾਹਿਬ ਜੀ ਦਾ ਸ਼ੁਕਰਾਨਾ, ਭੁੱਲ ਚੁੱਕ ਦੀ ਖਿਮਾ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ ਓਅੰਕਾਰ ਸਤਿਗੁਰ ਪ੍ਰਸਾਦ, ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਵਜੀਆਂ ਵਾਧਾਈਆਂ, ਰਾਗ ਰਤਨ ਪਰਿਵਾਰ ਪਰੀਆਂ, ਸ਼ਬਦ ਗਾਵਨੇ ਆਈਆਂ, ਸ਼ਬਦੋ ਤਾਂ ਗਾਵੋ ਹਰੀ ਕੇਰਾ, ਮਨ ਜਨੀ ਵਸਾਇਆ, ਕਹਿ ਨਾਨਕੇ ਆਨੰਦ ਹੋਵਾ, ਸਤਿਗੁਰੂ ਮੈਂ ਪਾਇਆ, ਇਹ ਮਨ ਮੇਰਿਆ ਤੂੰ ਸਦਾ ਰਹੋ, ਹਰ ਨਾਲੇ ਹਰ ਨਾਲ ਰਹੋ ਤੂੰ, ਮਨ ਮੇਰੇ ਦੁੱਖ ਸਭ ਵਿਸਾਰਨਾ, ਅੰਗੀਕਾਰ ਹੂੰ ਕਰੇ ਤੇਰਾ ਕਾਰਜ ਸਭ ਸਵਾਰਨਾ, ਸਭਨਾ ਗੱਲਾਂ ਸਮਰੱਥ ਸੁਆਮੀ, ਸੋ ਕਿਉਂ ਮਨੋ ਵਿਸਾਰੇ, ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ, ਸਾਚੇ ਸਾਹਿਬਾ ਕਿਆ ਨਾਹੀ ਕਰ ਤੇਰੇ, ਕਰ ਤਾਂ ਤੇਰੇ ਸਭ ਕਿਛ ਹੈ, ਜਿਸ ਦੇ ਹੇ ਸੋ ਪਾਵੇ, ਸਦਾ ਸਿਫਤ ਸਲਾਹ ਤੇਰੀ ਨਾ ਮਨ ਵਸਾਵੇ, ਨਾਮ ਜਿਨ ਕਹਿ ਮਨ ਵਸਿਆ, ਵਾਜੇ ਸ਼ਬਦ ਘਨੇਰੇ, ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰ ਤੇਰੇ, ਸਾਚਾ ਨਾਮ ਮੇਰਾ ਆਧਾਰ, ਸਾਚ ਨਾਮ ਆਧਾਰ ਮੇਰਾ, ਦਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰੂ ਵਿੱਚ ਹੋਂ, ਜਿਸ ਦੀਆਂ ਇਹ ਵਡਿਆਈਆਂ, ਕਹਿ ਨਾਨਕ ਸੁਣੋ ਸੰਤੋ ਸ਼ਬਦ ਰੂਪਿਆ, ਸਾਚਾ ਨਾਮ ਮੇਰਾ ਆਧਾਰੂ, ਵਾਜੇ ਪੰਚ ਸ਼ਬਦ ਤਿਤ ਕਰ ਸੁਭਾਗੈ, ਕਰ ਸੁਭਾਗੈ।

ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਤਨ ਆਰਿਆਂ ਨਾਲ ਚਰਾਏ ਗਏ ਬੱਚਿਆਂ ਦੇ ਟੋਟੇ ਟੋਟੇ ਕਰਕੇ ਗਲਾਂ ਵਿੱਚ ਹਾਰ ਪਵਾਏ ਸਵਾ ਸਵਾ ਮਨ ਦੇ ਗਿੱਲੇ ਪੀਸਣੇ ਪੀਸੇ ਖੰਨੀ ਖੰਨੀ ਰੋਟੀ ਤੇ ਗੁਜ਼ਾਰਾ ਕੀਤਾ ਜੰਡਾ ਨਾਲ ਬੰਨ ਕੇ ਸਾੜੇ ਗਏ ਦੇਗਾਂ ਵਿੱਚ ਉਬਾਲੇ ਗਏ ਪੁੱਠੀਆਂ ਖੱਲਾਂ ਲੁਹਾਈਆਂ ਗੁਰਦੁਆਰਿਆਂ ਦੀ ਸੇਵਾ ਸੰਭਾਲ ਦੇ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਹੀ ਤੇ ਨਾ ਸਮੂਹ ਸ਼ਹੀਦਾਂ ਦੀ ਪਾਵਨ ਪਵਿੱਤਰ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦੀ ਪਾਵਨ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਪ੍ਰਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤ ਆਵੇ ਚਿਤ ਆਵਣ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ ਦੇਗ ਤੇਗ ਫਤਿਹ ਬਿਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਬਖਸ਼ੋ ਜੀ।

ਰਾਖਾ ਹੀ ਅਕਾਲ ਪੁਰਖ ਵਾਹਿਗੁਰੂ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ।

ਕੋਟ ਸੱਚੇ ਪਿਤਾ ਅਕਾਲ ਪੁਰਖ ਵਾਹਿਗੁਰੂ ਜੀ। ਧੰਨ ਹੋ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀਓ ਮਹਾਰਾਜ। ਧੰਨ ਹੋ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀਓ ਮਹਾਰਾਜ। ਧੰਨ ਹੋ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਸੱਚੇ ਪਾਤਸ਼ਾਹ। ਆਪ ਜੀਆਂ ਨੇ ਅਪਾਰ ਮਿਹਰਾਮਤਾਂ ਕੀਤੀਆਂ। ਅੰਮ੍ਰਿਤ ਵੇਲੇ ਦੇ ਦੀਵਾਨ ਸਜੇ ਸਜੇ ਦੀਵਾਨਾਂ ਅੰਦਰ, ਨਿਤਨੇਮ ਦੀ ਸਮਾਪਤੀ ਉਪਰੰਤ ਸੰਗਤੀ ਰੂਪ ਵਿੱਚ ਵਾਹਿਗੁਰੂ ਗੁਰਮੰਤਰ ਸਿਮਰਨ ਜਾਪ, ਆਸਾ ਕੀ ਵਾਰ ਦੇ ਕੀਰਤਨ, ਲੜੀ ਵਾਰ ਪਾਵਨ ਗੁਰਬਾਣੀ ਦੀ ਕਥਾ ਵਿਚਾਰ ਹੋਈ ਹੈ ਜੀ। ਸਮੁੱਚੀਆਂ ਹੀ ਸੇਵਾਵਾਂ ਨਿਭਾਉਂਦਿਆਂ, ਗੁਰਬਾਣੀ ਪੜ੍ਹਦਿਆਂ ਸੁਣਦਿਆਂ ਹੋਈਆਂ ਸਰਬੱਤ ਭੁੱਲਾਂ ਦੀ ਕਿਰਪਾ ਕਰਕੇ ਖਿਮਾ ਬਖਸ਼ਣੀ, ਅਗਾਹ ਵਾਸਤੇ ਸਮਤ ਬਖਸ਼ਣੀ। ਦਰ ਤੇ ਆਈਆਂ ਸੰਗਤਾਂ ਦੀਆਂ ਹਾਜ਼ਰੀਆਂ, ਪੇਟਾਵਾਂ ਚਰਨਾਂ ਤੇ ਪ੍ਰਵਾਨ ਕਰ ਲੈਣ

ਵਿਚਾਰ ਵਾਧੇ ਵਰਕਤਾਂ ਬਖਸ਼ਣੇ ਮਨੋ ਕਾਮਨਾਵਾਂ ਭਾਵਨਾਵਾਂ ਗੁਰਮਤ ਅਨੁਸਾਰ ਪੂਰੀਆਂ ਕਰਨੀਆਂ ਛੇ ਪੌੜੀਆਂ ਆਨੰਦ ਸਾਹਿਬ ਜੀ ਕੀ ਅਰਦਾਸ ਕੜਾ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤਾਂ ਵਿੱਚ ਵਰਤਾਉਣ ਦੀ ਆਗਿਆ ਹੋਵੇ ਜੋ ਜੀ ਸਕੇ ਸਵਾਬ ਜੀ ਕਾ ਹੀ ਨਾਮ ਜਪੇ ਕਲਾ ਵਾਹਿਗੁਰੂ ਜੀ ਕੀ ਵਰਤੇ ਕਿਰਪਾ ਕਰੋ ਮਿਹਰਬਾਨ ਜੀ ਪਾਵਨ ਪਵਿੱਤਰ ਹੁਕਮਨਾਮੇ ਬਖਸ਼ੋ ਸਮੂਹ ਸੰਗਤਾਂ ਨੂੰ ਨਦਰੋ ਨਦਰੀ ਨਿਹਾਲ ਕਰੋ ਸਹੀ ਪਿਆਰਿਆਂ ਦੇ ਦਰਸ਼ਨ ਦੀ ਰਾਰ ਮਿਲੇ ਬਖਸ਼ਣੇ ਪਾਤਸ਼ਾਹ ਜਿਨਾ ਮਿਲਿਆ ਆਪ ਜੀ ਕਾ ਹੀ ਨਾਮ ਚੇਤੇ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਅਪਾਰ ਕਿਰਪਾ ਮਿਹਰਾਮਤ ਬਖਸ਼ਿਸ਼ ਪਾਤਸ਼ਾਹ ਨੇ ਕੀਤੀ ਹੈ, ਅੰਮ੍ਰਿਤ ਵੇਲੇ ਦੇ ਦੀਵਾਨਾਂ ਵਿੱਚ ਹਾਜ਼ਰੀਆਂ ਭਰ ਕੇ ਸਮੇਂ ਅਤੇ ਸਵਾਸਾਂ ਦਾ ਲਾਭ ਖੱਟ ਰਹੇ ਹੋ। ਧੰਨਵਾਦੀ ਹਾਂ ਗਿਆਨੀ ਹਰਵਿੰਦਰ ਸਿੰਘ ਜੀ ਗੰਗਾਨਗਰ ਵਾਲਿਆਂ ਦੇ, ਜੋ ਲੜੀਵਾਰ ਪਾਵਨ ਗੁਰਬਾਣੀ ਦੀ ਕਥਾ ਵਿਚਾਰ ਰਾਹੀਂ ਆਪ ਸੰਗਤਾਂ ਨੂੰ ਨਿਹਾਲ ਕਰ ਰਹੇ ਸਨ। ਆਓ ਅਗਲੇ ਸਮੇਂ ਵਾਸਤੇ ਬੇਨਤੀ ਕਰਾਂ, ਭਾਈ ਬਲਜੀਤ ਸਿੰਘ ਜੀ ਸ੍ਰੀ ਅੰਮ੍ਰਿਤਸਰ ਸਾਹਿਬ ਵਾਲੇ ਆਪ ਜੀ ਨੂੰ ਗੁਰਬਾਣੀ ਕੀਰਤਨ ਸਰਵਣ ਕਰਵਾਉਣਗੇ। ਆਪ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ, ਆਉਣ ਵਾਲੀ 28 ਜੂਨ ਤੋਂ 2 ਜੁਲਾਈ ਤੱਕ ਬੱਚਿਆਂ ਦਾ ਸਮਰ ਕੈਂਪ ਹੋ ਰਿਹਾ ਹੈ। ਵੱਧ ਤੋਂ ਵੱਧ ਆਪ ਜੀ ਨੇ ਪਰਿਵਾਰਾਂ ਸਮੇਤ ਬੱਚਿਆਂ ਸਮੇਤ ਇਸ ਸਮਰ ਕੈਂਪ ਦੇ ਵਿੱਚ ਹਾਜ਼ਰੀਆਂ ਭਰਨੀਆਂ ਨੇ, ਤਾਂ ਕਿ ਆਉਣ ਵਾਲੀ ਪੀੜ੍ਹੀ ਨੂੰ, ਆਉਣ ਵਾਲੀ ਜਨਰੇਸ਼ਨ ਨੂੰ ਵੀ ਸਿੱਖੀ ਸਿਦਕ ਦੀ ਪ੍ਰਾਪਤੀ ਹੋਵੇ, ਗੁਰਮਤਿ ਦੀ ਸਮੱਤ ਪ੍ਰਾਪਤ ਹੋਵੇ, ਗੁਰ ਇਤਿਹਾਸ ਦੇ ਨਾਲ ਬੱਚੇ ਜੁੜਨ, ਸੱਚੇ ਪਾਤਸ਼ਾਹ ਜੀ ਦੇ ਦਰਕਾਰ ਨਾਲ ਜੁੜਨ। ਸੋ ਵੱਧ ਚੜ੍ਹ ਕੇ ਆਪ ਜੀ ਨੇ ਸਮਰ ਕੈਂਪ ਦੇ ਵਿੱਚ ਬੱਚਿਆਂ ਨੂੰ ਲੈ ਕੇ ਆਉਣਾ। ਉਸ ਤੋਂ ਉਪਰੰਤ 4 ਜੁਲਾਈ ਦਾ ਦਿਨ ਸ਼ਨੀਵਾਰ ਸਵੇਰੇ 7 ਵਜੇ ਅੰਮ੍ਰਿਤ ਸੰਚਾਰ ਹੋ ਰਿਹਾ ਹੈ। ਸਵਾਪ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ, ਅੰਮ੍ਰਿਤ ਅਭਿਲਾਖੀ ਮਾਈ ਭਾਈ ਆਪਣੇ ਨਾਮ ਗੁਰੂ ਘਰ ਦੀ ਲਾਇਬ੍ਰੇਰੀ ਵਿਖੇ ਦਰਜ ਕਰਵਾ ਕੇ ਇੱਕ ਕਾਰ ਪ੍ਰਾਪਤ ਕਰੋ। ਗੈਲਰੀ ਦੇ ਵਿੱਚ 5 ਪਿਆਰਿਆਂ ਦੇ ਸਨਮੁਖ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਪੇਸ਼ ਹੋ ਕੇ ਅੰਮ੍ਰਿਤ ਦੀ ਪਵਿੱਤਰ ਪਾਵਨ ਦਾਤ ਪ੍ਰਾਪਤ ਕਰਕੇ ਧੰਨ ਗੁਰੂ ਕਲਗੀਧਰ ਸਾਹਿਬ ਜੀ ਦੇ ਪੁੱਤਰ ਧੀਆਂ ਬਣ ਕੇ ਆਪਣੀ ਜ਼ਿੰਦਗੀ ਨੂੰ ਬਸਰ ਕਰੀਏ। ਉਸ ਤੋਂ ਉਪਰੰਤ 6 ਜੁਲਾਈ ਤੋਂ 16 ਅਗਸਤ ਤੱਕ ਸੰਪੂਰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਗੁਰਬਾਣੀ ਦੀ ਸੰਥਿਆ ਦਾ ਪਾਠ ਬੋਧ ਸਮਾਗਮ ਹੋ ਰਿਹਾ ਹੈ। ਪਾਠ ਬੋਧ ਸਮਾਗਮ ਵਿੱਚ ਵੀ ਆਪ ਜੀ ਨੇ 10 ਸਾਲ ਦੀ ਉਮਰ ਤੋਂ ਵੱਡੇ ਬਜ਼ੁਰਗਾਂ ਤੱਕ ਵੱਧ ਚੜ੍ਹ ਕੇ ਹਾਜ਼ਰੀਆਂ ਭਰ ਕੇ ਇਹਨਾਂ ਕੇਵਲ 40 ਦਿਨਾਂ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਪਾਠ ਦਾ ਬੋਧ ਪ੍ਰਾਪਤ ਕਰਕੇ ਆਪਣੇ ਜਨਮ ਨੂੰ ਸਫਲ ਬਣਾਉਣਾ। ਆਓ ਗੁਰੂ ਪਿਆਰਿਆਂ ਪਾਸੋਂ ਗੁਰਬਾਣੀ ਕੀਰਤਨ ਸਰਵਣ ਕਰੀਏ। ਸਰਬੱਤ ਭੁੱਲਾਂ ਤਰਸ ਕਰਕੇ ਬਖਸ਼ ਲੈਣੀਆਂ, ਜੋੜਿਆਂ ਵਿੱਚ ਬਿਠਾਈ ਰੱਖਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀਆਂ ਨੂੰ ਸ਼ਬਦ ਕੀਰਤਨ ਸਰਵਣ ਕਰਵਾ ਰਹੇ ਸਨ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਕਮਲਜੀਤ ਸਿੰਘ ਜੀ ਰਬਾਬੀ, ਹਜ਼ੂਰੀ ਰਾਗੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਾਲਿਆਂ ਦਾ ਰਾਗੀ ਜੱਥਾ ਸੰਗਤਾਂ ਵੱਲੋਂ ਭਾਈ ਸਾਹਿਬ ਜੀ ਦੇ ਜੱਥੇ ਦਾ ਬਹੁਤ ਬਹੁਤ ਧੰਨਵਾਦ। ਹੁਣ ਬੇਨਤੀ ਕਰਦੇ ਹਾਂ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਹਰਪਾਲ ਸਿੰਘ ਜੀ, ਹਜ਼ੂਰੀ ਰਾਗੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਾਲਿਆਂ ਦੇ ਰਾਗੀ ਜੱਥੇ ਨੂੰ ਕਿ ਉਹ ਆਪ ਜੀਆਂ ਨੂੰ ਸ਼ਬਦ ਕੀਰਤਨ ਸਰਵਣ ਕਰਵਾਉਣ ਜੀ। ਆਪ ਜੀ ਸ਼ਬਦ ਕੀਰਤਨ ਸਰਵਣ ਕਰੋ ਜੀ ਅਤੇ ਗੁਰੂ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਸਤਿਸੰਗ ਜੀ, ਆਪ ਜੀਆਂ ਦੇ ਚਰਨਾਂ 'ਚ ਬੇਨਤੀ ਹੈ ਕਿ ਅੰਮ੍ਰਿਤ ਸੰਚਾਰ ਜੋ ਕਿ 4 ਜੁਲਾਈ ਦਿਨ ਸ਼ੇਸ਼ਰਵਾਦ ਸਵੇਰੇ 7 ਵਜੇ ਹੋਵੇਗਾ ਜੀ। ਜਿਹੜੇ ਪ੍ਰਾਣੀਆਂ ਨੇ ਅਜੇ ਅੰਮ੍ਰਿਤ ਨਹੀਂ ਛਕਿਆ, ਗੁਰੂ ਵਾਲੇ ਨਹੀਂ ਬਣੇ, ਉਹਨਾਂ ਦੇ ਚਰਨਾਂ 'ਚ ਬੇਨਤੀ ਹੈ ਜੀ ਕਿ ਆਪ ਜੀ ਅੰਮ੍ਰਿਤ ਛੱਕ ਕੇ ਗੁਰੂ ਵਾਲੇ ਬਣ ਕੇ ਗੁਰੂ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਜੀ। ਅਤੇ ਜਿਹੜੇ ਪ੍ਰਾਣੀ ਅੰਮ੍ਰਿਤ ਛਕਣਾ ਚਾਹੁੰਦੇ ਹਨ ਉਹਨਾਂ ਨੂੰ ਬੇਨਤੀ ਹੈ ਜੀ ਕਿ ਆਪ ਜੀ ਆਪਣੇ ਨਾਮ ਲਾਇਬ੍ਰੇਰੀ ਵਿੱਚ ਦਰਜ ਕਰਵਾ ਦੇਣੇ ਅਤੇ ਪਾਠ ਬੋਧ ਸਮਾਗਮ ਜਿਸ ਵਿੱਚ ਗੁਰਬਾਣੀ ਦੀ ਸੰਥਿਆ ਹੋਵੇਗੀ ਜੀ, ਜੋ ਕਿ 6 ਜੁਲਾਈ ਦਿਨ ਸੋਮਵਾਰ ਤੋਂ ਸ਼ੁਰੂ ਹੋ ਕੇ 16 ਅਗਸਤ ਦਿਨ ਐਤਵਾਰ ਤੱਕ ਹੋਵੇਗੀ ਜੀ, ਜਿਨ੍ਹਾਂ ਦਾ ਸਮਾਂ ਸ਼ਾਮ ਨੂੰ 6:30 ਵਜੇ ਤੋਂ ਲੈ ਕੇ 8:30 ਵਜੇ ਤੱਕ ਹੋਵੇ ਕਰੇਗਾ ਜੀ। ਆਪ ਜੀ ਜ਼ਰੂਰ ਲਾਹੇ ਪ੍ਰਾਪਤ ਕਰਨੇ ਜੀ ਅਤੇ ਜਿਹੜੇ ਆਪਣੇ ਨਾਮ ਆ ਉਹ ਜ਼ਰੂਰ ਰਜਿਸਟਰਡ ਕਰਵਾ ਲੈਣੇ ਜੀ। ਆਓ ਹੁਣ ਸਾਰੇ ਜਾਣੇ ਸ਼ਬਦ ਕੀਰਤਨ ਨਾਲ ਜੁੜੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਕੀਰਤਨ ਕਰਦੇ ਹਾਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਸਤਿਗੁਰੂ ਜੀ ਕਿਰਤ ਸਮਾਤ ਬਖਸ਼ਿਸ਼ ਕਰਨ, ਸਤਿਗੁਰੂ ਜੀ ਕਿਰਪਾ ਕਰਨ, ਰਹਿਮਤ ਕਰਨ, ਆਈ ਹੋਈ ਸਮੂਹ ਸਾਧ ਸੰਗਤ ਦੀ ਹਾਜ਼ਰੀ ਦਰ ਤੇ ਪ੍ਰਵਾਨ ਕਰਨ। ਆਓ ਅਗਲਾ ਪ੍ਰੋਗਰਾਮ ਸਰਵਣ ਕਰੀਏ ਜੀ। ਫਤਿਹ ਬੁਲਾਈਏ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਆਪ ਸੰਗਤਾਂ ਨੂੰ ਅੰਮ੍ਰਿਤ ਬਾਣੀ ਦਾ ਕੀਰਤਨ ਸਰਵਣ ਕਰਾ ਰਹੇ ਸਨ ਭਾਈ ਹਰਪਾਲ ਸਿੰਘ ਜੀ, ਹਜ਼ੂਰੀ ਰਾਗੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਅਤੇ ਉਹਨਾਂ ਦਾ ਜੱਥਾ। ਸੰਗਤਾਂ ਵੱਲੋਂ ਬਹੁਤ ਬਹੁਤ ਧੰਨਵਾਦ ਜੱਥੇ ਦਾ। ਹੁਣ ਸਮਾਂ ਕਥਾ ਦਾ, ਗਿਆਨੀ ਭਾਈ ਹਰਵਿੰਦਰ ਸਿੰਘ ਜੀ ਗੰਗਾਨਗਰ ਵਾਲਿਆਂ ਪਾਸੋਂ ਲੜੀਵਾਰ ਭਾਈ ਗੁਰਦਾਸ ਜੀ ਦੇ ਕਵਿਤ ਸਵਈਆਂ ਵਿੱਚੋਂ ਕਥਾ ਸਰਵਣ ਕਰੀਏ ਜੀ। ਇਹਨਾਂ ਤੋਂ ਬਾਅਦ ਢਾਡੀ ਵਾਰਾਂ ਸਰਵਣ ਕਰਾਂਗੇ। ਸਾਰੀਆਂ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ, ਪਾਠ ਬੋਧ ਸਮਾਗਮ ਜੋ ਜੁਲਾਈ ਦੇ 6 ਨੂੰ ਸ਼ੁਰੂ ਹੋਣਾ ਹੈ, ਸੋ 40 ਦਿਨ ਲਗਾਤਾਰ ਸ਼ਾਮ ਨੂੰ ਪਾਠ ਬੋਧ ਸਮਾਗਮ ਦੇ ਵਿੱਚ ਆਏ ਹੋਏ ਵਿਦਵਾਨਾਂ ਨੇ ਆਪ ਸੰਗਤਾਂ ਨੂੰ ਗੁਰਬਾਣੀ ਸੰਥਿਆ ਕਰਾਉਣੀ ਹੈ। ਜੋ ਸਮਾਂ ਹੈ ਉਹ ਸ਼ਾਮ ਦਾ 6:30 ਤੋਂ ਲੈ ਕੇ 8:30 ਵਜੇ ਤੱਕ ਦਾ ਹੋਵੇ ਕਰੇਗਾ ਮੇਨ ਹਾਲ ਦੇ ਵਿੱਚ। ਸੋ ਸੰਗਤਾਂ ਨੂੰ ਬੇਨਤੀ ਜ਼ਰੂਰ, ਆਪ ਜੀ ਨੇ ਵੱਧ ਚੜ੍ਹ ਕੇ ਹਾਜ਼ਰੀਆਂ ਭਰ ਕੇ ਗੁਰਬਾਣੀ ਸੰਥਿਆ ਆਪ ਜੀ ਨੇ ਜ਼ਰੂਰ ਪ੍ਰਾਪਤ ਕਰਨੀ। ਆਓ ਬੜੇ ਪਿਆਰ ਨਾਲ ਹੁਣ ਗੁਰਮਤਿ ਵਿਚਾਰਾਂ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਜੁਗੋ ਜੁਗ ਅਟਲ ਤਖਤ ਚਵਰ ਦੇ ਮਾਲਕ, ਧੰਨ ਧੰਨ ਸਾਹਿਬ ਸਤਿਗੁਰੂ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਏ ਮਾਨ ਸਤ ਸੰਗੀ ਜਨੋ, ਆਓ ਗੁਰੂ ਚਰਨਾਂ ਵਿੱਚ ਬੈਠ ਕੇ ਆਪ ਜੀ ਅੰਮ੍ਰਿਤ ਬਾਣੀ ਦਾ ਰਸ ਪੀਨਾ, ਕੀਰਤਨ ਸ਼ਰਵਨ ਕਰਕੇ ਆਪਣੇ ਜੀਵਨ ਨੂੰ ਸਫਲ ਬਣਾ ਰਹੇ ਸੀ। ਸਾਹਿਬ ਨੇ ਅੰਮ੍ਰਿਤ ਬਾਣੀ ਵਿੱਚ ਇੱਕ ਬਚਨ ਵਰਤਿਆ, ਭਗਤ ਰਵਿਦਾਸ ਸਾਹਿਬ ਜੀ ਦਾ ਸ਼ਬਦ ਹੈ, ਕਹਿੰਦੇ ਨੇ ਚਿੱਤ ਸਿਮਰਨ ਕਰੋ ਨੈਣ ਅਵਲੋਕਨੋ, ਸ਼ਰਵਨ ਬਾਣੀ ਸੁ ਜਸ ਪੂਰ ਰਾਖੋ, ਮਨ ਸੁ ਮਦਕਰ ਕਰੋ ਚਰਨ ਹਿਰਦੇ ਧਰੋ, ਰਸਨ ਅੰਮ੍ਰਿਤ ਰਾਮ ਨਾਮ ਭਾਖੋ, ਮੇਰੀ ਪ੍ਰੀਤ ਗੋਬਿੰਦ ਸਿਉਂ ਜਿਨ ਕਟੈ, ਮੈਂ ਤੂੰ ਮੋਲ ਮਹਿਗੀ ਲਈ ਜੀ ਸਟੈ। ਇਹਦੇ ਅਰਥ ਨੂੰ ਸਮਝੋ, ਭਗਤ ਰਵਿਦਾਸ ਜੀ ਕਹਿੰਦੇ ਨੇ ਵੀ ਮੈਂ ਆਪਣੇ ਜੀਵਨ ਅੰਦਰ ਆਪਣੇ ਚਿੱਤ ਅੰਤਰ ਆਤਮੇ ਨਾਲ ਪਰਮਾਤਮਾ ਦਾ ਸਿਮਰਨ ਕਰਦਾ, ਚਿੱਤ ਸਿਮਰਨ ਕਰੋ। ਫਿਰ ਕਹਿੰਦੇ ਨੇ ਨੈਣ ਅਵਲੋਕਨੋ, ਮੈਂ ਨੇਤਰਾਂ ਨਾਲ ਉਸ ਪਰਮਾਤਮਾ ਦਾ ਦੀਦਾਰ ਕਰਦਾ। ਸ਼ਰਵਨ ਬਾਣੀ ਸੋ ਜਸ ਪੂਰ ਰਾਖੋ, ਕੰਨਾਂ ਰਾਹੀਂ ਪਰਮਾਤਮਾ ਦਾ ਸਿਮਰਨ, ਉਹਦੀ ਵਡਿਆਈ ਉਸ ਮਾਲਕ ਦੀ ਮਹਿਮਾ ਸੁਣਦਾ ਹਾਂ। ਸ਼ਰਵਨ ਬਾਣੀ ਸੋ ਜਸ ਪੂਰ ਰਾਖੋ, ਅੱਗੇ ਬਚਨ ਵਰਤਿਆ ਮਨ ਸੋ ਮਦਕਰ ਕਰੋ, ਮੇਰਾ ਮਨ ਇੱਕ ਭੌਰੇ ਦੀ ਤਰ੍ਹਾਂ ਬਣ ਗਿਆ, ਜਿਵੇਂ ਇੱਕ ਕਮਲ ਦੇ ਫੁੱਲ ਤੇ ਭੌਰਾ ਬਹਿ ਕੇ ਰਸ ਮਾਣਦਾ ਹੈ, ਮੇਰਾ ਮਨ ਵੀ ਪਰਮਾਤਮਾ ਦੇ ਨਾਮ ਦੇ ਸਿਮਰਨ ਦਾ ਰਸ ਮਾਣਦਾ ਹੈ। ਬੜੇ ਧਿਆਨ ਨਾਲ ਸੁਣੋ, ਚਿੱਤ ਸਿਮਰਨ ਕਰਦਾ, ਨੇਤਰਾਂ ਨਾਲ ਦੀਦਾਰ ਕਰਨਾ, ਕੰਨਾਂ ਨਾਲ ਪਰਮਾਤਮਾ ਦਾ ਸਿਫਤੋ ਸਲਾਹ ਬਾਣੀ ਨਾਮ ਸੁਣਦਾ, ਚਿੱਤ ਭੌਰਾ ਬਣਿਆ, ਮਨ ਭੌਰਾ ਬਣਿਆ, ਉਹ ਜਿਵੇਂ ਕਮਲ ਦੇ ਫੁੱਲ ਤੇ ਭੌਰਾ ਰਸ ਲੈਂਦਾ, ਇਵੇਂ ਰਸ ਲੈਂਦਾ ਨਾਮ ਦਾ। ਫਿਰ ਬਚਨ ਵਰਤਿਆ ਕਹਿੰਦੇ ਮਨ ਸੋ ਮਦਕਰ ਕਰੋ, ਰਸਨ ਅੰਮ੍ਰਿਤ ਰਾਮ ਨਾਮ ਭਾਖੂ, ਮੈਂ ਰਸਨਾ ਨਾਲ ਪਰਮਾਤਮਾ ਦੇ ਨਾਮ ਨੂੰ ਬੋਲਦਾ ਵਾਂ। ਤੇ ਇੰਨੇ ਬਚਨ ਕਹਿ ਕੇ ਅੱਗੇ ਕਹਿੰਦੇ ਨੇ ਪਰਮਾਤਮਾ ਨੇ ਐਸੀ ਕਿਰਪਾ ਵਰਤਾਈ ਕਿ ਮੇਰੇ ਇੰਦਰੇ ਜਦੋਂ ਪਰਮੇਸ਼ਵਰ ਦੇ ਨਾਲ ਜੁੜ ਗਏ, ਉਹਦੀ ਭਗਤੀ ਵਿੱਚ ਲੱਗ ਗਏ, ਉਹਦੇ ਨਾਮ ਨਾਲ ਜੁੜੇ, ਤੇ ਮੇਰੇ ਅੰਦਰ ਦੀ ਪ੍ਰੀਤ ਬਣ ਗਈ। ਸ਼ਬਦ ਵਰਤਿਆ ਮੇਰੀ ਪ੍ਰੀਤ ਗੋਬਿੰਦ ਸਿਉਂ, ਪਰ ਅੱਗੇ ਕਿਹਾ ਜਿਨ ਘਟੈ। ਜਿਨ ਘਟੈ ਦਾ ਅਰਥ ਹੈ ਮਤਾ ਇਹ ਪ੍ਰੀਤ ਟੁੱਟ ਜਾਏ, ਹੇ ਪਰਮਾਤਮਾ ਮੇਰੀ ਤੇਰੇ ਨਾਲ ਪ੍ਰੀਤ ਬਣ ਗਈ, ਮੇਰੀ ਪ੍ਰੀਤ ਗੋਬਿੰਦ ਸਿਉਂ ਜਿਨ ਘਟੈ, ਮਤਾ ਇਹ ਟੁੱਟੇ। ਤੇ ਪੁੱਛਿਆ ਭਗਤ ਜੀ ਕਿਉਂ, ਕਹਿੰਦੇ ਮੈਂ ਤੋ ਮੋਲ ਮਹਿਗੀ ਲਈ ਜੀ ਸਟੈ, ਮੈਂ ਬੜੇ ਮਹਿੰਗੇ ਮੁੱਲ ਇਹ ਪ੍ਰੀਤ ਪਾਈ ਆ। ਤੇ ਪੁੱਛਿਆ ਭਗਤ ਜੀ ਤੁਸੀਂ ਕੀ ਭੇਟ ਕੀਤਾ ਹੈ, ਕਹਿਣ ਲੱਗੇ ਮੈਂ ਪਰਮਾਤਮਾ ਨੂੰ ਜਿੰਦ ਭੇਟ ਕਰਕੇ ਉਹਦੇ ਨਾਲ ਪ੍ਰੀਤ ਪਾਈ ਆ। ਇਹ ਬੜਾ ਗਹਿਰਾ ਸ਼ਬਦ ਹੈ, ਜਿਵੇਂ ਇੱਕ ਮੈਂ ਇਸੇ ਦੀ ਆਪਾਂ ਵਿਆਖਿਆ ਹੋਰ ਕਰੀਏ। ਤੇ ਭਗਤ ਕਬੀਰ ਸਾਹਿਬ ਦੇ ਕੋਲ ਕੋਈ ਬੰਦਾ ਸੋਨੇ ਦੇ ਗਹਿਣਿਆਂ ਦਾ ਥਾਲ ਭਰ ਕੇ ਲੈ ਆਇਆ। ਉਹਨਾਂ ਕਿਹਾ ਭਗਤ ਜੀ ਕੰਮ ਕਰੋ, ਆ ਗਹਿਣਿਆਂ ਦਾ ਥਾਲ ਲਵੋ, ਤੇ ਜਿਵੇਂ ਤੁਹਾਡੀ ਪ੍ਰੀਤ ਪਰਮਾਤਮਾ ਨਾਲ ਬਣੀ ਮੇਰੀ ਵੀ ਸੁਰਤ ਜੁੜ ਜਾਏ। ਹੁਣ ਬਾਣੀ ਦਾ ਬੋਲ ਏ, ਕਹਿੰਦੇ ਭਗਤ ਜੀ ਨੇ ਕਿਹਾ ਕੰਚਨ ਸਿਉਂ ਪਾਈ ਹੈ ਨਹੀਂ ਤੋਲ, ਮਨ ਦੇ ਰਾਮ ਲਿਆ ਹੈ ਮੋਲ। ਅਸਲ ਵਿੱਚ ਤੇ ਗੁਰੂ ਪਰਮਾਤਮਾ ਨੂੰ ਆਪਣਾ ਅੰਤਰ ਆਤਮਾ ਭੇਟ ਕਰਨਾ ਪੈਂਦਾ। ਇਹ ਗੱਲ ਭਗਤ ਰਵਿਦਾਸ ਸਾਹਿਬ ਨੇ ਕਹੀ, ਕਹਿੰਦੇ ਮੇਰੀ ਪ੍ਰੀਤ ਗੋਬਿੰਦ ਸਿਉਂ ਜਿਨ ਘਟੈ, ਮੈਂ ਤੋ ਮੋਲ ਮਹਿਗੀ ਲਈ ਜੀ ਸਟੈ। ਇਹ ਪਰਮਾਤਮਾ ਮੇਰੀ ਪ੍ਰੀਤ ਟੁੱਟੇ ਨਾ, ਮੈਂ ਬੜੇ ਮਹਿੰਗੇ ਮੁੱਲ ਜਿੰਦ ਭੇਟ ਕਰਕੇ ਤੇਰੇ ਨਾਲ ਪ੍ਰੀਤ ਪਾਈ ਆ। ਹੁਣ ਭਗਤ ਜੀ ਨੂੰ ਅੱਗੋਂ ਇੱਕ ਗੱਲ ਪੁੱਛੀ ਗਈ ਵੀ ਭਗਤ ਜੀ
ਜੇ ਤੁਹਾਡਾ ਚਿੱਤ ਸਿਮਰਨ ਨਾਲ ਜੁੜ ਗਿਆ, ਨੇਤਰਾਂ ਨਾਲ ਦੀਦਾਰ ਕਰਦੇ ਹੋ, ਕੰਨਾਂ ਨਾਲ ਸਿਫਤ ਸੁਣਦੇ ਹੋ, ਰਸਨਾ ਨਾਲ ਤੁਸੀਂ ਉਸ ਮਾਲਕ ਦੇ ਗੁਣ ਗਾਉਂਦੇ ਹੋ, ਤੇ ਤੁਹਾਡਾ ਮਨ ਭੌਰਾ ਬਣ ਕੇ ਰੱਬ ਦੇ ਨਾਮ ਦਾ ਰਸ ਲੈਂਦਾ ਹੈ, ਇਹ ਦੱਸੋ ਵੀ ਜੇ ਅਸੀਂ ਇਹੋ ਜਿਹੀ ਸਾਂਝ ਪਾਉਣੀ ਹੋਵੇ, ਸਾਡਾ ਇਹੋ ਜਿਹਾ ਜੀਵਨ ਬਣ ਜਾਏ, ਸਾਡੀ ਪ੍ਰੀਤ ਬਣ ਜਾਏ, ਤੇ ਕੀ ਕਰਨਾ ਪਏਗਾ। ਬੜਾ ਵੱਡਾ ਇੱਕ ਨੁਕਤਾ ਮਨੁੱਖਤਾ ਨੂੰ ਸਮਝਾਇਆ, ਫਿਰ ਸ਼ਬਦ ਵਰਤਿਆ, ਕਹਿੰਦੇ ਸਾਧ ਸੰਗਤ ਬਿਨਾਂ ਭਾਉ ਨਹੀਂ ਉਪਜੈ। ਇਹ ਇੱਕੋ ਹੀ ਸ਼ਬਦ ਹੈ ਸਾਰਾ, ਕਹਿੰਦੇ ਸਾਧ ਸੰਗਤ ਬਿਨਾਂ ਭਾਉ ਨਹੀਂ ਉਪਜੈ, ਸਤ ਸੰਗਤ ਤੋਂ ਬਿਨਾਂ ਕਦੀ ਰੱਬੀ ਪ੍ਰੇਮ ਰੱਬੀ ਭਾਵਨਾ ਜਨਮ ਨਹੀਂ ਲੈਂਦੀ। ਭਾਵ ਬਿਨ ਭਗਤ ਨਾ ਹੋਏ ਤੇਰੀ, ਤੇ ਭਾਵਨਾ ਤੋਂ ਬਿਨਾਂ ਬੰਦਾ ਕਦੀ ਭਗਤੀ ਦੇ ਰਾਹ ਨਹੀਂ ਤੁਰਦਾ। ਇਹ ਬੜਾ ਇੱਕ ਅਹਿਮ ਨੁਕਤਾ ਹੈ, ਸੰਗਤ ਤੋਂ ਬਿਨਾਂ ਰੱਬੀ ਪ੍ਰੇਮ ਜਨਮ ਨਹੀਂ ਲੈਂਦਾ, ਰੱਬੀ ਪ੍ਰੇਮ ਤੋਂ ਬਿਨਾਂ ਬੰਦਾ ਭਗਤੀ ਦੇ ਰਾਹ ਨਹੀਂ ਤੁਰਦਾ। ਸਾਧ ਸੰਗਤ ਬਿਨਾਂ ਭਾਉ ਨਹੀਂ ਉਪਜੈ, ਭਾਵ ਬਿਨ ਭਗਤ ਨਾ ਹੋਏ ਤੇਰੀ, ਕਹਿ ਰਵਿਦਾਸ ਇੱਕ ਬੇਨਤੀ ਹਰ ਸਿਉਂ, ਪੈਦ ਰਾਖੋ ਰਾਜਾ ਰਾਮ ਮੇਰੀ। ਭਗਤ ਰਵਿਦਾਸ ਸਾਹਿਬ ਕਹਿੰਦੇ ਐ ਪਰਮਾਤਮਾ, ਤੇਰੇ ਚਰਨਾਂ ਵਿੱਚ ਬੇਨਤੀ ਹੈ, ਮੇਰੀ ਪੱਤ ਰੱਖੀ ਜਿਵੇਂ ਪ੍ਰੀਤ ਬਣੀ ਏ ਅਖੀਰਲੇ ਸਵਾਸ ਤੱਕ ਬਣੀ ਰਹੀ। ਮੈਂ ਬੇਨਤੀ ਤੁਹਾਨੂੰ ਇਹ ਆਰੰਭਤਾ ਵਿੱਚ ਤਾਂ ਕਹਿ ਰਿਹਾ ਕਿ ਜਦੋਂ ਕੋਈ ਸਤ ਸੰਗਤ ਕਰਦਾ, ਸਤ ਸੰਗਤ ਵਿੱਚੋਂ ਹੀ ਸਾਡਾ ਮਨੁਆ ਗੁਰੂ ਦੇ ਮਾਰਗ ਚੱਲਦਾ, ਰੱਬੀ ਭਾਵਨਾ ਤੇ ਪ੍ਰੀਤ ਪੈਦਾ ਕਰਦਾ ਹੈ। ਸਤ ਸੰਗਤ ਤੋਂ ਬਿਨਾਂ ਬੰਦਾ ਧਰਮ ਨਹੀਂ ਕਮਾ ਸਕਦਾ। ਆਓ ਗੁਰੂ ਚਰਨਾਂ ਵਿੱਚ ਆਪ ਜੀ ਬੈਠੇ ਹੋ, ਸਤ ਸੰਗਤ ਦੀਆਂ ਘੜੀਆਂ ਦਾ ਲਾਹਾ ਲੈ ਰਹੇ ਹੋ, ਤੇ ਅੱਜ ਦਾ ਜਿਹੜਾ ਇੱਕ ਬਿੱਤ ਹੈ ਇਹ ਭਾਈ ਗੁਰਦਾਸ ਸਾਹਿਬ ਜੀ ਦਾ 345 ਨੰਬਰ ਕਬਿੱਤ ਹੈ। ਅਰਥ ਇਹਦੇ ਵੀ ਮਹਿੰਗੇ ਨੇ। ਜਿਹੜਾ ਕੱਲ ਕਬਿੱਤ ਵਿਚਾਰਿਆ ਸੀ ਨਾ, ਉਹਦੇ ਨਾਲ ਇਹਦੀ ਲੜੀ ਜੁੜਦੀ ਆ। ਕੱਲ ਮਹਾਰਾਜ ਨੇ, ਕੱਲ ਭਾਈ ਗੁਰਦਾਸ ਸਾਹਿਬ ਨੇ ਕਿਹਾ ਸੀ ਕਿ ਜਿਹੜਾ ਗੁਰੂ ਹੁੰਦਾ, ਗੁਰੂ ਪਰਮਾਤਮਾ ਦਾ ਰੂਪ ਹੁੰਦਾ, ਤੇ ਕੱਲ ਗੁਣ ਵਿਖਿਆਨ ਕੀਤੇ ਸਨ ਕਿ ਜੇ ਪਰਮਾਤਮਾ ਆਕਾਰ ਰਹਿਤ ਨਿਰੰਕਾਰ ਹੈ, ਜੇ ਪਰਮਾਤਮਾ ਆਧਾਰ ਤੋਂ ਬਿਨਾਂ ਆਸਰੇ ਤੋਂ ਬਿਨਾਂ ਨਿਰਾਧਾਰ ਹੈ, ਜੇ ਪਰਮਾਤਮਾ ਨਿਰਵਿਕਾਰ ਹੈ, ਅਜੂਨੀ ਹੈ, ਕਾਲ ਤੋਂ ਰਹਿਤ ਹੈ, ਉਹਦਾ ਭੇਦ ਨਹੀਂ ਪਾਇਆ ਜਾ ਸਕਦਾ। ਬਿਲਕੁਲ ਇਸੇ ਤਰ੍ਹਾਂ ਗੁਰੂ ਦੇ ਗੁਣ ਨੇ, ਗੁਰੂ ਵੀ ਨਿਰੰਕਾਰ ਸਰੂਪ ਹੈ, ਕਾਲ ਸਮੇਂ ਤੇ ਮੌਤ ਦੇ ਪ੍ਰਭਾਵ ਤੋਂ ਪਰੇ ਹੈ, ਗੁਰੂ ਦੀਆਂ ਬਖਸ਼ਿਸ਼ਾਂ ਦਾ ਭੇਦ ਨਹੀਂ ਪਾਇਆ ਜਾ ਸਕਦਾ। ਇਹ ਸਾਰੀਆਂ ਗੱਲਾਂ ਭਾਈ ਗੁਰਦਾਸ ਸਾਹਿਬ ਜੀ ਨੇ ਪਿਛਲੇ ਕਬਿੱਤ ਵਿੱਚ ਵਿਖਿਆਨ ਕੀਤੀਆਂ ਸਨ, ਪਰ ਜਿਹੜਾ ਅੱਜ ਦਾ ਕਬਿੱਤ ਹੈ ਨਾ, ਇਹਦੇ ਵਿੱਚ ਕਿਹਾ ਫਿਰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦਾ ਪ੍ਰਕਾਸ਼, ਤੇ ਉਹ ਮਹਾਨ ਸਤਿਗੁਰੂ ਜੀ ਜਿਹੜੇ ਰੱਬੀ ਸਵਰੂਪ ਨੇ, ਜਿਹੜੇ ਨਿਰੰਕਾਰ ਦਾ ਨਿੱਜ ਰੂਪ ਨੇ, ਉਹਨਾਂ ਵਿੱਚ ਕਿਹੋ ਜਿਹੀਆਂ ਬਖਸ਼ਿਸ਼ਾਂ ਨੇ, ਕਿਹੋ ਜਿਹੀਆਂ ਰਹਿਮਤਾਂ ਨੇ, ਉਹਨਾਂ ਪ੍ਰਕਾਸ਼ ਕਦੋਂ ਧਾਰਨ ਕੀਤਾ, ਇਹ ਅੱਜ ਦੇ ਅੰਮ੍ਰਿਤ ਬੋਲਾਂ ਵਿੱਚ ਕਹਿ ਰਹੇ ਨੇ। ਅੱਜ ਦੇ ਅੰਮ੍ਰਿਤ ਬੋਲਾਂ ਵਿੱਚ ਕਿਹਾ, ਕਹਿੰਦੇ ਕਾਰਤਕ ਮਾਸ ਰੁੱਤ ਸ਼ਰਦ ਪੂਰਨਮਾਸੀ। ਵੈਸੇ ਇਹ ਸਿੱਖਾਂ ਨੂੰ ਸਮਝਣਾ ਚਾਹੀਦਾ, ਇਹ ਇੱਥੇ ਕਿਹਾ ਕਾਰਤਕ ਮਾਸ। ਕਾਰਤਕ ਦਾ ਅਰਥ ਹੋ ਗਿਆ ਕੱਤਕ, ਮਾਸ ਦਾ ਅਰਥ ਹੋ ਗਿਆ ਮਹੀਨਾ। ਕੱਤਕ ਦਾ ਮਹੀਨਾ ਸੀ, ਰੁੱਤ ਸ਼ਰਦ, ਸ਼ਰਦ ਰੁੱਤ ਹੈ, ਠੰਡ ਦੀ ਰੁੱਤੇ ਪੂਰਨਮਾਸੀ, ਤੇ ਪੂਰਨਮਾਸੀ ਦਾ ਦਿਨ ਹੈ। ਇੱਥੇ ਭਾਵ ਹੈ ਇਹਦਾ ਕਿ ਕੱਤਕ ਦੀ ਪੂਰਨਮਾਸੀ ਵਾਲੇ ਦਿਨ ਠੰਡ ਦੇ ਵੇਲੇ, ਅੰਮ੍ਰਿਤ ਵੇਲੇ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਪ੍ਰਕਾਸ਼ ਹੋਇਆ ਹੈ। ਮੈਂ ਇੱਥੇ ਤੁਹਾਨੂੰ ਬਹੁਤਾ ਵਿਸਤਾਰ ਨਹੀਂ, ਇੰਨੀ ਕੁ ਬੇਨਤੀ ਜ਼ਰੂਰ ਕਰਾਂ ਕਿ ਕਈ ਵਾਰੀ ਇਹ ਮਤਭੇਦ ਚੱਲਦਾ, ਕਈ ਕਹਿਣਗੇ ਵੈਸਾਖ ਵਿੱਚ ਪ੍ਰਕਾਸ਼ ਹੈ, ਫਿਰ ਵੱਖ ਵੱਖ ਲਿਖਤਾਂ ਦਾ ਹਵਾਲਾ ਦਿੱਤਾ ਜਾਂਦਾ, ਪਰ ਆਪਣੇ ਕੋਲ ਸਭ ਤੋਂ ਜ਼ਿਆਦਾ ਜਿਸ ਹਵਾਲੇ ਨੂੰ, ਜਿਸ ਬਚਨ ਤੇ ਆਪਾਂ ਭਰੋਸਾ ਕਰ ਸਕਦੇ ਹਾਂ, ਇਹ ਭਾਈ ਗੁਰਦਾਸ ਸਾਹਿਬ ਜੀ ਦਾ ਬਚਨ ਹੈ। ਫਿਰ ਮੈਂ ਕਹਾਂ ਇਹ 345 ਨੰਬਰ ਕਬਿੱਤ ਹੈ। ਭਾਈ ਗੁਰਦਾਸ ਸਾਹਿਬ ਕਹਿ ਰਹੇ ਨੇ ਕਾਰਤਕ ਮਾਸ ਰੁੱਤ ਸ਼ਰਦ ਪੂਰਨਮਾਸੀ, ਕੱਤਕ ਦਾ ਮਹੀਨਾ ਸੀ, ਸ਼ਰਦ ਰੁੱਤ ਤੇ ਪੂਰਨਮਾਸੀ ਦਾ ਦਿਨ
ਕੱਤਕ ਦੀ ਪੂਰਨਮਾਸ਼ੀ ਨੂੰ ਧੰਨ ਗੁਰੂ ਨਾਨਕ ਸਾਹਿਬ, ਜਗਤ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਹੋਇਆ, ਜਿਹਨੂੰ ਪਿੱਛੇ ਕਿਹਾ ਜਿਹੜਾ ਅਜੂਨੀ, ਜਿਹੜਾ ਅਪਰੰਪਰ, ਜਿਹੜਾ ਨਿਰਾਧਾਰ, ਜਿਹੜਾ ਨਿਰੰਕਾਰ ਸਰੂਪ ਹੈ, ਜਿਹੜਾ ਪਰਮਾਤਮਾ ਦਾ ਹੀ ਰੂਪ, ਜਿਹਦੇ ਵਿੱਚ ਪਰਮਾਤਮਾ ਤੇ ਗੁਰੂ ਵਿੱਚ ਭੇਦ ਕੋਈ ਨਹੀਂ, ਉਹਦੀ ਗੱਲ ਕਰ ਰਹੇ ਨੇ। ਕਹਿੰਦੇ ਅੱਗੇ ਫਿਰ ਇੱਕ ਬਚਨ ਹੋਰ ਵਰਤਿਆ, ਕਹਿੰਦੇ ਆਠ ਜਾਮ ਸਾਠ ਕਰੀ ਆਦ ਤੇਰੀ ਵਾਰੀ ਹੈ। ਇਹਦੇ ਦੋ ਅਰਥ ਕੀਤੇ ਵਿਦਵਾਨਾਂ ਨੇ, ਇੱਕ ਕਿਹਾ ਅੱਛੇ ਪੈਰ ਤੇ ਸਾਠ ਕਰੀ ਸੱਚ ਘੜੀਆਂ, ਹਰ ਵੇਲੇ ਜਦੋਂ ਪਾਪ ਵਰਤਦਾ ਸੀ, ਕਾਲ ਵਿਆਪਦਾ ਸੀ, ਆਦ ਤੇਰੀ ਵਾਰੀ ਹੈ। ਜਦੋਂ ਚਾਰ ਚਪੇਰੇ ਕਾਲ ਵਿਆਪ ਗਿਆ ਤੇ ਉਸ ਵੇਲੇ ਧੰਨ ਗੁਰੂ ਨਾਨਕ ਸਾਹਿਬ ਮਨੁੱਖਤਾ ਤੇ ਪਰਉਪਕਾਰ ਕਰਨ ਵਾਸਤੇ, ਇਹਦਾ ਉਧਾਰ ਕਰਨ ਵਾਸਤੇ ਆਏ। ਆਪਾਂ ਨੂੰ ਭਾਈ ਗੁਰਦਾਸ ਸਾਹਿਬ ਜੀ ਦੀਆਂ ਕੁਝ ਲਿਖਤਾਂ ਪੜ੍ਹਨੀਆਂ ਪੈਣਗੀਆਂ, ਜਿਸ ਵਿੱਚੋਂ ਸਾਨੂੰ ਪਤਾ ਲੱਗਦਾ ਕਿ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਤੋਂ ਪਹਿਲਾਂ ਦਾ ਕੀ ਹਾਲ ਹੈ। ਭਾਈ ਗੁਰਦਾਸ ਸਾਹਿਬ ਦਾ ਇੱਕ ਬਚਨ ਆਉਂਦਾ, ਕੱਲ ਆਈ ਕੁੱਤੇ ਮੂਹੀ ਖਾਜ ਹੁਆ ਮੁਰਦਾਰ ਗੁਸਾਈ, ਰਾਜੇ ਪਾਪ ਕਮਾਮ ਦੇ ਉਲਟੀ ਬਾੜ ਖੇਤ ਕੋ ਖਾਈ, ਪਰਜਾ ਅੰਧੀ ਗਿਆਨ ਬਿਨ ਕੂੜ ਕੁਸਤ ਮੁਖੋਂ ਆਲਾਈ, ਚੇਲੇ ਸਾਜ ਵਜਾਇੰਦੇ ਨੱਚਣ ਗੁਰੂ ਬਹੁਤ ਵਿਦ ਭਾਈ, ਚੇਲੇ ਬੈਠਣ ਘਰਾਂ ਵਿੱਚ ਗੁਰ ਉੱਠ ਘਰੀ ਤਨਾੜੇ ਜਾਈ। ਫਿਰ ਅੱਗੇ ਬਚਨ ਵਰਤਿਆ, ਕਾਜੀ ਹੋਏ ਰਿਸ਼ਵਤੀ ਵੱਡੀ ਲੈ ਕੇ ਹੱਕ ਗਵਾਈ, ਇਸਤਰੀ ਪੁਰਖ ਹੈ ਦਾਮ ਹਿੱਤ ਭਾਵੇਂ ਆਵੈ, ਕਿਥਾਉਂ ਜਾਈ ਵਰਤਿਆ ਪਾਪ ਸਭਸ ਜਗ ਮਾਹੀ। ਵੇਖੋ ਭਾਵੇਂ ਮਹਾਰਾਜ ਦੇ ਪ੍ਰਕਾਸ਼ ਦਾ ਕੋਈ ਅੱਜ ਦਿਹਾੜਾ ਨਹੀਂ, ਪਰ ਇਹ ਤਾਂ ਵਿਚਾਰ ਰਹੇ ਕਿਉਂਕਿ ਸ਼ਬਦ ਆਇਆ। ਇੱਥੇ ਭਾਈ ਗੁਰਦਾਸ ਸਾਹਿਬ ਨੇ ਕਿਹਾ, ਕਹਿੰਦੇ ਕੱਲ ਆਈ ਕੁੱਤੇ ਮੂਹੀ ਖਾਜ ਹੁਆ ਮੁਰਦਾਰ ਗੁਸਾਈ, ਜਿਹੜੇ ਵਕਤੀ ਹੁਕਮਰਾਨ ਨੇ ਉਹਨਾਂ ਦੀ ਬਿਰਤੀ ਕੁੱਤੇ ਮੂਹੀ ਹੋ ਗਈ, ਮੁਰਦੇ ਖਾਣ ਵਾਲੀ ਹੋ ਗਈ, ਤੇ ਕਰਦੇ ਕੀ ਨੇ, ਰਾਜੇ ਪਾਪ ਕਮਾਮ ਦੇ ਉਹ ਪਾਪ ਕਮਾ ਰਹੇ ਨੇ, ਉਲਟੀ ਬਾੜ ਖੇਤ ਕੋ ਖਾਈ, ਬਾੜ ਤੇ ਹੁੰਦੀ ਹੈ ਖੇਤ ਦੀ ਸੰਭਾਲ ਹੋ ਜਾਏ। ਪਰ ਭਾਈ ਗੁਰਦਾਸ ਸਾਹਿਬ ਕਹਿਣ ਲੱਗੇ, ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਤੋਂ ਪਹਿਲਾਂ ਦਾ ਹਾਲ ਹੈ ਕਿ ਉਦੋਂ ਬਾੜ ਹੀ ਮਨ ਨੂੰ ਖੇਤ ਨੂੰ ਖਾ ਰਹੀ ਹੈ। ਭਾਵ ਰਾਜਾ ਪਰਜਾ ਦੀ ਸੇਵਾ ਸੰਭਾਲ ਕਰਦਾ ਹੈ, ਪਰ ਉਹੀ ਰਾਜਾ ਪਰਜਾ ਨੂੰ ਭਾਈ ਗੁਰਦਾਸ ਸਾਹਿਬ ਜੀ ਕਹਿਣ ਲੱਗੇ ਮਨ ਨੂੰ ਖਾਂਦਾ ਪਿਆ ਹੈ, ਜਿਹਨੂੰ ਬਾਣੀ ਵਿੱਚ ਕਿਹਾ ਰਾਜੇ ਸ਼ੀਂ ਮੁਕੱਦਮ ਕੁੱਤੇ ਜਾਏ ਜਗਾਏ ਨ ਬੈਠੇ ਸੁੱਤੇ, ਚਾਕਰ ਨਾਂਦਾ ਪਾਏ ਨ ਕਾਓ ਰੱਤ ਪਿੱਤ ਕੁੱਤਿਓ ਚੜ ਜਾਓ। ਜਿਹਨੂੰ ਮਹਾਰਾਜ ਨੇ ਕਿਹਾ, ਕਹਿਣ ਲੱਗੇ ਰਾਜੇ ਸ਼ੇਰ ਦੀ ਤਰ੍ਹਾਂ ਤੇ ਇਹਨਾਂ ਦੇ ਐਲ ਕੁੱਕਰਾਂ ਦੀ ਤਰ੍ਹਾਂ ਆਮ ਲੋਕਾਂ ਨੂੰ, ਭੋਲੇ ਲੋਕਾਂ ਨੂੰ ਜਾ ਕੇ ਜਗਾ ਕੇ ਮਨ ਨੂੰ ਲੁੱਟਦੇ ਮਾਰਦੇ ਨੇ। ਇੱਥੇ ਕਿਹਾ ਵੀ ਰਾਜੇ ਦਾ ਧਰਮ ਨਹੀਂ ਰਿਹਾ, ਰਾਜਾ ਧਰਮ ਹਾਰ ਗਿਆ। ਉੱਥੇ ਬਚਨ ਵਰਤੇ ਰਾਜੇ ਪਾਪ ਕਮਾਮ ਦੇ ਉਲਟੀ ਬਾੜ ਖੇਤ ਕੋ ਖਾਈ, ਅੱਗੇ ਬਚਨ ਵਰਤਿਆ ਪਰਜਾ ਅੰਧੀ ਗਿਆਨ ਬਿਨ ਕੂੜ ਕੁਸਤ ਮੁਖੋਂ ਆਲਾਈ। ਤੇ ਜਿਹੜੀ ਪਰਜਾ ਹੈ ਨਾ, ਉਹ ਵੀ ਮਾਰੇ ਕਹਿੰਦੇ ਗਿਆਨ ਤੋਂ ਸਖਣੀ ਆ, ਗਿਆਨ ਤੋਂ ਬਿਨਾਂ ਪਰਜਾ ਕੂੜ ਦੀ ਜ਼ਿੰਦਗੀ ਜਿਉਂਦੀ ਹੈ, ਮੁੱਖ ਤੋਂ ਝੂਠ ਬੋਲਦੀ ਆ, ਉਹਨੇ ਵੀ ਆਪਣਾ ਧਰਮ ਹਾਰ ਲਿਆ। ਇਹ ਦੂਜਾ ਬਚਨ ਮਹਾਰਾਜ ਨੇ ਕਿਹਾ, ਇਹ ਗੱਲ ਹਮੇਸ਼ਾ ਚੇਤਾ ਰੱਖੋ, ਜਦੋਂ ਪਰਜਾ ਵਿੱਚ ਅਗਿਆਨਤਾ ਆਏਗੀ, ਉਸ ਵੇਲੇ ਵਕਤੀ ਹੁਕਮਰਾਨ ਆਪਣਾ ਫਰਜ਼ ਭੁੱਲ ਕੇ ਤੇ ਆਮ ਅਗਿਆਨੀ ਲੋਕਾਂ ਨੂੰ ਭਰਮਾ ਕੇ ਤੇ ਜ਼ੁਲਮ ਕਰਦੇ ਆ। ਇਹ ਹਮੇਸ਼ਾ ਯਾਦ ਰੱਖੋ, ਪਰਜਾ ਦਾ ਗਿਆਨਵਾਨ ਹੋਣਾ ਬੜਾ ਲਾਜ਼ਮੀ ਆ। ਪਰਜਾ ਜਦੋਂ ਅਗਿਆਨਤਾ ਵਿੱਚ ਉਲਝੀ ਹੋਵੇ ਤੇ ਉਸ ਵੇਲੇ ਵਕਤੀ ਹਾਕਮ ਕਦੀ ਨਿਆਂ ਨਹੀਂ ਕਰਦੇ। ਇੱਥੇ ਭਾਈ ਗੁਰਦਾਸ ਸਾਹਿਬ ਦੇ ਬੋਲ ਨੇ ਕਿ ਮਹਾਰਾਜ ਜੀ ਦੇ ਪ੍ਰਕਾਸ਼ ਤੋਂ ਪਹਿਲਾਂ ਦਾ ਕੀ ਹਾਲ। ਪਰਜਾ ਅੰਧੀ ਗਿਆਨ ਬਿਨ ਕੂੜ ਕੁਸਤ ਮੁਖੋਂ ਆਲਾਈ। ਫਿਰ ਅਗਲਾ ਬਚਨ ਵਰਤਿਆ, ਕਹਿੰਦੇ ਚੇਲੇ ਸਾਜ ਵਜਾਏ ਦੇ ਨੱਚਣ ਗੁਰੂ ਬਹੁਤ ਵਿਦ ਭਾਈ। ਚੇਲੇ ਸਾਜ ਵਜਾਉਂਦੇ ਆ ਤੇ ਗੁਰੂ ਚੇਲਿਆਂ ਦੇ ਇਸ਼ਾਰੇ ਤੇ ਨੱਚਦਾ, ਹੈਰਾਨਗੀ ਦੀ ਗੱਲ ਹੈ ਨਹੀਂ, ਤੇ ਗੁਰੂ ਦੇ ਪਿੱਛੇ ਚੇਲਾ ਤੁਰਦਾ। ਪਰ ਗੁਰੂ ਸਾਹਿਬ ਦੇ ਪ੍ਰਕਾਸ਼ ਤੋਂ ਪਹਿਲਾਂ ਚੇਲੇ ਸਾਜ ਵਜਾਉਂਦੇ ਆ, ਚੇਲਿਆਂ ਦੇ ਇਸ਼ਾਰੇ ਤੇ ਗੁਰੂ ਨੱਚਦਾ ਪਿਆ। ਚੇਲੇ ਸਾਜ ਵਜਾਏ ਦੇ ਨੱਚਣ ਗੁਰੂ ਬਹੁਤ ਵਿਦ ਭਾਈ। ਅੱਗੇ ਇੱਕ ਹੋਰ ਬਚਨ ਕਿਹਾ, ਕਹਿੰਦੇ ਚੇਲੇ ਬੈਠਣ ਘਰਾਂ ਵਿੱਚ
ਗੁਰ ਉੱਠ ਘਰੀ ਤਨਾੜੇ ਜਾਈ। ਕਹਿੰਦੇ ਚੇਲੇ ਘਰਾਂ ਚ ਬੈਠੇ ਆ ਤੇ ਗੁਰੂ ਚੇਲਿਆਂ ਦੇ ਘਰ ਚ ਫੇਰਾ ਪਾਉਂਦਾ ਪਿਆ। ਨਹੀਂ ਤੇ ਕੀ ਹੁੰਦਾ ਕਿ ਚੇਲਾ ਗੁਰੂ ਕੋਲ ਚੱਲ ਕੇ ਆਇਆ। ਹੁਣ ਆਪਾਂ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਚ ਚੱਲ ਕੇ ਆਏ ਆ ਨਾ। ਉੱਥੇ ਕਿਹਾ, ਕਹਿਣ ਲੱਗੇ, ਭਾਈ ਹਾਲਾਤ ਇਹਦੇ ਸਨ, ਚੇਲੇ ਘਰਾਂ ਚ ਬਹਿੰਦੇ ਆ ਤੇ ਗੁਰੂ ਚੇਲਿਆਂ ਦੇ ਘਰਾਂ ਵਿੱਚ ਜਾ ਕੇ ਇਸ਼ਾਰਿਆਂ ਤੇ ਨੱਚਦਾ। ਅੱਗੇ ਹੋਰ ਵਚਨ ਵਰਤਿਆ, ਕਹਿੰਦੇ ਕਾਜੀ ਹੋਏ ਰਿਸ਼ਵਤੀ ਵੱਡੀ ਲੈ ਕੇ ਹੱਕ ਗਵਾਈ। ਜਿਹੜਾ ਵਕਤੀ ਕਾਜੀ ਹੈ ਜਿਹਨੇ ਨਿਆਂ ਕਰਨਾ, ਜਿਵੇਂ ਅੱਜ ਦੀ ਅਦਾਲਤ ਕਹਿ ਲਓ, ਅੱਜ ਅਦਾਲਤ ਵਿੱਚ ਜੱਜ ਬਹਿੰਦਾ, ਉਸ ਵੇਲੇ ਕਾਜੀ ਨਿਆਂ ਕਰਦਾ ਸੀ। ਭਾਈ ਗੁਰਦਾਸ ਸਾਹਿਬ ਕਹਿੰਦੇ ਕਾਜੀ ਹੋਏ ਰਿਸ਼ਵਤੀ ਵੱਡੀ ਲੈ ਕੇ ਹੱਕ ਗਵਾਈ। ਉਹ ਰਿਸ਼ਵਤ ਖੋਰ ਬਣ ਗਿਆ, ਉਹ ਵੱਡੀ ਲੈ ਕੇ ਕਿਸੇ ਦਾ ਹੱਕ ਸੰਭਾਲਦਾ ਨਹੀਂ ਬਲਕਿ ਵੱਡੀ ਲੈ ਕੇ ਹੱਕ ਗਵਾਉਂਦਾ ਹੈ। ਮੈਂ ਇੱਕ ਬੇਨਤੀ ਤੁਹਾਨੂੰ ਹੋਰ ਕਰਾਂ। ਚਲੋ ਅੱਜ ਇਹ ਵਿਸ਼ਾ ਆ ਗਿਆ, ਆਪਾਂ ਤਾਂ ਵਿਚਾਰ ਲੱਗ ਪਏ। ਗੁਰੂ ਨਾਨਕ ਸਾਹਿਬ ਦਾ ਇੱਕ ਵਚਨ ਆਉਂਦਾ ਬਾਣੀ ਅੰਦਰ, ਤਿੰਨ ਬੰਦੇ ਪ੍ਰਧਾਨ ਸਨ ਸਮਾਜ ਅੰਦਰ, ਉਹ ਤਿੰਨ ਕੌਣ? ਇੱਕ ਕਾਜੀ ਜਿਹਨੇ ਨਿਆਂ ਕਰਨਾ, ਦੂਜਾ ਬ੍ਰਾਹਮਣ ਜਿਹਨੇ ਧਰਮ ਦੀ ਗੱਲ ਸਮਝਾਉਣੀ ਆ, ਤੇ ਤੀਜਾ ਜੋਗੀ ਜਿਹਨੇ ਗਿਆਨ ਵੰਡਣਾ। ਆਹ ਜਿਹੜੀ ਵਿਦਿਆ ਨਾ, ਇਹ ਬਹੁਤੀ ਜੋਗੀਆਂ ਦੇ ਹੱਥ ਸੀ ਉਹਨਾਂ ਵੇਲਿਆਂ ਚ। ਪਰ ਮਹਾਰਾਜ ਨੇ ਬਾਣੀ ਵਿੱਚ ਕਿਹਾ, ਕਹਿੰਦੇ ਕਾਜੀ ਕੂੜ ਬੋਲ ਮਲ ਖਾਏ, ਕਾਜੀ ਇਨਸਾਫ਼ ਨਹੀਂ ਕਰਦਾ, ਉਹ ਝੂਠ ਬੋਲਦਾ, ਰਿਸ਼ਵਤ ਖੋਰੀ ਕਰਦਾ ਤੇ ਮਨ ਨੂੰ ਪਰਾਇਆ ਮਲ ਖਾਂਦਾ ਪਿਆ। ਇੱਕ ਵਿਦਵਾਨ ਨੇ ਛੋਟੀ ਜਿਹੀ ਗਾਥਾ ਲਿਖੀ ਆ ਕੇਵਲ ਸਮਝਣ ਵਾਸਤੇ। ਉਹ ਕਹਿੰਦੇ ਵੀ ਇੱਕ ਵਾਰ ਇੱਕ ਜ਼ਿਮੀਂਦਾਰ ਬੰਦਾ ਤੇ ਕੱਪੜੇ ਦਾ ਕੰਮ ਕਰਨ ਵਾਲਾ ਜੁਲਾਹਾ ਵੀਰ, ਦੋਨਾਂ ਦਾ ਆਪਸੀ ਝਗੜਾ ਹੋ ਗਿਆ। ਜਦੋਂ ਝਗੜਾ ਹੋਇਆ ਤੇ ਗੱਲ ਕਾਜੀ ਦੇ ਦਰਬਾਰ ਪਹੁੰਚ ਗਈ। ਜਦੋਂ ਕਾਜੀ ਨੇ ਦੋਨਾਂ ਦੀ ਗੱਲ ਸੁਣੀ ਤੇ ਕਾਜੀ ਨੇ ਦੋਨਾਂ ਨੂੰ ਇੱਕ ਤਰੀਖ ਦੇ ਦਿੱਤੀ। ਤਰੀਖ ਦੇ ਕੇ ਕਿਹਾ ਕਿ ਫਲਾਣੇ ਦਿਨ ਤੁਹਾਡੀਆਂ ਦਲੀਲਾਂ ਅਪੀਲਾਂ ਸੁਣ ਕੇ ਨਿਆਂ ਕੀਤਾ ਜਾਏਗਾ। ਉਹ ਦੋਨੋਂ ਵੀਰ, ਜ਼ਿਮੀਂਦਾਰ ਬੰਦਾ ਤੇ ਕੱਪੜੇ ਦਾ ਕੰਮ ਕਰਨ ਵਾਲਾ ਜੁਲਾਹਾ ਵੀਰ, ਘਰੋ ਘਰੀ ਚਲੇ ਗਏ। ਹੁਣ ਦੋਨਾਂ ਨੂੰ ਪਤਾ ਹੈ ਵੀ ਕਾਜੀ ਰਿਸ਼ਵਤ ਲੈਂਦਾ। ਜਿਹੜਾ ਤਾਂ ਸੀ ਕੱਪੜੇ ਦਾ ਕੰਮ ਕਰਨ ਵਾਲਾ ਵੀਰ, ਉਹਨੇ ਇੱਕ ਬਹੁਤ ਸੋਹਣੀ ਪੱਗ ਤਿਆਰ ਕੀਤੀ ਤੇ ਕਾਜੀ ਦੇ ਘਰ ਜਾ ਕੇ ਪਹਿਲਾਂ ਹੀ ਤਰੀਕ ਵਾਲੇ ਦਿਨ ਤੋਂ ਪਹਿਲਾਂ ਉਹਨੂੰ ਸੁੰਦਰ ਪਗੜੀ ਭੇਟ ਕਰ ਦਿੱਤੀ। ਤੇ ਜਿਹੜਾ ਸੀ ਜ਼ਿਮੀਂਦਾਰ ਬੰਦਾ, ਉਹਨੇ ਕੀ ਕੀਤਾ, ਆਪਣੇ ਕਿੱਲੇ ਤੋਂ ਘਰੋਂ ਬਲਦ ਖੋਲਿਆ, ਜਾ ਕਾਜੀ ਘਰ ਬੰਨਿਆ, ਉਹਨੇ ਵੀ ਰਿਸ਼ਵਤ ਦੇ ਦਿੱਤੀ। ਨਿਆਂ ਦਾ ਦਿਨ ਆਇਆ, ਤਰੀਕ ਆਈ, ਕਚਹਿਰੀ ਵਿੱਚ ਇਕੱਠੇ ਹੋਏ, ਮਨ ਨੂੰ ਉਹਦੇ ਕਾਜੀ ਦੇ ਦਰਬਾਰ ਅਦਾਲਤ ਵਿੱਚ ਕਹਿ ਲਓ। ਤੇ ਜਦੋਂ ਉਹ ਦਲੀਲਾਂ ਅਪੀਲਾਂ ਸੁਣ ਕੇ ਨਿਆਂ ਦੇਣ ਲੱਗਿਆ, ਲੋਕਾਂ ਦਾ ਵੀ ਇਕੱਠ, ਕਾਜੀ ਜ਼ਿਮੀਂਦਾਰ ਦੇ ਵੀ ਆਪਣੇ ਬੰਦੇ ਆਏ, ਕੱਪੜੇ ਦਾ ਕੰਮ ਕਰਨ ਵਾਲੇ ਵੀਰ ਦੇ ਵੀ ਆਪਣੇ ਲੋਕ ਆਏ। ਜਦੋਂ ਕਾਜੀ ਨਿਆਂ ਕਰਨ ਲੱਗਦਾ ਨਾ ਤੇ ਫੈਸਲਾ ਸੁਣਾਉਂਦਾ ਤੇ ਹੌਲੀ ਹੌਲੀ ਫੈਸਲਾ ਜ਼ਿਮੀਂਦਾਰ ਦੇ ਹੱਕ ਨੂੰ ਵੱਧਦਾ ਪਿਆ। ਜਦੋਂ ਜ਼ਿਮੀਂਦਾਰ ਦੇ ਹੱਕ ਨੂੰ ਫੈਸਲਾ ਵੱਧਦਾ, ਹਜੇ ਸੁਣਾ ਹੀ ਰਿਹਾ ਤੇ ਉਹ ਜੁਲਾਹਾ ਵੀਰ, ਕੱਪੜੇ ਦਾ ਕੰਮ ਕਰਨ ਵਾਲਾ, ਉਹਨੇ ਉੱਠ ਕੇ ਕਿਹਾ, ਕਹਿਣ ਲੱਗਿਆ, ਕਾਜੀ ਮੇਰੀ ਪਗੜੀ ਦਾ ਖਿਆਲ ਰੱਖੀ। ਅੱਗੋਂ ਕਾਜੀ ਨੇ ਕਿਹਾ, ਤੇਰੀ ਪੱਗ ਨੂੰ ਕਦੋਂ ਦਾ ਬਲਦ ਖਾ ਗਿਆ, ਸਮਝੋ, ਕਿਉਂਕਿ ਬਲਦ ਉਹਨੂੰ ਲੱਗਿਆ ਵੀ ਵੱਡੀ ਰਿਸ਼ਵਤ ਹੈ। ਉਹਨੇ ਕਿਹਾ, ਤੇਰੀ ਪੱਗ ਨੂੰ ਬਲਦ ਖਾ ਗਿਆ। ਮਹਾਰਾਜ ਕਹਿੰਦੇ, ਕਾਜੀ ਨਿਆਂ ਨਹੀਂ ਕਰਦਾ, ਕਾਜੀ ਰਿਸ਼ਵਤ ਖੋਰੀ ਕਰਕੇ ਝੂਠ ਬੋਲਦਾ। ਕਾਜੀ ਹੋਏ ਰਿਸ਼ਵਤੀ ਵੱਡੀ ਲੈ ਕੇ ਹੱਕ ਗਵਾਈ। ਇਹਨੂੰ ਮਹਾਰਾਜ ਨੇ ਕਿਹਾ, ਕਾਜੀ ਕੂੜ ਬੋਲ ਮਲ ਖਾਏ। ਪਹਿਲਾ ਬੰਦਾ ਸਮਾਜ ਅੰਦਰ ਕਾਜੀ ਜੀ ਨੇ ਨਿਆਂ ਕਰਨਾ, ਗੁਰੂ ਨਾਨਕ ਸਾਹਿਬ ਦੇ

ਗੁਮਰਾਹ ਕਰਕੇ ਲੁੱਟਦੇ ਨੇ। ਮਹਾਰਾਜ ਨੇ ਕਿਹਾ ਬ੍ਰਾਹਮਣ ਨਾਵੇ ਜੀਆ ਕਾਏ, ਤੇ ਤੀਜਾ ਬੰਦਾ ਸੀ ਜੋਗੀ, ਉੱਥੇ ਕਿਹਾ ਜੋਗੀ ਜੁਗਤ ਨਾ ਜਾਣੇ ਅੰਧ, ਜੋਗੀ ਤੇ ਖੁਦ ਜਿਉਣ ਦੀ ਜੁਗਤ ਭੁੱਲ ਗਿਆ ਜਿਹਨੇ ਲੋਕਾਂ ਨੂੰ ਗਿਆਨ ਵੰਡਣਾ ਸੀ। ਅੱਗੇ ਬਚਨ ਵਰਤਿਆ ਕਹਿਣ ਲੱਗੇ ਤੀਨੇ ਉਹ ਜਾੜੇ ਕਾ ਬੰਧ, ਜਿਨ੍ਹਾਂ ਤਿੰਨਾਂ ਨੇ ਸੰਸਾਰ ਦਾ ਸਮਾਜ ਦਾ ਭਲਾ ਕਰਨਾ ਸੀ। ਕਾਜੀ ਜੋਗੀ ਬ੍ਰਾਹਮਣ ਨੇ ਤਿੰਨੇ ਉਜਾੜਨ ਨੂੰ ਤੁਰ ਪਏ, ਤਿੰਨੇ ਉਜਾੜ ਰਹੇ ਨੇ। ਮੈਂ ਬੇਨਤੀ ਕਹਿ ਰਿਹਾ ਇਹ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਤੋਂ ਪਹਿਲਾਂ ਦਾ ਹਾਲ। ਤੇ ਭਾਈ ਗੁਰਦਾਸ ਸਾਹਿਬ ਦਾ ਜਿਹੜਾ ਆਪਾਂ ਵਚਨ ਪੜ੍ਹ ਰਹੇ ਸਾਂ, ਉੱਥੇ ਕਿਹਾ ਜੀ ਫਿਰ ਚੇਤਾ ਕਰੋ, ਕਹਿੰਦੇ ਕੱਲ ਆਈ ਕੁੱਤੇ ਮੂੰਹੀ ਖਾਜ ਹੋਆ ਮੁਰਦਾਰ ਗੁਸਾਈ, ਰਾਜੇ ਪਾਪ ਕਮਾਮ ਦੇ ਉਲਟੀ ਬਾੜ ਖੇਤ ਕੋ ਖਾਈ, ਪਰਜਾ ਅੰਧੀ ਗਿਆਨ ਬਿਨ ਕੂੜਕ ਸਤ ਮੁਖੋ ਆਲਾਈ, ਚੇਲੇ ਸਾਜ ਵਜਾਏ ਦੇ ਨੱਚਣ ਗੁਰੂ ਬਹੁਤ ਵਿਧ ਭਾਈ, ਚੇਲੇ ਬੈਠਣ ਘਰਾਂ ਵਿੱਚ ਗੁਰ ਉੱਚ ਕਰੀ ਤਨਾੜੇ ਜਾਈ। ਅੱਗੇ ਜਿਹੜਾ ਸ਼ਬਦ ਵਰਤਿਆ ਨਾ ਜੀ, ਕਾਜੀ ਹੋਏ ਰਿਸ਼ਵਤੀ ਵੱਡੀ ਲੈ ਕੇ ਹੱਕ ਗਵਾਈ, ਅੱਗੇ ਸ਼ਬਦ ਕਿਹਾ ਗ੍ਰਿਸਤੀਆਂ ਲਈ। ਮਹਾਰਾਜ ਨੇ ਭਾਈ ਗੁਰਦਾਸ ਸਾਹਿਬ ਨੇ ਗ੍ਰਿਸਤੀਆਂ ਲਈ ਪਤਾ ਕੀ ਕਿਹਾ, ਗ੍ਰਿਸਤੀਆਂ ਲਈ ਕਿਹਾ ਇਸਤਰੀ ਪੁਰਖ ਹੈ ਦਾਮ ਹਿੱਤ, ਭਾਵੇਂ ਆਵੇ ਕਿਥਾਉਂ ਜਾਈ। ਕਹਿੰਦੇ ਇਹ ਗ੍ਰਿਸਤੀ ਜਿਹੜਾ ਪਤੀ ਪਤਨੀ ਦਾ ਰਿਸ਼ਤਾ ਹੈ ਇਹ ਵੀ ਪਵਿੱਤਰ ਨਾ ਰਹਿ ਸਕਿਆ। ਇਸਤਰੀ ਪੁਰਖ ਹੈ ਦਾਮ ਹਿੱਤ, ਇਹ ਟਕੇ ਦੇ ਪੁਜਾਰੀ ਬਣ ਗਏ, ਤੇ ਜਦੋਂ ਟਕਿਆਂ ਦੀ ਖਾਤਰ ਦਾਮ ਖਾਤਰ ਇਸਤਰੀ ਕਿਤੇ ਤੁਰੀ ਫਿਰਦੀ ਆ ਤੇ ਪਤੀ ਕਿਤੇ ਤੁਰਿਆ ਫਿਰਦਾ। ਕਹਿਣ ਲੱਗੇ ਇਹਨਾਂ ਦੀ ਜੀਵਨ ਦੀ ਵੀ ਮਾਣ ਮਰਿਆਦਾ ਨਾ ਰਹੀ। ਇਹ ਗੁਰੂ ਸਾਹਿਬ ਜੀ ਦੇ ਪ੍ਰਕਾਸ਼ ਤੋਂ ਪਹਿਲਾਂ ਦਾ ਹਾਲ। ਵੈਸੇ ਮੈਂ ਤੁਹਾਨੂੰ ਹੱਥ ਜੋੜ ਕੇ ਬੇਨਤੀ ਇੱਕ ਹੋਰ ਕਹਿਣ ਲੱਗੇ ਹਾਂ, ਅੱਜ ਵੀ ਹਾਲਾਤ ਬਹੁਤੇ ਚੰਗੇ ਨਹੀਂ। ਆਪ ਜੀ ਨੂੰ ਪਤਾ ਹੋਵੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਕਿਤੇ ਤਲਾਕ ਸ਼ਬਦ ਨਹੀਂ, ਸਿੱਖ ਰਹਿਤ ਮਰਿਆਦਾ ਵਿੱਚ ਕਿਤੇ ਤਲਾਕ ਸ਼ਬਦ ਨਹੀਂ। 10 ਗੁਰੂ ਸਾਹਿਬਾਨਾਂ ਦੇ ਜੀਵਨ ਵਿੱਚੋਂ ਤੁਹਾਨੂੰ ਤਲਾਕ ਸ਼ਬਦ ਨਹੀਂ ਮਿਲਣਾ ਵੀ ਕਿਸੇ ਸਿੱਖ ਦਾ ਆਨੰਦ ਕਾਰਜ ਹੋਇਆ ਹੋਵੇ ਤੇ 4 ਦਿਨਾਂ ਬਾਅਦ ਗੁਰੂ ਨੂੰ ਆ ਕੇ ਕਿਹਾ ਮਹਾਰਾਜ ਨਿਭਦੀ ਕੋਈ ਨਹੀਂ ਤਲਾਕ ਕਰਾ ਦਿਓ। ਤਲਾਕ ਸ਼ਬਦ ਕਿਤੇ ਵੀ ਨਹੀਂ। ਬਦਕਿਸਮਤੀ ਪਿੱਛੇ ਅੰਕੜੇ ਆਏ ਸਨ ਤੇ ਉਹਨਾਂ ਅੰਕੜਿਆਂ ਦੇ ਅੰਦਰ ਜਦੋਂ ਗਿਣਤੀ ਮਿਣਤੀ ਆਈ ਸਭ ਤੋਂ ਵੱਧ ਤਲਾਕ ਅੱਜ ਪੰਜਾਬੀਆਂ ਸਿੱਖਾਂ ਵਿੱਚ ਹੁੰਦੇ ਪਏ ਨੇ। ਹੈਰਾਨਗੀ ਦੀ ਗੱਲ ਨਹੀਂ, ਜਿਸ ਗੁਰੂ ਘਰ ਵਿੱਚ ਗੁਰੂ ਦੀ ਮਾਨ ਮਰਿਆਦਾ ਅੰਦਰ ਜਿਸ ਬਾਣੀ ਵਿੱਚ ਕਦੀ ਤਲਾਕ ਸ਼ਬਦ ਨਹੀਂ ਆਇਆ ਤੇ ਨਾ ਸਾਨੂੰ ਇਹ ਆ ਗਿਆ ਕਿ ਕੋਈ ਬੰਦਾ ਗੁਰੂ ਦੀ ਹਜ਼ੂਰੀ 'ਚ ਆਨੰਦ ਕਾਰਜ ਕਰਾ ਕੇ ਤੇ ਕੱਲ ਨੂੰ ਵੱਖ ਹੁੰਦਾ ਫਿਰੇ। ਇੱਥੇ ਤੇ ਏਕ ਜੋਤ ਦੋਏ ਮੂਰਤੀ ਦਾ ਉਪਦੇਸ਼ ਹੈ, ਪਰ ਇਹ ਤਲਾਕ ਕਿਉਂ ਹੋ ਰਹੇ ਨੇ? ਇਹ ਤਾਂ ਹੋ ਰਹੇ ਨੇ ਕਿਉਂਕਿ ਜਦੋਂ ਅਸੀਂ ਪਤੀ ਪਤਨੀ ਦਾ ਪਵਿੱਤਰ ਰਿਸ਼ਤਾ ਉਹਨੂੰ ਇੱਕ ਵਪਾਰ ਬਣਾ ਲਿਆ, ਬਣਾਇਆ ਨਾ ਜੀ ਸਾਡੇ ਲੋਕਾਂ ਨੇ, ਕੌੜਾ ਸੱਚ ਹੈ। ਜਦੋਂ ਪਤੀ ਪਤਨੀ ਦਾ ਰਿਸ਼ਤਾ ਤੁਸੀਂ ਕੀ ਦਓਗੇ, ਅਸੀਂ ਕੀ ਲਾਂਗੇ, ਸਾਡੀ ਬੱਚੀ ਵਿਦੇਸ਼ ਵਿੱਚ ਹੈ ਤੁਸੀਂ ਕਿੰਨਾ ਧਨ ਲਾਓਗੇ, ਸਾਡਾ ਮੁੰਡਾ ਵਿਦੇਸ਼ ਵਿੱਚ ਹੈ PR ਹੈ ਕਿੰਨਾ ਧਨ ਲਾਓਗੇ। ਸੱਚ ਜਾਣੋ ਜੇ ਅਸੀਂ ਇਹ ਵਪਾਰ ਬਣਾ ਲਿਆ ਪਤੀ ਪਤਨੀ ਦਾ ਪਵਿੱਤਰ ਰਿਸ਼ਤਾ ਤੇ ਅੱਜ ਧੜਾ ਧੜ ਅਸੀਂ ਠੋਕਰਾਂ ਖਾਂਦੇ ਫਿਰਦੇ ਹਾਂ। ਭਾਈ ਗੁਰਦਾਸ ਸਾਹਿਬ ਨੇ ਪਹਿਲਾਂ ਬਚਨ ਕਿਹਾ ਅੱਜ ਢੁਕਦਾ ਨਹੀਂ। ਭਾਈ ਗੁਰਦਾਸ ਸਾਹਿਬ ਨੇ ਤੇ ਪਹਿਲਾਂ ਕਿਹਾ ਨਾ ਪ੍ਰਕਾਸ਼ ਤੋਂ ਇਸਤਰੀ ਪੁਰਖ ਹੈ ਦਾਮ ਹਿੱਤ, ਭਾਵੇਂ ਆਵੇ ਕਿਥਾਉਂ ਜਾਈ। ਕਹਿੰਦੇ ਪਤੀ ਪਤਨੀ ਦਾ ਰਿਸ਼ਤ ਦਾਮ ਤੱਕ ਸੀਮਿਤ ਹੋ ਗਿਆ, ਦਾਮ ਨੂੰ ਛੱਡ ਕੇ ਭਾਵਾਂ ਕੋਈ ਇੱਜ਼ਤ ਜਿੱਥੇ ਮਰਜ਼ੀ ਗਵਾਉਂਦਾ ਫਿਰੇ। ਇਹ ਤੇ ਅਸੀਂ ਅੱਜ ਵੀ ਕਰਦੇ ਹਾਂ। ਮੈਨੂੰ ਖਿਮਾ ਕਰਿਓ, ਮੈਂ ਹੱਥ ਜੋੜ ਕੇ ਫਿਰ ਤੁਹਾਨੂੰ ਕਹਿਣ ਲੱਗਿਆ ਸਿੱਖ ਆਨੰਦ ਕਾਰਜ ਗੁਰੂ ਦੀ ਹਜ਼ੂਰੀ ਅੰਦਰ ਗੁਰਮਤ ਮਰਿਆਦਾ ਨਾਲ ਕਰਦਾ। ਇੱਥੇ ਗੁਰੂ ਦਾ ਸੁਨੇਹਾ ਕਿ ਤੇਰੀ ਬਿਰਤੀ ਏਕ ਜੋਤ ਦੋਏ ਮੂਰਤੀ, ਤੁਹਾਡੇ ਸਰੀਰ ਦੋ ਹੋਣ ਪਰ ਤੁਸੀਂ ਇਸ ਤਰ੍ਹਾਂ ਜੀਵਨ ਗੁਜ਼ਾਰੋ ਜਿਵੇਂ ਆਤਮਾ ਅੰਦਰ ਦੀ ਇੱਕ ਹੋਵੇ। ਸਾਡੇ ਬਜ਼ੁਰਗਾਂ 'ਚ ਨਹੀਂ ਇਹ ਗੱਲਾਂ ਰਹੀਆਂ ਪੁਰਾਤਨ ਸਮੇਂ, ਅੱਜ ਤੇ ਹਾਲਾਤ ਬਣ ਗਏ ਕਿ ਧੜਾ ਧੜ ਮਾਪੇ ਕੋਰਟ ਕਚਹਿਰੀਆਂ ਵਿੱਚ ਰੁਲਦੇ ਪਏ ਨੇ। ਕਾਹਦੇ ਕਾਰਨ? ਜਿਨ੍ਹਾਂ ਨੇ ਗੁਰੂ ਦੀ ਮਤ ਨੂੰ ਤਿਆਗਿਆ ਹੈ, ਗੁਰਮਤ ਨੂੰ ਤਿਆਗਿਆ। ਭਾਈ ਗੁਰਦਾਸ ਸਾਹਿਬ ਨੇ ਕਿਹਾ ਸਾਨੂੰ ਸਿਆਣੇ ਬਣਨ ਦੀ ਲੋੜ ਹੈ। ਇਹ ਯਾਦ ਰੱਖੋ ਵੀ ਟਕੇ ਜ਼ਿੰਦਗੀ 'ਚ ਨਹੀਂ ਜਾਂਦੇ, ਐਵੇਂ ਇਕੱਲੇ ਪੈਸੇ ਦੇ ਖਾਤਰ ਭਰਮੋ ਨਾ। ਜੀਵਨ ਦੀ ਮਾਣ ਮਰਿਆਦਾ, ਪਰਿਵਾਰਾਂ ਦੀ ਮਾਣ ਮਰਿਆਦਾ ਕਾਇਮ ਰੱਖੋ। ਸ਼ਬਦ ਵਰਤਿਆ

0: ਭਾਈ ਸਾਹਿਬ ਨੇ ਕਹਿੰਦੇ ਗੁਰੂ ਜੀ ਦੇ ਪ੍ਰਕਾਸ਼ ਤੋਂ ਪਹਿਲਾਂ ਇਸਤਰੀ ਪੁਰਖ ਹੈ ਦਾਮ ਹਿਤ ਭਾਵੈ ਆਵੈ ਕਿਥਾਉਂ ਜਾਈ ਵਰਤਿਆ ਪਾਪ ਸਬਸ ਜਗ ਮਾਹੀ। ਚਾਰ ਚੁਪੇਰੇ ਪਾਪ ਵਰਤ ਗਿਆ ਤੇ ਜਦੋਂ ਪਾਪ ਵਰਤਿਆ ਤੇ ਫਿਰ ਅੱਜ ਦੇ ਸਵਈਏ ਵਿੱਚ ਕਹਿ ਰਹੇ ਨੇ, ਕਵਿਤ ਅੰਦਰ ਕਹਿ ਰਹੇ ਨੇ, ਕਹਿੰਦੇ ਕਾਰਤਕ ਮਾਸ ਰੁੱਤ ਸ਼ਰਦ ਪੂਰਨ ਮਾਸੀ ਆਚ ਜਾਮ ਸਾਠ ਕਰੀ ਆਦ ਤੇਰੀ ਵਾਰੀ ਹੈ। ਹੇ ਗੁਰੂ ਨਾਨਕ ਸਾਹਿਬ ਜੀ, ਕੱਤਕ ਦੀ ਪੂਰਨ ਮਾਸੀ ਸੀ, ਅੰਮ੍ਰਿਤ ਵੇਲਾ ਸੀ, ਅੱਛੇ ਪਹਿਰ ਸੱਚ ਘੜੀਆਂ ਜਦੋਂ ਸੰਸਾਰ ਤੇ ਪਾਪ ਵਰਤਣਾ ਸ਼ੁਰੂ ਹੋਇਆ ਤੇ ਇਸ ਪਾਪ ਨੂੰ ਦੂਰ ਕਰਨ ਵਾਸਤੇ ਮਨੁੱਖਤਾ ਦਾ ਭਲਾ ਕਰਨ ਵਾਸਤੇ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਤੁਸੀਂ ਪ੍ਰਕਾਸ਼ਮਨ ਹੋ ਗਏ। ਭਾਈ ਗੁਰਦਾਸ ਸਾਹਿਬ ਕਹਿ ਰਹੇ ਨੇ, ਆਪਾਂ ਵਚਨ ਪੜ੍ਹਦੇ ਹਾਂ ਕਿ ਸਤਿਗੁਰੂ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਆ, ਜਿਉਂ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਪਲੋਆ। ਜਦੋਂ ਸੂਰਜ ਦਾ ਪ੍ਰਕਾਸ਼ ਹੋਵੇ ਹਨੇਰਾ ਇੱਕ ਖਿੰਨ ਵਿੱਚ ਦੂਰ ਹੁੰਦਾ ਹੈ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਮਨੁੱਖਤਾ ਤੇ ਤਰਸ ਕਰਨ ਵਾਸਤੇ ਪ੍ਰਕਾਸ਼ ਧਾਰਨ ਕੀਤਾ ਹੈ। ਫਿਰ ਅਗਲੇ ਬਚਨ ਨੇ ਵੀ ਗੁਰੂ ਨਾਨਕ ਸਾਹਿਬ ਜੀ ਕੌਣ ਨੇ, ਭਾਈ ਗੁਰਦਾਸ ਸਾਹਿਬ ਜੀ ਵਡਿਆਈ ਕਰ ਰਹੇ ਨੇ, ਕਹਿੰਦੇ ਅਵਸਰ ਅਪੀਚ ਬਹੁ ਨਾਇਕ ਕੀ ਨਾਇਕਾ ਹੋਏ। ਕਹਿੰਦੇ ਗੁਰੂ ਨਾਨਕ ਸਾਹਿਬ ਜੀ ਨਾਇਕਾਂ ਦੇ ਨਾਇਕ ਨੇ, ਆਗੂਆਂ ਦੇ ਆਗੂ ਨੇ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਇੱਥੇ ਬਚਨ ਵਰਤਿਆ ਅਭਜੀਤ ਅਪੀਚ, ਜਿਨ੍ਹਾਂ ਦੀ ਮਹਿਮਾ ਬਖਿਆ ਨਹੀਂ ਕੀਤੀ ਜਾ ਸਕਦੀ। ਆਪਾਂ ਬਾਣੀ ਵਿੱਚ ਵੀ ਬਚਨ ਪੜ੍ਹਦੇ ਹਾਂ ਤੇ ਸ਼ਬਦ ਪੜ੍ਹਦੇ ਹਾਂ, ਗਿਆਨ ਧਿਆਨ ਕਿਛ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ, ਸਭ ਤੇ ਵੱਡਾ ਸਤਿਗੁਰੂ ਨਾਨਕ ਜਿਨ ਕੱਲ ਰਾਖੀ ਮੇਰੀ। ਜਾਂ ਆਪਾਂ ਬਾਣੀ ਵਿੱਚ ਗੁਰੂ ਦੀ ਵਡਿਆਈ ਜਦੋਂ ਪੜ੍ਹੀਏ ਤੇ ਭਾਈ ਇੱਥੇ ਭੱਟਾਂ ਨੇ ਬਚਨ ਵਰਤੇ ਗੁਰੂ ਦੀ ਕੀ ਸਮਰੱਥਾ, ਗੁਰੂ ਦੀ ਵਡਿਆਈ ਕੀ, ਇੱਥੇ ਤੇ ਕਿਹਾ ਤੂੰ ਨਾਇਕ ਦਾ ਨਾਇਕ ਹੈ, ਉੱਥੇ ਭੱਟਾਂ ਨੇ ਕੁਝ ਬਚਨ ਕਹੇ ਨੇ। ਕਹਿੰਦੇ ਗੁਰੂ ਇੰਨਾ ਬੇਅੰਤ ਹੈ ਕਿ ਜਦੋਂ ਕੋਈ ਸ਼ਰਧਾ ਭਾਵ ਨਾਲ ਗੁਰੂ ਦੀ ਟੇਕ ਲੈਂਦਾ ਗੁਰੂ ਕੱਚ ਤੋਂ ਕੰਚਨ ਬਣਾ ਦਿੰਦਾ। ਇੱਕ ਸ਼ਬਦ ਵਰਤਿਆ ਕੱਚੋ ਕੰਚਨ ਭਇਓ, ਸ਼ਬਦ ਗੁਰ ਸਰਵਨ ਹੈ ਸੁਣਿਓ। ਜਦੋਂ ਕੋਈ ਗੁਰੂ ਦਾ ਸ਼ਬਦ ਸੁਣਦਾ ਗੁਰੂ ਕੱਚ ਨੂੰ ਮਾਨੋ ਕੰਚਨ ਸੋਨੇ ਦੀ ਤਰ੍ਹਾਂ ਕੀਮਤੀ ਬਣਾ ਦਿੰਦਾ। ਫਿਰ ਅੱਗੇ ਬਚਨ ਵਰਤਿਆ ਬਿਖ ਤੇ ਅੰਮ੍ਰਿਤ ਹੋਇਓ, ਨਾਮ ਸਤਿਗੁਰ ਮੁੱਖ ਬਣਿਓ, ਗੁਰੂ ਤੇ ਮਾਨੋ ਜ਼ਹਿਰ ਨੂੰ ਬਿਖ ਨੂੰ ਅੰਮ੍ਰਿਤ ਬਣਾ ਦਿੰਦਾ। ਕਿਸੇ ਦੀ ਜ਼ਿੰਦਗੀ ਜ਼ਹਿਰ ਵਰਗੀ ਬਕਾਰਾਂ ਨਾਲ ਭਰੀ ਹੋਵੇ ਤੇ ਗੁਰੂ ਦੀ ਟੇਕ ਲਵੇ, ਗੁਰੂ ਦਾ ਸ਼ਬਦ ਗੁਰੂ ਦਾ ਨਾਮ ਗੁਰੂ ਦੀ ਬਖਸ਼ਿਸ਼ ਜ਼ਹਿਰਾਂ ਵਾਲੀ ਬਿਰਤੀ ਨੂੰ ਅੰਮ੍ਰਿਤ ਵਰਗੀ ਬਣਾ ਦਿੰਦੀ ਆ। ਬਚਨ ਵਰਤਿਆ ਕੱਚੋ ਕੰਚਨ ਭਇਓ, ਸ਼ਬਦ ਗੁਰ ਸਰਵਨ ਹੈ ਸੁਣਿਓ, ਬਿਖ ਤੇ ਅੰਮ੍ਰਿਤ ਹੋਇਓ, ਨਾਮ ਸਤਿਗੁਰ ਮੁੱਖ ਭਣਿਓ। ਅੱਗੇ ਕਿਹਾ ਲੋਇਓ ਹੋਇਓ ਲਾਲ ਨਦਰ ਸਤਿਗੁਰ ਜਦ ਧਾਰੈ। ਕਹਿੰਦੇ ਗੁਰੂ ਜਦੋਂ ਨਦਰ ਕਰਦਾ ਤੇ ਮਾਨੋ ਇੱਕ ਲੋਹੇ ਨੂੰ ਕੀਮਤੀ ਲਾਲ ਬਣਾ ਦਿੰਦਾ। ਲੋਹੇ ਦੀ ਕਿੰਨੀ ਕੁ ਕੀਮਤ ਹੈ ਤੇ ਜਿਹੜਾ ਲਾਲ ਏ ਕੀਮਤੀ ਉਹ ਤੇ ਬੜਾ ਮਹਿੰਗਾ ਮੁੱਲ ਏ। ਮਹਾਰਾਜ ਕਹਿੰਦੇ ਲੋਇਓ ਹੋਇਓ ਲਾਲ ਨਦਰ ਸਤਿਗੁਰ ਜਦ ਧਾਰੈ। ਅੱਗੇ ਸ਼ਬਦ ਵਰਤਿਆ ਪਾਹਨ ਮਾਨਕ ਕਰੈ ਗਿਆਨ ਗੁਰ ਕਯੋ ਵਿਚਾਰੈ। ਗੁਰੂ ਤੇ ਪਾਹਣ ਦਾ ਅਰਥ ਹੁੰਦੇ ਪੱਥਰ, ਮਾਨਕ ਦਾ ਅਰਥ ਹੁੰਦੇ ਮੋਤੀ। ਗੁਰੂ ਤੇ ਆਮ ਪੱਥਰ ਨੂੰ ਮਾਨੋ ਇੱਕ ਕੀਮਤੀ ਮੋਤੀ ਬਣਾ ਦਿੰਦਾ ਜਦੋਂ ਕੋਈ ਗੁਰੂ ਦੇ ਗਿਆਨ ਨੂੰ ਪੜ੍ਹ ਸੁਣ ਕੇ ਵਿਚਾਰ ਕੇ ਜੀਵਨ ਵਿੱਚ ਕਮਾਉਂਦਾ। ਪਾਹਣ ਮਾਨਕ ਕਰੈ ਗਿਆਨ ਗੁਰ ਕਯੋ ਵਿਚਾਰੈ। ਅੱਗੇ ਸ਼ਬਦ ਵਰਤਿਆ ਕਾਠੋਂ ਸ਼੍ਰੀ ਖੰਡ ਸਤਿਗੁਰ ਕੀਓ। ਇਹ ਭੱਟਾਂ ਦੇ ਸਵਈਏ ਨੇ। ਕਾਠੋਂ ਸ਼੍ਰੀ ਖੰਡ ਸਤਿਗੁਰ ਕੀਓ, ਦੁੱਖ ਦਰਿਦਰ ਤਿਨਕੇ ਗਏ। ਗੁਰੂ ਤੇ ਮਾਨੋ ਕਾਠ ਦੀ ਲੱਕੜ, ਕਾਠ ਲੱਕੜ ਸ਼੍ਰੀ ਖੰਡ ਬਣਾ ਦਿੰਦਾ। ਸ਼੍ਰੀ ਖੰਡ ਦਾ ਅਰਥ ਚੰਦਨ ਦੀ ਲੱਕੜ। ਕਾਠੋਂ ਸ਼੍ਰੀ ਖੰਡ ਸਤਿਗੁਰ ਕੀਓ, ਗੁਰੂ ਤੇ ਮਾਨੋ ਆਮ ਲੱਕੜ ਨੂੰ ਕੀਮਤੀ ਚੰਦਨ ਦੀ ਲੱਕੜ ਬਣਾ ਦਿੰਦਾ। ਇਹਦਾ ਭਾਵ ਹੈ ਔਗਣਾਂ ਨਾਲ ਭਰਿਆ ਬੰਦਾ ਗੁਰੂ ਦੇ ਕੋਲ ਆਵੇ ਤੇ ਮਾਨੋ ਚੰਦਨ ਦੀ ਤਰ੍ਹਾਂ ਉਹਦੇ ਅੰਦਰ ਚੰਗੇ ਗੁਣਾਂ ਦੀ ਸੁਗੰਧ ਆਉਣ ਲੱਗ ਪੈਂਦੀ ਆ। ਕਾਟੋਂ ਸ੍ਰੀ ਖੰਡ ਸਤਿਗੁਰ ਕੀਓ, ਦੁੱਖ ਦਰਿੱਦਰ ਤਿਨਕੇ ਗਏ, ਦੁੱਖ ਤੇ ਦਰਿੱਦਰ ਬਿਨਸ ਜਾਂਦੇ ਨੇ। ਅੱਗੇ ਸ਼ਬਦ ਵਰਤਿਆ, ਸਤਿਗੁਰ ਚਰਨ ਜਿਨ ਪਰਸਿਆ ਸੇ ਪਸ ਪ੍ਰੇਤ ਸੁਰ ਨਰ ਭਏ। ਜਿਨ੍ਹਾਂ ਨੇ ਗੁਰੂ ਜੀ ਦੇ ਚਰਨਾਂ ਨੂੰ ਪਰਸਿਆ ਹੈ, ਗੁਰੂ ਤੇ ਮਾਨੋ ਪਸ਼ੂ ਪ੍ਰੇਤ ਦੀ ਬਿਰਤੀ ਤੋਂ ਮਨੁੱਖ ਨੂੰ ਦੇਵਤਾ ਬਣਾ ਦਿੰਦਾ। ਕਿੱਡੇ ਕੀਮਤੀ ਬੋਲ ਕੇ, ਕੱਚ ਤੋਂ ਕੰਚਨ ਬਣਾਇਆ, ਬਿੱਖ ਤੋਂ ਅੰਮ੍ਰਿਤ ਬਣਾਇਆ, ਇੱਕ ਕਾਠ ਲੱਕੜ ਤੋਂ ਸ਼੍ਰੀ ਖੰਡ, ਇੱਕ ਚੰਦਨ ਦੀ ਲੱਕੜ ਦੀ ਤਰ੍ਹਾਂ ਕੀਮਤੀ ਬਣਾਇਆ। ਇਹ ਗੁਰੂ ਦੀਆਂ ਬਖਸ਼ਿਸ਼ਾਂ ਨੇ। ਜਦੋਂ ਕੋਈ ਗੁਰੂ ਦਾ ਪੱਲਾ ਪਕੜਦਾ ਹੈ, ਭਾਈ ਗੁਰਦਾਸ ਸਾਹਿਬ ਨੇ ਇੱਥੇ ਕਿਹਾ, ਕਹਿੰਦੇ ਸਤਿਗੁਰੂ ਨੇ ਜਿਹੜੇ ਅਵਸਰ ਅਪੀਚ ਬਹੁ ਨਾਇਕਾ ਕੀ ਨਾਇਕਾ ਹੋਏ, ਕਹਿਣ ਲੱਗੇ ਹੇ ਬੇਅੰਤ ਸਤਿਗੁਰੂ, ਤੂੰ ਨਾਇਕਾਂ ਦਾ ਨਾਇਕ ਹੈ, ਤੇਰੇ ਵਰਗਾ ਦੂਜਾ ਨਾਇਕ ਕੋਈ ਨਹੀਂ। ਵੈਸੇ ਆਪ ਜੀ ਨੂੰ ਪਤਾ ਹੈ, ਨਾਇਕ ਦੇ ਅਰਥ ਹੁੰਦੇ ਨੇ ਆਗੂ। ਤੇ ਅੱਜ ਪਤਾ ਕੀ ਹਾਲ ਹੈ, ਆਹ ਜਿਹੜੇ ਗਾਉਣ ਵਾਲੇ ਨੇ, ਫਿਲਮਾਂ ਵਾਲੇ ਨੇ, ਇਹਨਾਂ ਦੇ ਅੱਗੇ ਨਾਮ ਦੇ ਅੱਗੇ ਲੱਗਿਆ ਹੁੰਦਾ ਨਾਇਕ ਸ਼ਬਦ, ਤੁਹਾਨੂੰ ਪਤਾ ਹੋਵੇਗਾ। ਤੇ ਸਾਡੇ ਵਿਚਾਰੇ ਅਗਿਆਨੀ ਬੰਦੇ ਮੈਨੂੰ ਹੱਥ ਜੋੜ ਕੇ ਕਹਿਣ ਲੱਗੀਆਂ, ਗੁਰੂ ਤੋਂ ਟੁੱਟੇ ਬੱਚੇ ਬੱਚੀਆਂ ਕਈ ਵਾਰੀ ਗਾਉਣ ਵਾਲਿਆਂ ਨੂੰ, ਨੱਚਣ ਟੱਪਣ ਵਾਲਿਆਂ ਨੂੰ ਆਪਣਾ ਆਗੂ ਮੰਨ ਕੇ, ਨਾਇਕ ਮੰਨ ਕੇ ਤੇ ਉਹਨਾਂ ਪਿੱਛ ਲੱਗ ਲੱਗੇ ਪਏ ਨੇ। ਪੁੱਛੋ ਬਾਣੀ ਤੋਂ ਸਾਡਾ ਨਾਇਕ ਕੌਣ ਹੈ। ਬਾਣੀ ਵਿੱਚ ਇੱਕ ਹੋਰ ਵੀ ਬਚਨ ਆਉਂਦਾ, ਗੁਰੂ ਅਰਜਨ ਦੇਵ ਜੀ ਨੇ ਕਿਹਾ, ਤੁਮ ਦਾਤੇ ਠਾਕੁਰ ਪ੍ਰਤਪਾਲਕ ਨਾਇਕ ਖਸਮ ਹਮਾਰੇ। ਹੇ ਪਰਮਾਤਮਾ, ਤੂੰ ਸਾਡਾ ਦਾਤਾਰ ਹੈ, ਤੂੰ ਸਾਡਾ ਪ੍ਰਤਪਾਲਕ ਹੈ। ਤੁਮ ਦਾਤੇ ਠਾਕੁਰ ਪ੍ਰਤਪਾਲਕ ਨਾਇਕ ਖਸਮ ਹਮਾਰੇ, ਤੂੰ ਸਾਡਾ ਨਾਇਕ ਹੈ, ਸਾਡਾ ਖਸਮ ਮਾਲਕ ਕੇ, ਨਿਮਕ ਨਿਮਕ ਤੁਮ ਹੀ ਪ੍ਰਤਪਾਲੋ, ਹਮ ਬਾਰਕ ਤੁਮਰੇ ਧਾਰੇ, ਤੇ ਅਸੀਂ ਤੁਹਾਡੇ ਬੱਚੇ ਵਾਂ, ਤੂੰ ਸਾਨੂੰ ਇੱਕ ਖਿਨ ਖਿਨ ਸੰਭਾਲਦਾ ਪਾਲਦਾ ਹੈ। ਇੱਥੇ ਭਾਈ ਗੁਰਦਾਸ ਸਾਹਿਬ ਨੇ ਵੀ ਕਿਹਾ ਕਿ ਸਾਡਾ ਨਾਇਕ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ। ਸਾਡਾ ਨਾਇਕ ਕੋਈ ਨੱਚਣ ਟੱਪਣ ਗਾਉਣ ਵਾਲਾ ਨਹੀਂ, ਜਿਨ੍ਹਾਂ ਨੇ ਸਾਡੇ ਸਿਰਾਂ ਤੋਂ ਦਸਤਾਰਾਂ ਲਵਾ ਤੀਆਂ, ਜਿਨ੍ਹਾਂ ਨੇ ਸਾਨੂੰ ਨਸ਼ਿਆਂ ਤੇ ਵਿਸ਼ਿਆਂ ਦੇ ਰਾਹ ਤੋਰ ਦਿੱਤਾ। ਮੈਨੂੰ ਖਿਮਾ ਕਰਿਓ, ਯੋਧਿਆਂ ਦੀ ਕੌਮ ਨੂੰ ਨਚਾਰਾਂ ਦੀ ਬਣਾ ਕੇ ਪੇਸ਼ ਕਰਦੇ ਪਏ ਨੇ। ਇਹ ਤੇ ਸਾਡਾ ਵਿਸ਼ਾ ਹੀ ਨਹੀਂ ਸੀ। ਬਦਕਿਸਮਤੀ, ਗੁਰੂ ਦੇ ਗਿਆਨ ਤੋਂ ਬਿਨਾਂ, ਗੁਰੂ ਦੇ ਸ਼ਬਦ ਤੋਂ ਬਿਨਾਂ ਅਸੀਂ ਤੜਾ ਤੜ, ਮੈਂ ਤੇ ਕਈ ਵਾਰੀ ਹੱਥ ਜੁੜ ਕੇ ਆਖਣਾ, ਇੱਥੇ ਗੁਰੂ ਦੇ ਵਜ਼ੀਰ ਆਉਣ, ਕਥਾ ਕਰਨ ਵਾਲੇ, ਕੀਰਤਨ ਕਰਨ ਵਾਲੇ, ਢਾਡੀ ਵਾਰਾਂ ਸੁਣਾਉਣ ਵਾਲੇ, ਮੈਨੂੰ ਨਹੀਂ ਲੱਗਦਾ ਕਿ ਕਿਸੇ ਨੇ ਆ ਕੇ ਕਿਹਾ ਹੋਵੇ ਕਿ ਭਾਈ ਸਾਹਿਬ ਸਾਨੂੰ ਇਹ ਬਾਣੀ ਦਾ ਸ਼ਬਦ ਸੁਣਾ ਦਿਓ, ਇਸ ਸ਼ਬਦ ਦੀ ਵਿਆਖਿਆ ਕਰ ਦਿਓ, ਢਾਡੀ ਵਾਰਾਂ ਰਾਹੀਂ ਸਾਨੂੰ ਆਹ ਗੁਰੂ ਦਾ ਇਤਿਹਾਸ ਸੁਣਾ ਦਿਓ। ਅਸੀਂ ਨਹੀਂ ਕਿਹਾ, ਪਰ ਇੱਥੇ ਨੱਚਣ ਟੱਪਣ ਗਾਉਣ ਵਾਲੇ ਆਉਣ, ਪਿੱਛੇ ਖਲੋ ਕੇ ਚੀਖਾਂ ਮਾਰ ਕੇ ਆਵਾਜ਼ਾਂ ਦੇ ਕੇ ਕਹਿਣਗੇ, ਜਾਂਦਾ ਜਾਂਦਾ ਗੀਤ ਸੁਣਾ ਕੇ ਦਈ, ਅਸੀਂ ਚੰਗੀ ਤਰ੍ਹਾਂ ਉੱਜੜ ਸਕੀਏ। ਇਹ ਹੈ ਨਹੀਂ ਵੀ ਅਸੀਂ ਚੰਗੀ ਤਰ੍ਹਾਂ ਉੱਜੜ ਜਾਈਏ, ਰਹਿ ਨਾ ਜਾਈਏ। ਕਿਸੇ ਵੇਲੇ ਤੁਸੀਂ ਸਿਆਣੇ ਪੁਰਖ ਬੈਠੇ ਹੋ ਆਪਣੀ ਪੰਜਾਬ ਦੀ ਧਰਤੀ ਤੇ, ਇੱਕ ਘਰ ਦੇ ਗਲੀ ਵਿੱਚ ਦੀ ਕੋਈ ਬੰਦਾ ਉੱਚੀ ਆਵਾਜ਼ ਬੋਲ ਕੇ ਨਿਕਲਦਾ ਸੀ, ਘਰ ਦੇ ਸਿਆਣੇ ਬਜ਼ੁਰਗ ਕਹਿੰਦੇ ਸਨ, ਭਾਈ ਅੱਜ ਤੂੰ ਉੱਚੀ ਆਵਾਜ਼ ਵਿੱਚ ਹਾਸਾ ਛੱਠਾ ਕਰਦਾ ਗਲੀ ਵਿੱਚੋਂ ਨਿਕਲਿਆ, ਅੱਗੇ ਤੋਂ ਨਾ ਜਾਈ, ਇਹ ਘਰ ਧੀਆਂ ਮਾਵਾਂ ਨੂੰਹਾਂ ਵਾਲਾ, ਇਸ ਘਰ ਵਿੱਚ ਧੀ ਧਿਆਣੀਆਂ ਨੇ, ਮਾਵਾਂ ਨੂੰਹਾਂ ਨੇ, ਸਾਡੇ ਘਰ ਮੂਰ ਦੀ ਇਸ ਤਰ੍ਹਾਂ ਨਹੀਂ ਨਿਕਲਣਾ। ਤੇ ਅੱਜ ਸਾਡੀ ਕੌਮ ਨੂੰ ਕਿੱਥੇ ਤੋਂ ਲਿਆ ਕੇ ਕਿੱਥੇ ਖੜਿਆ ਕਰ ਦਿੱਤਾ, ਜਦੋਂ ਵਿਆਹ ਸ਼ਾਦੀਆਂ ਹੁੰਦੀਆਂ ਉੱਥੇ ਪਿਤਾ ਨੱਚ ਰਿਹਾ, ਸਾਹਮਣੇ ਸਿਰ ਤੋਂ ਚੁੰਨੀ ਲਾ ਕੇ ਧੀ ਨੱਚ ਰਹੀ ਹੈ, ਘਰ ਵਾਲੀ ਨੱਚ ਰਹੀ ਹੈ, ਉੱਥੇ ਲੱਚਰ ਗੀਤਾਂ ਤੇ ਭੈੜਿਆਂ ਤੇ, ਜਿੱਥੇ ਪਤੀ ਨੱਚਦਾ ਪਤਨੀ ਨੱਚਦੀ ਏ, ਜਿੱਥੇ ਧੀ ਨੱਚਦੀ ਏ ਬਾਪ ਨੱਚਦਾ ਮਾਂ ਨੱਚਦੀ ਏ, ਸਾਡੀ ਕੌਮ ਜਿਹੜੀ ਬਾਣੀ ਪੜ੍ਹਨ ਵਾਲੀ, ਅੰਮ੍ਰਿਤ ਧਾਰੀ ਬਾਣਾ ਧਾਰਨ ਕਰਨ ਵਾਲੀ, ਅੰਮ੍ਰਿਤ ਵੇਲਾ ਸਾਂਭਣ ਵਾਲੀ, ਗੁਰੂਆਂ ਦੀ ਬਖਸ਼ਿਸ਼ ਮਾਨਣ ਵਾਲੀ ਕੌਮ ਨੂੰ ਇੱਕ ਮਾਰਨ ਦੀ ਸਾਜਿਸ਼ ਉਹਨੂੰ ਅੱਜ ਨਚਾਰਾਂ ਦੀ ਬਣਾ ਕੇ ਪੇਸ਼ ਕੀਤਾ ਜਾਂਦਾ, ਕੀਤਾ ਨਹੀਂ ਜਾਂਦਾ। ਮੈਂ ਹੱਥ ਜੋੜ ਕੇ ਤੁਹਾਨੂੰ ਬੇਨਤੀ ਕਹਿ ਰਿਹਾ, ਗੁਰਮੁਖੋ ਮਹਾਰਾਜ ਕਹਿੰਦੇ ਸਾਡੇ ਨਾਇਕ ਇਹ ਨਹੀਂ, ਮੁੜੋ ਗੁਰੂ ਵਾਲੇ ਪਾਸੇ। ਅੱਜ ਤੇ ਹਾਲਾਤ ਨੇ ਕੌੜਾ ਸਾਚੇ, ਤੁਸੀਂ ਪ੍ਰਵਾਨ ਕਰੋ ਜਾਂ ਨਾ, ਕਿਸੇ ਨੂੰ ਬਾਣੀ ਦਾ ਸ਼ਬਦ ਪੁੱਛੋ, ਇਤਿਹਾਸ ਦੀ ਗੱਲ ਪੁੱਛੋ, ਕੱਖ ਨਹੀਂ ਪਤਾ। ਗਾਉਣ ਵਾਲੇ 50 ਬੰਦਿਆਂ ਦਾ ਨਾਂ ਦੱਸ ਦੇਣਗੇ, ਗਾਉਣ ਵਾਲੇ 50 ਗੀਤ ਸੁਣਾ ਦੇਣਗੇ, ਅਸੀਂ ਤੇ ਹਾਲਾਤ ਇੱਥੋਂ ਤੱਕ ਬਣਾ ਲਏ, ਘਰਾਂ ਵਿੱਚ ਨਿੱਕੇ ਬੱਚੇ ਹਨ, ਉਹਨਾਂ ਨੂੰ ਘਰ ਦੇ ਜੀ ਕਹਿ ਰਹੇ ਨੇ ਤੂੰ ਚੱਲ ਫਲਾਣੇ ਬੰਦੇ ਦਾ ਗੀਤ ਗਾ ਕੇ ਨੱਚ ਕੇ ਸੁਣਾ। ਉਹ ਭਾਈ ਨਹੀਂ, ਉਹਨਾਂ ਨੂੰ ਕਹੋ ਤੂੰ ਗੁਰੂ ਨਾਨਕ ਸਾਹਿਬ ਦੀ ਬਾਣੀ ਸੁਣਾ, ਤੂੰ ਮੈਨੂੰ ਚਾਰ ਸਾਹਿਬਜ਼ਾਦਿਆਂ ਦਾ ਇਤਿਹਾਸ ਸੁਣਾ, ਕੋਈ ਢਾਡੀ ਵਾਰਾਂ ਰਾਹੀਂ ਤੂੰ ਗੁਰੂ ਦਾ ਉਪਦੇਸ਼ ਸੁਣਿਆ ਹੋਵੇ, ਕੋਈ ਯੋਧਿਆਂ ਦੀ ਵਾਰ ਸੁਣਾ। ਅਸੀਂ ਇਹਨਾਂ ਕੰਮਾਂ ਵਿੱਚੋਂ ਨਿਕਲੀਏ, ਕੁਰਾਏ ਨਾ ਪਈਏ। ਮੈਂ ਇੱਕ ਬੇਨਤੀ ਹੋਰ ਕਰਾਂ, ਫਿਰ ਆਪਣੇ ਸ਼ਬਦ ਵਿਚਾਰਦੇ ਹਾਂ। ਕਿਸੇ ਬੰਦੇ ਨੂੰ ਮਾਰਨਾ ਹੋਵੇ ਨਾ ਤੇ ਕਿਹਾ ਜਾਂਦਾ ਵੀ ਇਹਦੀਆਂ ਬਾਹਾਂ ਤੋੜ ਦਿਓ, ਸੱਟਾਂ ਮਾਰ ਕੇ ਇਹਦੀਆਂ ਲੱਤਾਂ ਭੰਨ ਦਿਓ, ਲੱਤਾਂ ਤੋੜ ਦਿਓ, ਇਹਦੇ ਸਿਰ ਵਿੱਚ ਵੀ ਸੋਟਾ ਮਾਰਿਓ। ਬਿਲਕੁਲ ਸਾਡੀ ਕੌਮ ਨਾਲ ਇਸ ਤਰ੍ਹਾਂ ਕੀਤਾ ਜਾਂਦਾ। ਉਹਨਾਂ ਸਿੱਖੀ ਦੇ ਦੁਸ਼ਮਣ ਨੂੰ ਪਤਾ ਜਿਹੜਾ ਤੇ ਨਸ਼ੇ ਦੇ ਰਾਹ ਲੱਗਦੇ ਉਹਨੂੰ ਨਸ਼ੇ 'ਚ ਲਾ ਦਿਓ, ਜਿਹੜਾ ਵਿਸ਼ੇ ਵਕਾਰਾਂ ਦੀ ਜ਼ਿੰਦਗੀ ਵਿੱਚ ਉਲਝਦਾ ਉਹਨੂੰ ਵਿਸ਼ੇ ਵਕਾਰਾਂ ਵਿੱਚ ਲਾ ਦਿਓ, ਜਿਹੜਾ ਨੱਚਣ ਟੱਪਣ ਵਾਲੇ ਪਾਸੇ ਲਾ ਕੇ ਆਪਣੀ ਜ਼ਿੰਦਗੀ ਗੁਰੂ ਤੋਂ ਤੋੜਦਾ ਉਹਨੂੰ ਨੱਚਣ ਟੱਪਣ ਵਿਸ਼ੇ ਵਕਾਰਾਂ ਵਾਲੇ ਪਾਸੇ ਲਾ ਦਿਓ। ਤੇ ਆ ਮਾਤਾਵਾਂ ਭੈਣਾਂ ਹੱਥ ਜੋੜ ਕੇ ਮੈਂ ਕਹਿ ਰਿਹਾ, ਇਹਨਾਂ ਨੂੰ ਹਾਰ ਸ਼ਿੰਗਾਰ ਵਾਲੇ ਪਾਸੇ ਲਾ ਦਿਓ। ਆਪੇ ਕੌਮ ਨੂੰ ਕਿਸੇ ਨੂੰ ਨਸ਼ਿਆਂ ਵਿੱਚ, ਕਿਸੇ ਨੂੰ ਵਿਸ਼ੇ ਵਕਾਰਾਂ ਵਿੱਚ, ਕਿਸੇ ਨੂੰ ਯਾਦ ਰੱਖੋ ਨੱਚਣ ਟੱਪਣ ਵਾਲਿਆਂ ਵਿੱਚ, ਕਿਸੇ ਨੂੰ ਹਾਰ ਸ਼ਿੰਗਾਰਾਂ ਵਿੱਚ ਲਾ ਕੇ ਇਹਨਾਂ ਨੂੰ ਅੰਮ੍ਰਿਤ ਗੁਰਬਾਣੀ ਗੁਰੂ ਇਤਿਹਾਸ ਨਾਲੋਂ ਤੋੜ ਦਿਓ। ਮਾਰਨ ਦੀ ਲੋੜ ਨਹੀਂ ਪਏਗੀ, ਆਪੇ ਮਰ ਮੁੱਕ ਜਾਣਗੇ। ਇਹ ਚਾਲ ਚੱਲੀ ਜਾ ਰਹੀ ਹੈ, ਸਾਨੂੰ ਸਮਝਣ ਦੀ ਲੋੜ ਹੈ। ਖੈਰ ਮੈਂ ਬੇਨਤੀ ਕਰਾਂ, ਇੱਥੇ ਭਾਈ ਗੁਰਦਾਸ ਸਾਹਿਬ ਨੇ ਕਿਹਾ, ਕਹਿੰਦੇ ਔਸਰ ਅਪੀਚ ਬਹੁ ਨਾਇਕਾ ਕੀ ਨਾਇਕਾ ਹੋਏ। ਹੇ ਗੁਰੂ ਨਾਨਕ ਸਾਹਿਬ ਜੀ, ਤੁਸੀਂ ਨਾਇਕਾਂ ਦੇ ਨਾਇਕ ਹੋ, ਤੁਸੀਂ ਆਗੂਆਂ ਦੇ ਆਗੂ ਹੋ। ਅੱਗੇ ਬਚਨ ਵਰਤਿਆ, ਰੂਪ ਗੁਣ ਜੋਵਨ ਸ਼ਿੰਗਾਰ ਅਧਿਕਾਰੀ ਹੈ। ਇਹਦੇ ਅਰਥ ਨੇ ਕਿ ਹੇ ਸਤਿਗੁਰੂ, ਤੇਰੇ ਵਰਗੀ ਸੁੰਦਰਤਾ ਦਾ ਰੂਪ, ਭਗਤੀ ਦਾ ਸਰੂਪ, ਤੇਰੇ ਵਰਗੇ ਚੰਗੇ ਗੁਣ, ਤੇਰੇ ਵਰਗੀ ਜੋਵਨ ਦਾ ਅਰਥ ਹੈ ਨਾਮ ਦੀ ਜਵਾਨੀ, ਤੇ ਸ਼ਿੰਗਾਰ ਅਧਿਕਾਰੀ ਹੈ, ਤੇਰੇ ਵਰਗੇ ਗੁਣਾਂ ਦਾ ਸ਼ਿੰਗਾਰ ਕਿਸੇ ਕੋਲ ਨਹੀਂ। ਜਦੋਂ ਕੋਈ ਜੀਵ ਇਸਤਰੀ ਤੇਰੇ ਚਰਨਾਂ ਵਿੱਚ ਜੁੜਦੀ ਹੈ, ਉਹ ਵੀ ਤੇਰੀ ਕਿਰਪਾ ਨਾਲ ਚੰਗੇ ਗੁਣਾਂ ਵਾਲੀ, ਚੰਗੇ ਗੁਣਾਂ ਦੇ ਸ਼ਿੰਗਾਰ ਵਾਲੀ, ਉਹ ਵੀ ਆਪਣੇ ਜੀਵਨ ਅੰਦਰ ਚੰਗੇ ਰੂਪ ਵਾਲੀ ਹੋ ਜਾਂਦੀ ਹੈ ਜਦੋਂ, ਕਿਉਂਕਿ ਤੇਰੇ ਚਰਨਾਂ ਵਿੱਚ ਜੁੜਦੀ ਹੈ। ਕਿਹੋ ਜਿਹੇ ਸ਼ਬਦ ਵਰਤੇ, ਹੇ ਸਤਿਗੁਰੂ ਤੇਰੇ ਵਿੱਚ ਚੰਗੇ ਗੁਣ ਨੇ, ਤੇਰਾ ਸੁੰਦਰ ਸਰੂਪ ਹੈ, ਤੇਰੇ ਕੋਲ ਚੰਗੇ ਗੁਣਾਂ ਦਾ ਸ਼ਿੰਗਾਰ ਹੈ। ਭਾਈ ਗੁਰਦਾਸ ਸਾਹਿਬ ਕਹਿੰਦੇ ਜਦੋਂ ਗੁਰੂ ਨਾਲ ਕੋਈ ਜੁੜਦਾ ਉਹਦੇ ਅੰਦਰ ਵੀ ਚੰਗੇ ਗੁਣ, ਚੰਗੇ ਗੁਣਾਂ ਦਾ ਸ਼ਿੰਗਾਰ, ਤੇ ਉਹਨਾਂ ਕੋਲ ਸੁੰਦਰ ਸਵਰੂਪ ਆ ਜਾਂਦਾ। ਫਿਰ ਅੱਗੇ ਕਿਹਾ ਜੀ, ਕਹਿੰਦੇ ਚਾਤਰਕ ਚਤੁਰ ਪਾਠ ਸੇਵਕ ਸਹੇਲੀ ਸਾਠ। ਥੋੜਾ ਜਿਹਾ ਅਰਥ ਸਮਝੋ, ਹੇ ਸਤਿਗੁਰੂ ਚਾਤਰਕ ਚਤੁਰ ਪਾਠ, ਤੇਰੇ ਵਰਗਾ ਪ੍ਰਵੀਨ ਚਤੁਰ ਸਿਆਣਾ, ਚਤੁਰ ਦਾ ਇੱਥੇ ਅਰਥ ਕਰਾਂਗੇ ਸਿਆਣਾ ਪ੍ਰਵੀਨ, ਤੇਰੇ ਵਰਗਾ ਦਾਨਾ ਸਿਆਣਾ ਕੋਈ ਨਹੀਂ। ਸੇਵਕ ਸਹੇਲੀ ਸਾਠ, ਇੱਥੇ ਸਹੇਲੀ ਦਾ ਅਰਥ ਕਰਾਂਗੇ ਸੰਗਤ ਰੂਪ ਇਸਤਰੀਆਂ, ਤੇਰੇ ਜਿਹੜੇ ਸੇਵਕ ਨੇ, ਸੰਗਤ ਰੂਪੀ ਜੀਵ ਸਹੇਲੀਆਂ ਨੇ, ਉਹ ਜਦੋਂ ਤੇਰੇ ਗੁਣਾਂ ਨੂੰ ਵਿਖਿਆਨ ਕਰਦੀਆਂ ਤੇ ਤੇਰੇ ਤਰ੍ਹਾਂ ਮਹਾਰਾਜ ਉਹ ਪ੍ਰਵੀਨ ਤੇ ਸਿਆਣੀਆਂ ਹੋ ਜਾਂਦੀਆਂ ਨੇ। ਮੈਂ ਹੱਥ ਜੋੜ ਕੇ ਫਿਰ ਕਹਾਂ, ਸਿੱਖ ਬਹੁਤ ਸਿਆਣਾ, ਜਿਹੜਾ ਸਿੱਖ ਹੈ ਨਾ ਸੱਚਮੁੱਚੀ, ਜਿਹਨੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹੀ, ਵਿਚਾਰੀ, ਅਮਲ ਕੀਤਾ, ਸੱਚ ਜਾਣੋ ਉਹ ਬੜਾ ਸਿਆਣਾ ਹੁੰਦਾ ਗੁਰਮੁਖੋ। ਤੇ ਜਿਹੜਾ ਪ੍ਰਵੀਨ ਸਿਆਣਾ ਸਤਿਗੁਰੂ ਹੈ, ਉਹਦੀ ਸੰਗਤ ਕੀਤਿਆਂ ਜਿਹੜਾ ਸਿਆਣਾ ਸਿੱਖ ਹੈ, ਉਹ ਫਿਰ ਕਦੀ ਭਟਕਦਾ ਨਹੀਂ। ਅੱਜ ਬਦਕਿਸਮਤੀ ਆ ਕਿ ਗੁਰੂ ਦੇ ਗਿਆਨ ਤੋਂ ਬਿਨਾਂ, ਗੁਰੂ ਦੇ ਉਪਦੇਸ਼ ਤੋਂ ਬਿਨਾਂ ਸਾਨੂੰ ਪ੍ਰਵੀਨਤਾ ਨਹੀਂ ਮਿਲਦੀ, ਸੁਚੱਜਾਪਣ ਨਹੀਂ ਮਿਲਦਾ। ਤੇ ਸੁਚੱਜੇਪਣ ਤੋਂ ਬਿਨਾਂ ਫਿਰ ਕਈ ਵਾਰੀ ਜਿਹਨੇ ਲਾਇਆ ਗੱਲੀ ਤੇ ਉਸੇ ਨਾਲ ਤੁਰ ਚੱਲੀ, ਜਿਹਨੇ ਫਿਰ ਗੱਲਾਂ ਲਾਇਆ ਭਰਮਾਇਆ, ਕਦੀ ਕੋਈ ਪਖੰਡੀਆਂ ਦੇ ਟਿਕਾਣਿਆਂ ਤੇ ਤੁਰ ਗਿਆ, ਕਰਮ ਕਾਂਡੀਆਂ ਦੇ ਪਿੱਛੇ ਤੁਰ ਗਿਆ, ਕਦੀ ਕੋਈ ਕਿਸ ਪਾਸੇ ਤੁਰ ਗਿਆ। ਨਹੀਂ ਭਾਈ, ਸਿੱਖ ਬੜਾ ਸਿਆਣਾ। ਮੈਂ ਬੇਨਤੀ ਕਰਾਂ ਵੀ ਚਾਰ ਤਰ੍ਹਾਂ ਦੀਆਂ ਮਤਾਂ ਨੇ, ਦੁਰਮਤ, ਅਨਮਤ, ਮਨਮਤ ਤੇ ਗੁਰਮਤ। ਸਾਡਾ ਗੁਰੂ ਕਹਿੰਦਾ ਤਿੰਨ ਤਰ੍ਹਾਂ ਦੀ ਮਤ ਸਿੱਖ ਕਦੀ ਧਾਰਨ ਨਹੀਂ ਕਰਦਾ। ਦੁਰਮਤ ਦਾ ਅਰਥ ਭੈੜੀ ਮਤ, ਖੋਟੀ ਮਤ, ਨਸ਼ਿਆਂ ਵਿਸ਼ਿਆਂ ਵਾਲੀ, ਸਿੱਖ ਨਹੀਂ ਧਾਰਨ ਕਰਦਾ। ਅਨਮਤ ਦਾ ਅਰਥ ਹੈ ਕਿਸੇ ਪਿੱਛੇ ਤੁਰਨਾ। ਤੁਸੀਂ ਯਕੀਨ ਜਾਣੋ ਸਿੱਖ ਲਾਈ ਲੱਗ ਨਹੀਂ, ਵੀ ਇਹਨੂੰ ਜਦੋਂ ਮਰਜ਼ੀ ਕੋਈ ਭਰਮਾ ਕੇ ਜਿੱਧਰ ਮਰਜ਼ੀ ਲੈ ਜਾਏ, ਇਹ ਅਨਮਤ ਧਾਰਨ ਨਹੀਂ ਕਰਦਾ। ਤੀਜਾ ਸ਼ਬਦ ਹੈ ਮਨਮਤ, ਸਿੱਖ ਕਦੀ ਮਨ ਦੀ ਮਤ ਵੀ ਧਾਰਨ ਨਹੀਂ ਕਰਦਾ ਮਨਮਤ। ਚੌਥਾ ਇੱਕ ਬਚਨ ਹੈ ਗੁਰਮਤ, ਸਿੱਖ ਜਦੋਂ ਵੀ ਧਾਰਨ ਕਰਦਾ ਹੈ ਨਾ ਉਹ ਗੁਰੂ ਦੀ ਹੀ ਮਤ ਧਾਰਨ ਕਰਦਾ। ਤੇ ਗੁਰਮੁਖੋ, ਗੁਰਮਤ ਵਿੱਚ ਸਾਨੂੰ ਬੜਾ ਕੁਝ ਦੱਸਿਆ ਗਿਆ, ਤੂੰ ਅੱਖਾਂ ਨਾਲ ਕੀ ਵੇਖਣਾ, ਰਸਨਾ ਨਾਲ ਕੀ ਬੋਲਣਾ, ਪੈਰਾਂ ਨਾਲ ਕਿੱਥੇ ਜਾਣਾ, ਹੱਥਾਂ ਨਾਲ ਕੀ ਕਰਨਾ, ਕੰਨਾਂ ਨਾਲ ਕੀ ਸੁਣਨਾ, ਇੱਕ ਇੱਕ ਪੱਖ ਸਾਨੂੰ ਬਾਣੀ ਵਿੱਚ ਦੱਸਿਆ ਹੋਇਆ ਮਹਾਰਾਜ ਨੇ। ਮੈਂ ਬੇਨਤੀ ਕਰਾਂ ਇੱਥੇ, ਕਿਹਾ ਕਹਿੰਦੇ ਚਾਤਰ ਚਤੁਰ ਪਾਠ ਸੇਵਕ ਸਹੇਲੀ ਸਾਚ, ਸੰਪਦਾ ਸਮੱਗਰੀ ਸੁਖ ਸਹਿਜ ਸੁਚਾਰੀ ਹੈ। ਕਹਿਣ ਲੱਗੇ ਜਦੋਂ ਕੋਈ ਤੇਰੀ ਕਿਰਪਾ ਨਾਲ ਸਤਿਗੁਰੂ ਪ੍ਰਵੀਨ ਹੁੰਦਾ, ਫਿਰ ਤੇਰੇ ਕੋਲ ਸੰਪਦਾ ਸਮੱਗਰੀ, ਤੇਰੇ ਕੋਲ ਇੰਨਾ ਖਜ਼ਾਨਾ ਸਮੱਗਰੀ ਹੈ, ਸੁਖ ਸਹਿਜ ਸੁਚਾਰੀ ਹੈ। ਜਦੋਂ ਕੋਈ ਗੁਰੂ ਨਾਨਕ ਸਾਹਿਬ ਪਾਤਸ਼ਾਹ ਤੇਰੇ ਨਾਲ ਜੁੜੇ, ਤੇਰੀ ਕਿਰਪਾ ਨਾਲ ਸਿਆਣਾ ਪ੍ਰਵੀਨ ਬਣ ਜਾਏ, ਤੇਰੇ ਕੋਲੋਂ ਨਾਮ ਦਾ ਖਜ਼ਾਨਾ ਲਏ, ਉਹ ਆਪਣੇ ਜੀਵਨ ਦਾ ਸੁੱਖ ਤੇ ਜੀਵਨ ਦਾ ਸਹਿਜ ਆਪਣੇ ਜੀਵਨ ਵਿੱਚ ਵਿਚਾਰ ਕੇ ਤੇ ਸੁਚਾਰੀ ਹੈ, ਉਹ ਸੁਚੱਜਾ ਬਣ ਜਾਂਦਾ। ਸੁਚਾਰੀ ਦਾ ਅਰਥ ਸਿਆਣਾ ਬਣ ਜਾਂਦਾ, ਸਚਿਆਰ ਬਣ ਜਾਂਦਾ। ਜਿਹਨੂੰ ਜਪਜੀ ਸਾਹਿਬ ਵਿੱਚ ਕਿਹਾ ਕਿ ਸਚਿਆਰਾ ਹੋਈ ਹੈ, ਕਿ ਕੂੜਾ ਟੁੱਟੇ ਪਾਲ, ਪਾਲ ਦਾ ਅਰਥ ਹੁੰਦਾ ਕੰਧ, ਕੂੜ ਦੀ ਪਾਲ ਕਿਵੇਂ ਟੁੱਟੇ, ਸਚਿਆਰ ਕਿਵੇਂ ਬਣੀਏ। ਤੇ ਨਾਲ ਕਿਹਾ ਹੁਕਮ ਰਜਾਈ ਚੱਲਣਾ, ਨਾਨਕ ਲਿਖਿਆ ਨਾਲ, ਜਦੋਂ ਕੋਈ ਗੁਰੂ ਦੇ ਹੁਕਮ ਵਿੱਚ ਰਜਾ ਵਿੱਚ ਤੁਰਦਾ। ਫਿਰ ਅਖੀਰਲਾ ਬਚਨ ਵਰਤਿਆ ਜੀ, ਕਹਿਣ ਲੱਗੇ ਸੁੰਦਰ ਮੰਦਰ ਸ਼ੁਭ ਲਗਨ ਸੰਜੋਗ ਭੋਗ, ਜੀਵਨ ਜਨਮ ਧਨ ਪ੍ਰੀਤਮ ਪਿਆਰੀ ਹੈ। ਇਹਦੇ ਅਰਥ ਨੇ, ਕਹਿਣ ਲੱਗੇ ਹੇ ਸਤਿਗੁਰੂ, ਸੁੰਦਰ ਮੰਦਰ, ਜਦੋਂ ਕੋਈ ਸਿੱਖ ਤੇਰੀ ਟੇਕ ਲੈਂਦਾ ਹੈ, ਤੂੰ ਉਹਦੇ ਮੰਦਰ ਨੂੰ ਬਹੁਤ ਸੁੰਦਰ ਬਣਾ ਦਿੰਦੇ। ਸੁੰਦਰ ਦਾ ਅਰਥ ਮੰਦਰ, ਘਰ, ਸਰੀਰ, ਉਹਦਾ ਸਰੀਰ ਫਿਰ ਗੁਣਾ ਕਰਕੇ ਸੁੰਦਰ ਬਣ ਜਾਂਦਾ। ਸ਼ੁਭ ਲਗਨ ਸੰਜੋਗ ਭੋਗ, ਇਹਦੇ ਅਰਥ ਨੇ ਪਿਆਰੇ ਦੀ ਭਗਤੀ ਕਰਕੇ, ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਵਿੱਚ ਜੁੜ ਕੇ ਉਹਦੇ ਜੀਵਨ ਦਾ ਸੰਜੋਗ ਸਮਾਂ ਬਹੁਤ ਚੰਗਾ ਬਣ ਜਾਂਦਾ, ਉਹਦਾ ਸ਼ੁਭ ਲਗਨ ਬਣ ਜਾਂਦਾ। ਸ਼ੁਭ ਲਗਨ ਸੰਜੋਗ ਭੋਗ, ਤੇ ਜਦੋਂ ਕੋਈ ਗੁਰੂ ਚਰਨਾਂ ਵਿੱਚ ਜੁੜਦਾ, ਉਹਨੂੰ ਤੂੰ ਆਪਣੀ ਮਤ ਦੇ ਕੇ ਸਮਝਾ ਦਿੰਦੇ ਵੀ ਜੀਵਨ ਜਨਮ ਧਨ ਪ੍ਰੀਤਮ ਪਿਆਰੀ ਹੈ, ਇਹ ਜੀਵਨ ਬਹੁਤ ਧਨਤਾ ਦੇ ਯੋਗ ਹੈ, ਇਹ ਜੀਵਨ ਬੜਾ ਸੁਭਾਗਾ ਹੈ ਮਨੁੱਖਾ ਜਨਮ, ਫਿਰ ਤੂੰ ਮਤ ਦੇ ਦਿੰਦਾ ਵੀ ਇਹ ਤੇ ਪਿਆਰੇ ਪ੍ਰੀਤਮ ਦੀ ਭਗਤੀ ਲਈ ਮਿਲਿਆ ਹੋਇਆ, ਇਹ ਜੀਵਨ ਇਹਨੂੰ ਵਿਅਰਥ ਨਾ ਗਵਾ। ਨਸ਼ਿਆਂ ਵਿੱਚ, ਵਿਸ਼ੇ ਵਕਾਰਾਂ ਵਿੱਚ, ਈਰਖਾ ਨਿੰਦਿਆ, ਕਾਮ ਕ੍ਰੋਧ ਲੋਮੋ ਅਹੰਕਾਰ ਵਿੱਚ ਨਹੀਂ। ਗੁਰੂ ਨਾਨਕ ਸਾਹਿਬ ਸਮਝਾ ਦਿੰਦੇ ਨੇ, ਭਾਈ ਇਹ ਮਨੁੱਖਾ ਜਨਮ ਬੜਾ ਕੀਮਤੀ ਹੈ, ਤੇ ਇਹਨੂੰ ਪਿਆਰੇ ਦੀ ਭਗਤੀ ਵਿੱਚ ਲਾ, ਜਦੋਂ ਪਿਆਰੇ ਦੀ ਭਗਤੀ ਵਿੱਚ ਲਾਏਗਾ ਫਿਰ ਤੇਰਾ ਜੀਵਨ ਸਫਲ ਹੋ ਜਾਏਗਾ। ਜਿਹਨੂੰ ਕਬੀਰ ਸਾਹਿਬ ਨੇ ਕਿਹਾ, ਕਹਿੰਦੇ ਕਬੀਰ ਮਾਨਸ ਜਨਮ ਦੁਲੰਭ ਹੈ, ਹੋਏ ਨਾ ਬਾਰੇ ਬਾਰ। ਮਨੁੱਖਾ ਜਨਮ ਬੜਾ ਕੀਮਤੀ ਹੈ, ਇਹਨੇ ਬਾਰ ਬਾਰ ਨਹੀਂ ਮਿਲਣਾ। ਜਿਉਂ ਬੰਨ ਫਲ ਪਾਕੇ ਭੂਏ ਗਿਰਹੇ, ਬਾਹਰ ਨਾ ਲਾਗੈ ਡਾਰ। ਜਿਵੇਂ ਇੱਕ ਵਾਰੀ ਰੁੱਖ ਨਾਲੋਂ ਫਲ ਪੱਕ ਕੇ ਟਾਹਣੀ ਨਾਲੋਂ ਟੁੱਟ ਕੇ ਧਰਤੀ ਤੇ ਡਿੱਗ ਪੈਂਦਾ, ਉਹ ਦੁਬਾਰਾ ਟਾਹਣੀ ਨਾਲ ਨਹੀਂ ਲੱਗਦਾ। ਮਨੁੱਖਾ ਜਨਮ ਇੱਕ ਵਾਰ ਮਿਲਿਆ, ਇਹਨੇ ਬਾਰ ਬਾਰ ਨਹੀਂ ਮਿਲਣਾ। ਇਸ ਮਨੁੱਖੇ ਜਨਮ ਨੂੰ ਪਰਮਾਤਮਾ ਦੀ ਭਗਤੀ, ਸੇਵਾ, ਸਿਮਰਨ, ਚੰਗੇ ਕਰਮ ਤੇ ਨਾਮ ਵਾਲੇ ਪਾਸੇ ਲਾ। ਜਿਹਨੂੰ ਸਤਿਗੁਰੂ ਨੇ ਬਾਣੀ ਵਿੱਚ ਕਿਹਾ, ਕਹਿੰਦੇ ਭਾਈ ਭਜੋ ਗੋਬਿੰਦ, ਭੂਲ ਮਤ ਜਾਹੋ ਮਾਨਸ ਜਨਮ ਕਾ, ਇਹੀ ਲਾਹੋ। ਕਹਿਣ ਲੱਗੇ ਮਨੁੱਖੇ ਜਨਮ ਦਾ ਲਾਹਾ ਪਰਮਾਤਮਾ ਦੀ ਭਗਤੀ ਹੈ, ਇਹ ਕਦੀ ਭੁੱਲੀ ਨਾ, ਇਹ ਤੈਨੂੰ ਪਰਮੇਸ਼ਵਰ ਦੀ, ਪਰਮਾਤਮਾ ਦੀ ਬੰਦਗੀ ਨਾਮ ਲਈ ਮਿਲਿਆ ਹੋਇਆ। ਅੱਜ ਦੇ ਕਵੇ ਤੰਦਰ ਭਾਈ ਗੁਰਦਾਸ ਸਾਹਿਬ ਨੇ ਸਾਰੇ ਬਚਨ ਕਹੇ। ਜਿਹੜਾ ਗੁਰੂ ਨਿਰੰਕਾਰ ਸਵਰੂਪ ਹੈ, ਜਿਸ ਨੇ ਪ੍ਰਕਾਸ਼ ਧਾਰਨ ਕਰਕੇ ਤੇ ਮਨੁੱਖਤਾ ਤੇ ਹਨੇਰਾ ਦੂਰ ਕੀਤਾ, ਜਿਹੜਾ ਗੁਰੂ ਗੁਣਾਂ ਦਾ ਖਜ਼ਾਨਾ, ਜਿਹੜਾ ਗੁਰੂ ਚੰਗੇ ਸ਼ਿੰਗਾਰ ਵਾਲਾ ਤੇ ਜਿਹੜਾ ਪ੍ਰਵੀਨ ਹੈ, ਜਦੋਂ ਕੋਈ ਉਹਦੇ ਚਰਨਾਂ ਵਿੱਚ ਜੁੜਦਾ ਤੇ ਬੇਅੰਤ ਰਹਿਮਤਾਂ ਲੈ ਜਾਂਦਾ। ਗੁਰੂ ਰਹਿਮਤ ਕਰੇ ਅੱਜ ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਿਓ, ਭੁੱਲਾਂ ਦੀ ਖਿਮਾ ਬਖਸ਼ਣਾ ਜੀ। ਜ਼ਰੂਰ ਅੰਮ੍ਰਿਤ ਬਾਣੀ ਪੜ੍ਹੋ, ਇਤਿਹਾਸ ਨਾਲ ਜੁੜੋ, ਪਰਿਵਾਰਾਂ ਬੱਚਿਆਂ ਨੂੰ ਬਾਣੀ ਨਾਮ ਨਾਲ ਜੋੜੋ, ਫਿਰ ਸਾਡਾ ਜੀਵਨ ਲੋਕ ਸੁਖੀਏ, ਪਰਲੋਕ ਸੁਹੇਲੇ। ਨਾਨਕ ਹਰ ਪ੍ਰਭ ਆਪੇ ਮੇਲੇ। ਆਉਣ ਵਾਲਾ ਸਮਾਂ ਆਪ ਜੀ ਢਾਡੀ ਸਾਹਿਬਾਨ ਭਾਈ ਸਾਹਿਬ ਭਾਈ ਪ੍ਰਿਤਪਾਲ ਸਿੰਘ ਜੀ ਪਾਰਸ ਬਹੁਤ ਚੰਗੇ ਢੰਗ ਨਾਲ ਢਾਡੀ ਵਾਰਾਂ ਰਾਹੀਂ ਸੰਗਤਾਂ ਨੂੰ ਗੁਰੂ ਇਤਿਹਾਸ ਨਾਲ ਜੋੜਦੇ ਨੇ। ਸ਼੍ਰਵਨ ਕਰਿਓ ਸਮੁੱਚੀ ਸੰਗਤ ਦਾ ਧੰਨਵਾਦ, ਗੁਰੂ ਗ੍ਰੰਥ ਸਾਹਿਬ ਜੀ ਦਾ ਸ਼ੁਕਰਾਨਾ, ਭੁੱਲਾਂ ਦੀ ਖਿਮਾ ਦੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਆਪ ਸੰਗਤਾਂ ਨੂੰ ਭਾਈ ਗੁਰਦਾਸ ਜੀ ਦੇ ਕਵਿਤ ਸਵਈਆਂ ਵਿੱਚੋਂ ਕਥਾ ਸਰਵਣ ਕਰਾ ਰਹੇ ਸਨ ਗਿਆਨੀ ਹਰਵਿੰਦਰ ਸਿੰਘ ਜੀ। ਗੰਗਾਨਗਰ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ। ਹੁਣ ਸਮਾਂ ਢਾਡੀ ਵਾਰਾਂ ਦਾ ਹੈ। ਗਿਆਨੀ ਪ੍ਰਿਤਪਾਲ ਸਿੰਘ ਜੀ ਪਾਰਸ ਤਿੰਨਾਂ ਦੇ ਜੱਥੇ ਪਾਸੋਂ ਇੱਕ ਘੰਟੇ ਵਾਸਤੇ ਢਾਡੀ ਵਾਰਾਂ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਹੋ ਜੇ ਹੋਣਾ ਸ਼ਬਦ ਤੇ ਸ਼ੁੱਧ ਦਾ ਮੇਲ ਕਰਾਉਣਾ
1: ਸਾਡਾ ਸਪਨਾ ਹੋ ਜੇ ਆਉਣਾ ਸ਼ਬਦ ਤੇ ਸ਼ੁੱਧ ਦਾ ਮੇਲ ਕਰਾਉਣਾ
0: ਸਾਡਾ ਸਫਲ ਹੋ ਜੇ ਆਉਣਾ।

0: ਕਿਰਪਾ ਕਰੋ ਦੀਨ ਕੇ ਦਾਤੇ, ਮੇਰਾ ਗਾਉਣਾ ਆਵਗਣ ਨਾ ਵਿਚਾਰਿਓ ਕੋਈ। ਮਾਟੀ ਕਾ ਕਿਆ ਧੋਪੈ ਸਵਾਮੀ ਮਾਨਸ ਕੇ ਗਤ ਇਹੀ। ਕਰ ਕਿਰਪਾ ਮੇਰੇ ਪਾਤਸ਼ਾਹ ਗੁਣ ਗਾਵਾਂ, ਤੇਰੇ ਗਲਣੀ ਹੋਣੇ ਦਾਤਿਆ ਕਈ ਉਗਣ ਮੇਰੇ। ਗੁਰੂ ਸਾਹਿਬ ਜੀ ਕਿਰਪਾ ਕਰਿਓ, ਕਰ ਕਿਰਪਾ ਮੇਰੇ ਪਾਤਸ਼ਾਹ ਗਾਵਾਂ ਗੁਣ ਤੇਰੇ ਗਲਣੀ ਹੋਣੇ ਸਤਿਗੁਰਾ, ਜੋ ਉਗਣ ਮੇਰੇ ਚੰਗੇ ਮੰਦੇ ਦਾਤਿਆ ਹਾਂ ਸੇਵਕ ਤੇਰੇ। ਆ ਪਾਰਸਾਂ ਨੇ ਲਾ ਲਏ ਤੇਰੇ ਚਰਨੀ ਡੇਰੇ, ਚਿਤ ਚਰਨ ਕਮਲ ਕਾ ਆਸਰਾ, ਚਿਤ ਚਰਨ ਕਮਲ ਸੰਗ ਜੋੜੀ ਹੈ। ਪਾਪ ਸਹਾਵੇ ਜਾਤੋ ਧੁਰ ਜੁਲਦੇ ਸੀ ਸਹਾਵਾ ਚਰਨੀ, ਮੁਖ ਸਹਾਵਾ ਜਾਤੋ ਹਰ ਜਸ ਗਾਵੈ ਜੀ ਪਿਆ ਤੋ ਸ਼ਰਣੀ। ਆਓ ਸਾਰੀ ਸੰਗਤ ਸਤਿਗੁਰਾਂ ਨੂੰ ਸੀ ਚੁਕਾਉਂਦਿਆਂ ਹੋਇਆਂ ਦੋਨੇ ਹੱਥ ਜੋੜ ਕੇ ਆਪਦ ਭਾਵਨਾ ਪਿਆਰ ਸਤਿਕਾਰ ਦੇ ਨਾਲ ਫਤਿਹ ਦੀ ਸਾਂਝ ਪ੍ਰਾਪਤ ਕਰੀਏ। ਗੁਰੂ ਮਹਾਰਾਜ ਦੇ ਚਰਨਾਂ ਚ ਸਾਡੀ ਹਾਜ਼ਰੀ ਲੱਗ ਜਾਵੇ ਸਾਰਿਆਂ ਦੀ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ ਕੀ ਫਤਿਹ।
0: ਬਹੁਤ ਹੀ ਸਤਿਕਾਰਯੋਗ ਪੰਥਕ ਪ੍ਰਸਿੱਧ ਬੁਲਾਰੇ ਗੁਰੂ ਘਰ ਦੇ ਹਜ਼ੂਰੀ ਕਥਾਵਾਚਕ ਸਾਹਿਬ ਗਿਆਨੀ ਹਰਵਿੰਦਰ ਸਿੰਘ ਜੀ ਗੰਗਾਨਗਰ ਵਾਲੇ, ਆਪ ਸੰਗਤਾਂ ਨੂੰ ਗੁਰਬਾਣੀ ਗੁਰ ਇਤਿਹਾਸ ਗੁਰਮਤਿ ਦੇ ਨਾਲ ਜੋੜ ਰਹੇ ਸਨ। ਗੁਰੂ ਦੇ ਚਰਨਾਂ ਕਮਲਾਂ ਵਿੱਚ ਚਾਹੇ ਕੋਈ ਗਾਉਣ ਆਉਂਦਾ, ਚਾਹੇ ਕੋਈ ਸੁਣਾਉਣ ਆਉਂਦਾ, ਚਾਹੇ ਕੋਈ ਸੁਣਨ ਆਉਂਦਾ, ਚਾਹੇ ਕੋਈ ਪੜ੍ਹਾਉਣ ਆਉਂਦਾ, ਚਾਹੇ ਕੋਈ ਪੜ੍ਹਨ ਆਉਂਦਾ, ਅਸੀਂ ਸਾਰੇ ਕੁੱਕਰ ਹਾਂ ਗੁਰੂ ਦੇ। ਹਾਂ ਕੁੱਕਰ ਤੇਰੇ ਦਰਬਾਰ, ਭੌਂਕੇ ਆਗੈ ਬਦਨ ਪਸਾਰ। ਕੁੱਕਰ ਨੇ ਜਿਹੜਾ ਕੁੱਕਰ ਆਮ ਕੁੱਤੇ ਨੂੰ ਗਿਣਿਆ ਗਿਆ ਤੇ ਉਹਦੀ ਨਿਮਰਤਾ ਦੇ ਗੁਣ ਮਹਾਰਾਜ ਦੱਸਦੇ ਆ। ਕਹਿੰਦੇ ਜੇ ਕੁੱਕਰ ਬਣਨਾ ਨਾ, ਜੇ ਮਾਲਕ ਦਾ ਡਰ ਨਹੀਂ ਛੱਡਣਾ, ਤੇ ਫਿਰ ਜਿਹੜਾ ਦੁਨਿਆਵੀ ਕੁੱਕਰ ਆ ਉਹਦੇ ਵਰਗੀ ਆਦਤ ਬਣਾ ਲਾ। ਮਾਲਕ ਦਾ ਕਦੇ ਡਰ ਨਹੀਂ ਛੱਡਦਾ, ਭਵਾਂ ਸੁੱਕਾ ਟੁੱਕਰ ਪਾਈਏ। ਜਿਹੜਾ ਕੁੱਕਰ ਆ ਉਹ ਮਾਲਕ ਕਿਤੇ ਘਰੋਂ ਵੀ ਕੱਢੇ ਨਾ, ਮਾਰੇ ਵੀ ਤੇ ਦਰਵਾਜ਼ੇ ਚ ਬਹਿ ਜਾਂਦਾ। ਆਪਾਂ ਨੂੰ ਪਤਾ ਸਾਰਿਆਂ ਨੂੰ ਪਿੰਡਾਂ ਸ਼ਹਿਰਾਂ ਵਾਲੇ ਆ। ਤੇ ਕਹਿੰਦੇ ਵੀ ਤੇਰੇ ਨਾਲੋਂ ਤਾਂ ਫਿਰ ਉਹ ਸਿਆਣਾ, ਉਹਦੀ ਉਦਾਹਰਨ ਦਿੱਤੀ ਮਹਾਰਾਜ ਨੇ ਤਾਂ ਆਪਾਂ ਨੂੰ। ਜਿਹੜੇ ਸਿੱਖ ਆ ਨਾ, ਪਾਤਸ਼ਾਹ ਨੇ ਉਹਨਾਂ ਨੂੰ ਕਿਹਾ ਹੰਸਾਂ ਤੁਸੀਂ, ਸਿੱਖਾਂ ਨੂੰ ਮਹਾਰਾਜ ਨੇ ਕਿਹਾ ਮੇਰੇ ਰੂਪ ਹੋ ਤੁਸੀਂ। ਸਿੱਖਾਂ ਨੂੰ ਮਹਾਰਾਜ ਸੱਚੇ ਪਾਤਸ਼ਾਹ ਪਰਮ ਹੰਸ ਦੀਆਂ ਪਦਵੀਆਂ ਦਿੰਦੇ ਨੇ। ਮੇਰੇ ਸਤਿਗੁਰਾਂ ਨੇ ਬੜੇ ਉੱਚੇ ਮਾਣ ਅਹੁਦੇ ਰੁਤਬੇ ਦਿੱਤੇ ਆ ਸਿੱਖਾਂ ਨੂੰ। ਭਗਤ ਸੂਰ ਮੈਦਾਨੀ ਕਿਹਾ ਮੇਰੇ ਸਤਿਗੁਰਾਂ ਨੇ। ਪਰ ਮਹਾਰਾਜ ਕਹਿੰਦੇ ਵੀ ਬੰਦੇ ਆ, ਇਹ ਉਦਾਹਰਨ ਉਹਨਾਂ ਵਾਸਤੇ ਆਪਣੇ ਵਰਗਿਆਂ ਵਾਸਤੇ ਵੀ ਜਿਹੜੇ ਜੁੜੇ ਨਹੀਂ ਹਲੇ ਰੱਬ ਨਾਲ। ਜਦੋਂ ਆਪਾਂ ਪੜ੍ਹਦੇ ਸੀ ਤੇ ਸਾਡੇ ਜਿਹੜੇ ਟੀਚਰ ਸੀ ਉਦਾਹਰਨਾਂ ਦੇ ਕੇ ਸਮਝਾਉਂਦੇ ਸੀ, ਅੱਜ ਵੀ ਬੱਚਿਆਂ ਨੂੰ ਉਦਾਹਰਨਾਂ ਦੇ ਕੇ ਸਮਝਾਇਆ ਜਾਂਦਾ, ਕਿਉਂਕਿ ਉਦਾਹਰਨ ਦੇ ਨਾਲ ਸਮਝ ਸਥਿਤੀ ਆ ਜਾਂਦੀ ਬੰਦੇ ਦੀ। ਤੇ ਮਹਾਰਾਜ ਜੀ ਕੁੱਕਰ ਦੀ ਉਦਾਹਰਨ ਦਿੰਦੇ। ਜੇ ਕਹੀਏ ਵੀ ਆਪਦੇ ਸਿੱਖ ਨੂੰ ਮਹਾਰਾਜ ਕੁੱਕਰ ਕਹਿੰਦੇ, ਨਹੀਂ ਸਿੱਖ ਨੂੰ ਨੀ ਕਹਿੰਦੇ, ਉਦਾਹਰਨ ਦਿੰਦੇ ਆ ਪਾਤਸ਼ਾਹ। ਕਹਿੰਦੇ ਉਹਦੇ ਵਰਗਾ ਸੁਭਾਅ ਬਣਾ ਲਾ, ਤੇਰਾ ਮਾਲਕ ਤੈਨੂੰ ਘੂਰੇ ਕੁੱਟੇ ਭੁੱਖਾ ਰੱਖੇ, ਪਰ ਉਹਦਾ ਦਰ ਨਾ ਛੱਡੀ। ਉਹ ਨੀ ਛੱਡਦੇ ਦਰ, ਇੱਕ ਬੰਦਾ ਹੀ ਹੈ ਜਿਹੜਾ ਭਟਕ ਜਾਂਦਾ ਵੀ ਆਹ ਦਰ ਛੱਡਤਾ, ਹੋਰ ਦਰ ਚਲੇ ਜਾਂਦੇ ਆ, ਹੋਰ ਦਰ ਛੱਡੇ ਅਗਲੇ ਦਰ, ਫਿਰ ਤਾਂ ਦਰ ਹੀ ਨੀ ਮੁੱਕਣੇ, ਘਰ ਹੀ ਨੀ ਮੁੱਕਣੇ, ਫਿਰ ਤਾਂ ਮਨ ਖੜਨਾ ਹੀ ਨੀ ਕਿਤੇ, ਇਹ ਤਾਂ ਵੱਧਦਾ ਜਾਣਾ ਮਨ ਨੇ। ਮਨ ਭਟਕਦਾ ਰਹਿੰਦਾ ਨਾ, ਮਨ ਇੱਕ ਥਾਂ ਨੀ ਸਥਿਰ ਨੀ ਰਹਿੰਦਾ। ਤੇ ਜਿਹਨਾਂ ਨੇ ਮਨ ਗੁਰੂ ਦੇ ਚਰਨਾਂ ਕਮਲਾਂ ਚ ਵੇਚ ਲਿਆ, ਮਨ ਵਿੱਚ ਹੈ ਸਤਿਗੁਰ ਕੇ ਪਾਸ, ਤਿਸ ਸੇਵਕ ਕੇ ਕਾਰਜ ਰਾਸ, ਬਸ ਭਰੋਸਾ ਰੱਖ ਲੈਣਾ ਹੀ ਵੱਡੀ ਗੱਲ ਆ ਮਾਲਕ ਤੇ। ਇੱਕ ਬੇਨਤੀ ਹੋਰ ਕਰਾਂ ਵੀ ਜਿਹਦਾ ਇਸ ਦਰ ਤੋਂ ਨੀ ਪੂਰਾ ਪਿਆ, ਉਹਦਾ ਕਿਤੇ ਵੀ ਨੀ ਪੈਣਾ ਜਾ ਕੇ, ਇਹ ਦਰ ਹੀ ਐਸਾ। ਇੱਥੇ ਖਾਲੀ ਢਿੱਡ ਵਜਾਉਣ ਵਾਲੇ ਮਹਾਰਾਜ ਨੇ ਮਾਲਕ ਬਣਾਤੇ ਜਗੀਰਾਂ ਦੇ, ਜ਼ਮੀਨਾਂ ਦੇ, ਰਾਜ ਭਾਗ ਦੇ, ਤਖਤਾਂ ਤਾਜਾਂ ਦੇ। ਮਹਾਰਾਜ ਦੇ ਚਰਨਾਂ ਚ ਕੌਡੀਆਂ ਭੇਟ ਕਰਨ ਵਾਲੇ ਕਰੋੜਾਂ ਦੇ ਬਣਾਤੇ ਮਹਾਰਾਜ ਨੇ, ਕਰੋੜਾਂ ਦੇ। ਤੇ ਡਰ ਡਰ ਕੇ ਜ਼ਿੰਦਗੀ ਕੱਟਣ ਵਾਲਿਆਂ ਨੂੰ ਅਣਖਾਂ ਦੀ ਜ਼ਿੰਦਗੀ ਜਿਉਣ ਲਾਤਾ ਪਾਤਸ਼ਾਹ ਨੇ। ਰਾਜਿਆਂ ਮਹਾਰਾਜਿਆਂ ਦੀ ਗੁਲਾਮੀ ਦੇ ਵਿੱਚੋਂ ਕੱਢ ਕੇ ਸਤਿਗੁਰਾਂ ਨੇ ਬਾਦਸ਼ਾਹ ਬਣਾਤਾ ਆਪਣੇ ਸਿੱਖਾਂ ਨੂੰ। ਆਓ ਗੱਲ ਕਰੀਏ ਚੱਲ ਰਹੇ ਇਤਿਹਾਸ ਦੀ ਲੜੀ ਦੇ ਵਿੱਚੋਂ। ਹਸਨ ਅਬਦਾਲ ਦੀ ਧਰਤੀ ਹੈ ਜਿਹੜੀ, ਜਿਹਨੂੰ ਅਸੀਂ ਗੁਰਦੁਆਰਾ ਪੰਜਾਬ ਸਾਹਿਬ ਕਹਿੰਦੇ ਹਾਂ। ਇਹ ਹਸਨ ਅਬਦਾਲ ਜਿੱਥੇ ਪਥਰੀਲਾ ਇਲਾਕਾ ਏ ਤੇ ਜਿਹੜਾ ਰਾਵਲਪਿੰਡੀ ਤੋਂ ਤਕਰੀਬਨ 50 ਕਿਲੋਮੀਟਰ ਦੀ ਦੂਰੀ ਤੇ ਬਣਦਾ ਇਲਾਕਾ, ਤੇ ਇੱਥੇ ਮੇਰੇ ਮਾਲਕ ਮੇਰੇ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ, ਆਪਾਂ ਸਾਰੇ ਜਾਣਦੇ ਆਪਾਂ ਕੈਲੰਡਰ ਦੇਖੇ ਨਿੱਕੇ ਹੁੰਦਿਆਂ ਨੇ ਵੀ ਮਹਾਰਾਜ ਪੱਥਰ ਨੂੰ ਐਂ ਰੋਕ ਰੋਕਦੇ ਹੱਥ ਦੇ ਨਾਲ। ਕਈ ਮੇਰੇ ਵਰਗੇ ਕਹਿੰਦੇ ਵੀ ਐਂ ਕਿਵੇਂ ਰੁਕ ਸਕਦਾ, ਮਹਾਰਾਜ ਤਾਂ ਹਵਾਵਾਂ ਰੋਕ ਸਕਦਾ, ਮਹਾਰਾਜ ਤਾਂ ਆਕਾਸ਼ ਪਤਾਲ ਜੀ ਦੇ ਆਸਰੇ ਖੜੇ ਆ ਨਾ, ਆ ਬਿਣ ਥੰਮਾ ਜਗਤ ਪਲੋਆ। ਕਿਸੇ ਵਿਗਿਆਨੀ ਨੇ ਨਹੀਂ ਦੱਸਿਆ ਵੀ ਥੰਮ ਕਿਹੜਾ ਏ, ਕੋਈ ਆਪਾਂ ਬਿਲਡਿੰਗ ਪਾਉਣੀ ਹੋਵੇ ਤੇ ਇੰਜੀਨੀਅਰ ਦੱਸਦੇ ਵੀ ਇੰਨਾ ਮਸਾਲਾ ਪਾਉਣਾ, ਇੰਨੀ ਨਿਉਂ ਕੱਢਣੀ, ਇੰਨਾ ਸਰਗਿਆ ਪੈਣਾ, ਇੰਨੀ ਬਦਰੀ ਪੈਣੀ ਆ, ਤੇ ਆ ਜਿਹੜਾ ਆਕਾਸ਼ ਦੱਸਦਾ ਕਾਹਦੇ ਆਸਰੇ ਖੜਾ। ਧਰਤੀ ਆਪਾਂ ਮੰਨਦੇ ਹਾਂ, ਵਿਗਿਆਨ ਕਹਿੰਦਾ ਵੀ 3 ਹਿੱਸੇ ਪਾਣੀ ਹੈ, ਇੱਕ ਹਿੱਸਾ ਧਰਤੀ ਦਾ, ਤੇ ਉਹ ਕਾਹਦੇ ਆਸਰੇ ਖੜੀ ਹੈ ਧਰਤੀ, ਕਿਹੜਾ ਥੰਮ ਆ ਥੱਲੇ, ਧੌਲ ਧਰਮ ਦਿਆ ਕਾ ਪੂਤ। ਕਈ ਵਾਰੀ ਪੁਰਾਣੇ ਬਜ਼ੁਰਗ ਆਪਾਂ ਨੂੰ ਸੁਣਾਉਂਦੇ ਹੁੰਦੇ ਸੀ ਵੀ ਧੌਲੇ ਵਰ ਦੇ ਧਰਤੀ ਸਿੰਘਾਂ ਤੇ ਖੜੀ ਹੈ, ਤੇ ਉਹ ਧੌਲੇ ਬਲਦ ਵਾਸਤੇ ਫਿਰ ਇੱਕ ਹੋਰ ਬਲਦ ਧਰਤੀ ਚਾਹੀਦੀ, ਉਦੋਂ ਕਹਾਂ ਹੋਰ ਚਾਹੀਦੀ ਧਰਤੀ। ਧੌਲਾ ਬਲਦ ਕਿਹੜਾ ਧਰਮ ਦਾ, ਰੱਬ ਦਾ ਨਾਮ ਆ ਜਿਹੜਾ, ਉਹਦੇ ਆਸਰੇ ਖੜੀ ਧੌਲ ਧਰਮ ਦਿਆ ਕਾ ਪੂਤ। ਜੇ ਉਹ ਇਹ ਤਾਂ ਛੋਟਾ ਪੱਥਰ ਸੀ ਪਹਾੜੀ ਬਲੀ ਦਾ ਰੋੜਿਆ ਹੋਇਆ, ਤੇ ਆਪਾਂ ਬਾਹਲੀ ਦੂਰ ਨਾ ਜਾਈਆ, ਕਰੋਨਾ ਦਾ ਸਮਾਂ ਚੇਤੇ ਕਰ ਲਈ, ਰੇਲਾਂ ਬੰਦ ਹੋ ਗਈਆਂ, ਜਹਾਜ਼ ਉੱਡਣੇ ਬੰਦ ਹੋ ਗਏ, ਗੱਡੀਆਂ ਬੰਦ ਹੋ ਗਈਆਂ, ਘਰੋਂ ਨਿਕਲਣਾ ਬੰਦ ਹੋ ਗਿਆ, ਹੱਥ ਮਿਲਾਉਣੇ ਬੰਦ ਹੋ ਗਏ, ਇੱਕ ਦੂਜੇ ਨੂੰ ਗੱਲ ਲਾ ਕੇ ਮਿਲਣਾ ਬੰਦ ਹੋ ਗਿਆ। ਬਾਹਲੀ ਦੂਰ ਦੀ ਗੱਲ ਨਾ, ਇਹ ਤਾਂ ਆਪਾਂ ਆਪਣੇ ਤੋਂ ਲੰਘਿਆ ਸਮਾਂ, ਤੇ ਨਹੀਂ ਆਪਣੇ ਅਰਗੇ ਰੋਕਦੇ ਕਿਤੇ ਜਹਾਜ਼, ਰੇਲਾਂ ਕਿਤੇ ਰੁਕਦੀਆਂ, ਬੱਸਾਂ ਰੁਕਦੀਆਂ, ਘਰਦਿਆਂ ਨੂੰ ਵੀ ਬੁਲਾਉਣ ਤੋਂ ਇੱਥੋਂ ਤੱਕ ਵੀ ਹੋ ਗਿਆ ਵੀ ਮਾਂ ਬਾਪ ਜਾਂ ਭੈਣ ਭਰਾ ਉਹਨਾਂ ਸਮੇਂ 'ਚ ਕੋਈ ਚੜ੍ਹਾਈ ਕਰ ਗਿਆ, ਕਿਸੇ ਨੇ ਹੱਥ ਨਹੀਂ ਲਾਇਆ, ਤੇ ਹੋਰ ਰੱਬ ਦੀ ਪਾਵਰ ਨੂੰ ਕੀ ਸਮਝ ਸਕਦੇ ਅਸੀਂ। ਇਹ ਤਾਂ ਪਿੱਛੇ ਜਾਣ ਦੀ ਲੋੜ ਨਹੀਂ, ਪੜ੍ਹਨ ਦੀ ਲੋੜ ਨਹੀਂ, ਇਹ ਤਾਂ ਬੀਤਿਆ ਆਪਣੇ ਤੇ ਸਮਾਂ, ਇਹਦੇ ਹੱਥ ਵਿੱਚ ਡੋਰੀ ਆ ਸਾਰੀ ਮੇਰੇ ਮਾਲਕ ਦੇ। ਉਹ ਚਾਹੇ ਹੱਸਦੀ ਵੱਸਦੀ ਦੁਨੀਆਂ ਰੱਖੇ, ਚਾਹੇ ਚੁੱਪ ਕਰਾ ਦੇਵੇ, ਚਾਹੇ ਰੌਣਕ ਮੇਲੇ ਲਾ ਦੇਵੇ, ਤੇ ਚਾਹੇ ਸੁੰਨ ਸੁਰਾਂ ਬਣਾ ਦੇਵੇ, ਚਾਹੇ ਮਾਰੂ ਥਲਾਂ ਦੇ ਵਿੱਚ ਨਦੀਆਂ ਵਗਾ ਦੇਵੇ, ਤੇ ਚਾਹੇ ਫਿਰ ਜਿੱਥੇ ਨਦੀਆਂ ਵਗਦੀਆਂ ਉਹਨਾਂ ਨੂੰ ਮਾਰੂ ਥਲ ਕਰ ਦੇਵੇ। ਇਹ ਤਾਂ ਪਾਵਰਾਂ ਭਖਾਰੀ ਤੇ ਰਾਜ ਕਰਾਵੇ, ਰਾਜਾ ਤੇ ਭਖਾਰੀ, ਖਲ ਮੂਰਖ ਤੇ ਪੰਡਿਤ ਕਰਵੋ, ਪੰਡਿਤ ਤੇ ਮਗਦਾਰੀ, ਨਾਰੀ ਤੇ ਜੋ ਪੁਰਖ ਕਰਾਵੇ, ਪੁਰਖਣ ਤੇ ਜੋ ਨਾਰੀ। ਬੰਦੇ ਦੇ ਹੱਥ ਕੁਛ ਨਹੀਂ, ਆ ਵੱਡੇ ਵੱਡੇ ਵਿਗਿਆਨੀ ਬੈਠੇ ਸੀ, ਅੱਜ ਵੀ ਜੋਤਸ਼ੀਆਂ ਐਡਾ ਆਉਂਦੀਆਂ ਮੋਬਾਈਲਾਂ ਤੇ ਵੀ, ਟੀਵੀਆਂ ਤੇ ਵੀ, ਗਰੰਟੀ ਨਾਲ ਕੰਮ ਕਰਾਓ ਸਾਡੇ ਤੋਂ, ਤੇ ਕੋਰੋਨਾ ਵੇਲੇ ਕਿਸੇ ਤੋਂ ਨਹੀਂ ਗਰੰਟੀ ਦਿੱਤੀ ਗਈ, ਕਿਸੇ ਤੋਂ ਨਹੀਂ, ਜਿਹੜਾ ਮਰੀਜ਼ ਵਿਚਾਰਾ ਚੜ੍ਹਾਈ ਕਰ ਗਿਆ ਕਿਸੇ ਤੋਂ ਨਹੀਂ ਲੋਟ ਆਇਆ। ਇਹ ਕੋਰੋਨਾ ਕੀ ਸੀ, ਕੋਈ ਨਹੀਂ ਭਜਾ ਸਕਿਆ ਆਪਦੇ ਮੰਤਰਾਂ ਦੇ ਨਾਲ। ਇੱਕ ਭੌ ਤੇ ਭੌ ਦੇ ਦੋ ਅਰਥ ਆ, ਨਿਰਭਉ ਨਿਰਵੈਰ, ਗੁਰੂ ਨਿਰਭਉ ਨਿਰਵੈਰ ਆ। ਭੈ ਕਾਹੂ ਕੋ ਦੇਤਨੇ ਨੇ ਭੈ ਮਾਣ ਤਿਆਣ, ਨਾ ਡਰਨਾ ਨਾ ਡਰਾਉਣਾ, ਇਹ ਮਹਾਰਾਜ ਨੇ ਸਮਝਾਇਆ। ਪਰ ਡਰ ਦੇ ਵਿੱਚ ਰੱਬ ਦੇ ਡਰ 'ਚ ਰਹਿਣਾ, ਰੱਬ ਦੇ ਪ੍ਰੇਮ 'ਚ ਰੰਗੇ ਰਹਿਣਾ, ਰੱਬ ਦੇ ਭਉ 'ਚ ਰਹਿਣਾ। ਉਹ ਡਾਢੇ ਤੋਂ ਕੁਦਰਤ ਤੋਂ ਡਰੀਏ, ਕੁਦਰਤ ਬੜੀ ਵੱਡੀ ਹੈ, ਰੱਬ ਬੜਾ ਵੱਡਾ। ਇਹ ਚੇਤੇ ਕਰਾ ਦਿੰਦਾ ਬੰਦੇ ਨੂੰ ਵੀ ਬੰਦਿਆ ਤੂੰ ਇੱਥੇ ਮਾਲਕ ਨਾ ਬਣ ਕੇ ਬੈਠ, ਤੂੰ ਮੁਸਾਫਰ ਆ। ਮਾਲਕ ਤੇ ਮੁਸਾਫਰ ਵਿੱਚ ਬੜਾ ਫਰਕ ਹੁੰਦਾ, ਕਿਰਾਏਦਾਰ ਆਪਾਂ ਕਿਰਾਏਦਾਰ ਹੀ ਹਾਂ, ਤੇ ਮਾਲਕ ਜਦੋਂ ਮਰਜ਼ੀ ਕਹਿ ਦੇਵੇ ਵੀ ਕਰ ਵੀ ਕਮਰਾ ਵਿਹਲਾ, ਕਰ ਘਰ ਖਾਲੀ, ਕਰਨਾ ਪੈਣਾ। ਆ ਸਰੀਰ ਰੂਪੀ ਜਿਹੜਾ ਘਰ ਆ ਨਾ ਮਹਾਰਾਜ ਨੇ ਜਿਹੜਾ ਸਾਨੂੰ ਦਿੱਤਾ, ਤੇ ਇਹਦੇ ਤੋਂ ਪਤਾ ਨਹੀਂ ਆ ਪੰਖੀ ਕਦੋਂ ਉੱਡ ਜਾਣਾ, ਇਹ ਭੌਰ ਪਤਾ ਨਹੀਂ ਕਦੋਂ ਚਲਾ ਜਾਣਾ। ਚਾਰ ਦਿਨਾਂ ਦੀ ਜ਼ਿੰਦਗੀ ਹੈ, ਚਾਰ ਦਿਨਾਂ ਦੀ ਜੰਦੜੀ ਤੇਰੀ ਤੇ, ਚਾਰ ਦਿਨਾਂ ਦਾ ਮੇਲਾ, ਚਾਰ ਦਿਨਾਂ ਦੀ ਆਉਣੀ ਜਾਣੀ, ਚਾਰ ਦਿਨਾਂ ਦਾ ਖੇਲਾ। ਚਾਰ ਦਿਨਾਂ ਦਾ ਪੈਸਾ ਚੱਲਣਾ ਤੇ ਚਾਰ ਦਿਨਾਂ ਦਾ ਧੇਲਾ, ਚਾਰ ਦਿਨਾਂ ਦਾ ਪਾਰਸ ਚੱਲਣਾ ਤੇ ਚਾਰ ਦਿਨਾਂ ਦਾ ਚੇਲਾ, ਇੱਥੇ ਚਾਰ ਦਿਹਾੜੇ ਦੀ ਜ਼ਿੰਦਗੀ ਹੈ। ਆਓ ਜਿਹੜੇ ਹੰਕਾਰ ਕਰ ਬਹਿੰਦੇ ਆ ਨਾ ਜ਼ਿੰਦਗੀ ਦਾ ਲਾ ਲਓ, ਆਪਣੇ ਸਾਪਣ ਦਾ ਲਾ ਲਓ, ਪੈਸੇ ਦਾ ਲਾ ਲਓ, ਜ਼ਮੀਨਾਂ ਜ਼ਗੀਰਾਂ ਦਾ, ਕਿਸੇ ਦਾ ਵੀ ਮਾਣ ਹੰਕਾਰ ਆ ਜਾਂਦਾ ਬੰਦੇ ਤੇ। ਬੜੀ ਘਧਾਰੀ ਨੂੰ ਮਾਣ ਆ ਗਿਆ ਭਗਤੀ ਦਾ ਹੀ ਆਪਦੀ ਦਾ, ਵੀ ਮੈਂ ਬੜਾ ਵੱਡਾ ਭਗਤ ਹਾਂ, ਮੈਂ ਬੜੀ ਤਪੱਸਿਆ ਕੀਤੀ, ਮੈਂ ਘਰ ਬਾਰ ਮੈਂ ਪਰਿਵਾਰ ਛੱਡ ਕੇ ਪਹਾੜੀ ਤੇ ਬਹਿ ਗਿਆ ਜਾ ਕੇ, ਤੇ ਮਾਧੋ ਦਾਸ ਵੀ ਬੈਠਾ ਹੀ ਸੀ ਜੰਗਲਾਂ 'ਚ ਜਾ ਕੇ, ਉਹਨੇ ਕੀ ਖੱਟ ਲਿਆ, ਮੰਤਰ ਮੁੰਤਰ ਹੀ ਸਿੱਖ ਲਏ ਸੀ ਇਕੱਲੇ। ਆ ਜਿਹੜੇ ਮੰਤਰ ਯੰਤਰ ਆ ਨਾ, ਜਿਹੜੇ ਟੇਵੇ ਪੱਤਰੀਆਂ ਸੀ ਖਲਾਉਣੇ ਪੜਤਾ ਤੋਂ ਜਾ ਕੇ, ਇਹ ਥੋੜੇ ਚਰਚ ਬੰਦਾ ਆਪ ਹੀ ਸਿੱਖ ਲੈਂਦਾ ਜੇ ਸਿੱਖਣੀਆਂ ਹੁਣ, ਪਰ ਇਹਨਾਂ ਦਾ ਕੋਈ ਫਲ ਨਹੀਂ ਸਾਨੂੰ ਇਹਨਾਂ ਮੰਤਰਾਂ ਯੰਤਰਾਂ ਦਾ, ਗੁੰਮਰਾਹ ਦੁਨੀਆਂ ਨੂੰ ਜਿੱਥੋਂ ਮਰਜ਼ੀ ਕਰ ਲਈਏ ਹੋ ਜਾਂਦੀਆਂ। ਬੜੇ ਪੜ੍ਹੇ ਲਿਖੇ ਲੋਕ ਤਿੰਨ ਤਿੰਨ ਜਮਾਤਾਂ ਦੇ ਪੜ੍ਹਿਆਂ ਦੇ ਮੂਹਰੇ ਬਹਿ ਜਾਂਦੇ ਜਾ ਕੇ, ਵੀ ਸਾਡੀ ਪੁੱਛ ਕੱਢੋ ਜਾਂ ਸਾਡਾ ਹੱਥ ਦੇਖੋ ਜਾਂ ਸਾਡੀ ਪੱਤਰੀ ਖੋਲੋ। ਤੇ ਜਿਹੜੀ ਪੱਤਰੀ ਬਾਬੇ ਨਾਨਕ ਨੇ ਖੋਲਣੀ ਆ, ਜਿਹੜੀ ਪੁੱਛ ਇੱਥੋਂ ਨਿਕਲਣੀ ਆ, ਜਿਹੜਾ ਇਹਨੂੰ ਪਤਾ ਸਾਡਾ, ਉਹ ਦੁਨੀਆਦਾਰੀ ਦੇ ਲੋਕਾਂ ਨੂੰ ਨਹੀਂ ਪਤਾ ਲੱਗਣਾ। ਆਓ, ਮੇਰੇ ਪਾਤਸ਼ਾਹ ਗਰੀਬ ਨਵਾਜ ਨੇ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਮਾਧੋ ਦਾਸ ਬਰਾਗੀ ਕੋਲੇ ਮਹਾਰਾਜ ਗਏ ਸੀ ਨਾ, ਤੇ ਮਹਾਰਾਜ ਨੇ ਇਉਂ ਕਿਹਾ ਸੀ ਵੀ ਇਹ ਜਵਾਕਾਂ ਵਾਲੀਆਂ ਖੇਡਾਂ ਨਾ ਕਰ, ਐਵੇਂ ਨਾ ਫੁੱਕਾਂ ਦੀਆਂ ਮਾਰ, ਮੰਤਰ ਨਾ ਪੜ ਐਵੇਂ, ਤੇਰੇ ਮੰਤਰਾਂ ਨੇ ਨੀ ਅਸਰ ਕਰਨਾ ਸਾਡੇ ਤੇ, ਤੇ ਨਾ ਹੀ ਕੀਤਾ ਸੀ। ਅੱਜ ਵੀ ਕਈ ਵਾਰੀ ਅਸੀਂ ਕਹਿ ਦਿੰਦੇ ਚਲੋ ਹੁਣ ਤਾਂ ਘੱਟ ਗਈ ਗੱਲ, ਪਹਿਲਾਂ ਵਾਲੀ ਸੀ ਵੀ ਫਲਾਨੇ ਚ ਕੋਈ ਸ਼ੈ ਆ ਗਈ, ਭੂਤ ਆ ਗਿਆ, ਪ੍ਰੇਤ ਆ ਗਿਆ, ਚਲੋ ਆ ਜਾਂਦੀ ਹੋਣੀ। ਇਹ ਜਿਹੜੀਆਂ ਜੂਨਾਂ, ਮੈਂ ਬੇਨਤੀ ਕਰਾਂ, ਜਿਹੜੇ ਭੂਤ ਪ੍ਰੇਤ ਆ ਨਾ, ਇਹ ਸਿਰ ਨੀ ਘੁਮਾਉਂਦੇ ਫਿਰਦੇ ਕਿਸੇ ਦਾ, ਕਈ ਕੋਟ ਭੂਤ ਪ੍ਰੇਤ ਸੁੱਕਰ ਮਰਗਾ ਚ, ਇਹ ਅਪੁਸ਼ਟ ਜੂਨਾਂ ਨੇ, ਇਹ ਉਹ ਜੂਨਾਂ ਨੇ ਜਿਹੜੀਆਂ ਭਟਕਦੀਆਂ ਰੂਹਾਂ, ਜਿਹਨਾਂ ਦੀ ਉਮਰ ਨੀ ਅਣਿਆਈ ਮੌਤ, ਜਿਹੜੇ ਮਰ ਜਾਂਦੇ ਆ ਉਹ ਫਿਰ ਜੂਨਾਂ ਭਟਕਦੀਆਂ। ਇਹ ਇਤਿਹਾਸ ਚ ਲਿਖਿਆ, ਜਦੋਂ ਗੁਰੂ ਤੇਗ ਬਹਾਦਰ ਮਹਾਰਾਜ ਆਗਰੇ ਵਿੱਚ ਦੀ ਗਏ ਨਾ, ਤੇ ਉੱਥੇ ਇਹ ਮੁਗਧ ਜੂਨਾਂ ਨਹੀਂ, ਕਿਉਂ ਜੇ ਮੁਗਧ ਜੂਨਾਂ ਬਾਣੀ ਚ ਲਿਖਤੀਆਂ ਤਾਂ ਇਹਦਾ ਮਤਲਬ ਹੈਗੀਆਂ, ਇਹਦਾ ਮਤਲਬ ਇਹ ਨਹੀਂ ਵੀ ਇਹ ਸਿਰ ਘੁਮਾਉਂਦੀਆਂ ਫਿਰਦੀਆਂ ਜਾਂ ਚੁੰਬੜਦੀਆਂ ਫਿਰਦੀਆਂ, ਇਹ ਮਤਲਬ ਨਹੀਂ ਇਹਦਾ। ਹਾਂ, ਜਿਹੜਾ ਰੱਬ ਤੋਂ ਟੁੱਟਿਆ ਉਹਦਾ ਫਿਰ ਘੁਮਾਉਣਗੀਆਂ ਹੀ ਸਰ, ਉਹਨੂੰ ਚੁੰਬੜਦੀਆਂ ਹੀ ਫਿਰ, ਤੇ ਉਹ ਤਾਂ ਆਪ ਹੀ ਕਹਿੰਦੇ ਭੂਤਾਂ ਵਰਗਾ ਬਿਨ ਨਾਵੇ ਬਾਜ ਸਨਾਤ, ਉਹ ਤਾਂ ਆਪ ਹੀ ਭੂਤਨਾ ਮਹਾਰਾਜ ਕਹਿੰਦੇ ਨਾਮ ਤੋਂ ਬੰਝਾ ਬਾਂਝਾ ਬੰਦਾ ਤਾਂ, ਜਿੱਥੇ ਅੰਮ੍ਰਿਤ ਨਾਮ ਜੀ ਨਾਲ ਹੋਏ ਵਰਖਾ, ਸੁੱਕੇ ਸੜੇ ਜੰਗਲ ਬੀਆ ਬਾਣ ਰਹਿੰਦੇ, ਪਾਣੀ ਮੁੱਕ ਜੇ ਜਿਹੜੇ ਤਲਾਬ ਵਿੱਚੋਂ, ਉਹਨਾਂ ਮੱਛੀਆਂ ਵਿੱਚ ਨਾ ਪ੍ਰਾਣ ਰਹਿੰਦੇ, ਜਿੱਥੇ ਰੁੱਤ ਬਸੰਤ ਨਾ ਪਾਏ ਫੇਰਾ, ਨਾ ਹੀ ਗੁੱਲ ਨਾ ਗੁੱਲ ਸਤਾਣ ਰਹਿੰਦੇ, ਜਿਹੜੇ ਨਾਮ ਨੀ ਜਪਦੇ ਖਾਲਸਾ ਜੀ, ਉਹ ਤਾਂ ਜੀਵਦੇ ਹੋਇਆ ਸਮਾਨ ਰਹਿੰਦੇ। ਪੜ੍ਹਦੇ ਨਾ ਆਪਾਂ ਤ੍ਰਿਗ ਜੀਵ ਹੈ ਤ੍ਰਿਗ ਜੀ ਵਾਸ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿਉਣਾ ਹੀ ਤ੍ਰਿਗਾ ਤੇਰਾ ਰੱਬ ਨਾਲੋਂ ਟੁੱਟ ਕੇ ਤਾਂ। ਆਓ, ਇਹੋ ਜਿਹਾ ਹਸਨ ਅਬਦਾਲ ਦੀ ਧਰਤੀ ਤੇ ਬੜੀ ਘਧਾਰੀ ਹੈ, ਤੇ ਭਾਈ ਮਰਦਾਨਾ ਜੀ ਨੇ ਕਿਹਾ ਮਹਾਰਾਜ ਪਾਣੀ ਪੀਣਾ ਜਲ ਛਕਣਾ, ਆਪਾਂ ਕੱਲ ਗੱਲ ਕੀਤੀ ਸੀ, ਭਾਈ ਮਰਦਾਨਾ ਜੀ ਇੱਕ ਵਾਰੀ ਪਹਾੜੀ ਤੇ ਗਏ ਤੇ ਬੜੀ ਨੇ ਬੜੇ ਭੈੜੇ ਬੋਲ ਬੋਲੇ ਉਹਨੂੰ, ਭਾਈ ਮਰਦਾਨਾ ਜੀ ਨੂੰ, ਉਹ ਵਾਪਸ ਮੁੜਿਆ ਪਹਾੜੀ ਤੋਂ ਥੱਲੇ ਆ ਗਿਆ। ਆਮ ਜਿਹੜਾ ਮਾੜਾ ਬੰਦਾ ਉਹਦੀ ਰਸਣਾ ਤੇ ਚੰਗੇ ਸ਼ਬਦ ਨਹੀਂ ਹੁੰਦੇ, ਤੇ ਜਿਹੜਾ ਚੰਗਾ ਹੈ ਉਹਨੇ ਚੰਗਾ ਹੀ ਬੋਲਣਾ, ਉਹਨੇ ਬੈਰੀ ਦਾ ਵੀ ਭਲਾ ਮੰਗਣਾ, ਉਹਨੂੰ ਜੇ ਕੋਈ ਮਾੜਾ ਵੀ ਕਹਿ ਗਿਆ ਉਹਨੇ ਕਹਿਣਾ ਚਲੋ ਕੋਈ ਨੀ ਮਹਾਰਾਜ ਸਮਤ ਬਖਸ਼ੇ ਇਹਨੂੰ, ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਾਣਨਾ ਹਟਾਏ। ਭਾਈ ਮਰਦਾਨਾ ਜੀ ਬੋਲ ਕਬੋਲ ਸੁਣ ਕੇ ਵਾਪਸ ਆ ਗਏ ਤੇ ਮਹਾਰਾਜ ਨੂੰ ਆ ਕੇ ਕਹਿੰਦੇ ਮਹਾਰਾਜ ਵੀ ਜਿਹਦਾ ਨਾਂ ਤੁਸੀਂ ਬਲੀ ਦੱਸਦੇ ਆ, ਬਲੀ ਘਧਾਰੀ ਕਹਿੰਦੇ ਆ, ਉਹ ਘਧਾਰੀ ਨਹੀਂ, ਉਹ ਤਾਂ ਹੰਕਾਰੀ ਬੜਾ ਹੈ, ਉਹਦੇ ਅੰਦਰ ਹੰਕਾਰ ਬੜਾ ਹੈ। ਮੈਂ ਤਾਂ ਸੁਣਿਆ ਮਹਾਂ ਪਾਤਸ਼ਾਹ ਵੀ ਬੰਦਗੀ ਕਰਕੇ ਭਗਤੀ ਕਰਕੇ ਬੰਦਾ ਨਿਰਮਲ ਹੋ ਜਾਂਦਾ, ਮਨ ਨੀਵਾਂ ਹੋ ਜਾਂਦਾ, ਤੇ ਉਹ ਤਾਂ ਬੰਦਗੀ ਕਰਨ ਵਾਲਾ ਭਾਲੂ ਜਿਹੜਾ ਰੱਬ ਦਾ ਰਬੜ ਤੋਂ ਹੀ ਰੁੱਸਿਆ ਪਿਆ, ਰੱਬ ਤੋਂ ਵੱਡਾ ਬਣਿਆ ਫਿਰਦਾ, ਉਹ ਤਾਂ ਇਹ ਕਹਿੰਦਾ ਵੀ ਮੈਨੂੰ ਲੋਕ ਖੁਦਾ ਕਹਿੰਦੇ, ਅੱਲਾ ਕਹਿੰਦੇ ਆ, ਪਰਮਾਤਮਾ ਕਹਿੰਦੇ ਮੈਨੂੰ ਲੋਕ, ਮੇਰੀ ਪੂਜਾ ਕਰਦੇ ਲੋਕ, ਮੇਰੇ ਤੋਂ ਡਰਦੇ ਆ, ਮੇਰੇ ਮੰਤਰਾਂ ਤੋਂ, ਮੇਰੇ ਸ਼ਬਦਾਂ ਤੋਂ। ਲੋਕਾਂ ਨੂੰ ਭੈ ਆ ਵੀ ਬੜੀ ਘਧਾਰੀ ਨੇ ਇੱਕ ਫੂਕ ਮਾਰਤੀ ਤੇ ਘਰਾਂ ਦੇ ਘਰ ਉੱਡ ਜਾਣਗੇ, ਕਿਧਰੇ ਨਹੀਂ ਕਿਸੇ ਦੀਆਂ ਫੂਕਾਂ ਨਾਲ ਘਰ ਉੱਡਦੇ, ਜੇ ਉਹ ਘਰ ਦੇ ਵਿੱਚ ਗੁਰਬਾਣੀ ਆ, ਜੇ ਘਰ ਦੇ ਵਿੱਚ ਰੱਬ ਦਾ ਨਾਮ ਆ, ਜੇ ਘਰ ਦੇ ਵਿੱਚ ਪਰਮੇਸ਼ਰ ਦਾ ਸ਼ੁਕਰਾਨਾ ਕਰਨ ਵਾਲੇ ਰਹਿੰਦੇ ਹੋਣ। ਤੇ ਮਹਾਰਾਜ ਕਹਿੰਦੇ ਮਰਦਾਨਿਆ ਇੱਕ ਵਾਰੀ ਤੂੰ ਫੇਰ ਜਾਇਆ। ਗੁਰੂ ਸਾਹਿਬ ਦੇ ਚੋਜ ਨੇ, ਮਰਦਾਨਾ ਜੀ ਕਹਿੰਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਹੋ, ਮੈਂ ਕਿਵੇਂ ਜਾਵਾਂ ਫੇਰ ਦੁਬਾਰੇ, ਮੈਂ ਤਾਂ ਪਹਿਲਾਂ ਹੀ ਮਸਾਂ ਆਇਆ, ਮੈਂ ਦੁਬਾਰੇ ਕਿਵੇਂ ਜਾ ਸਕਦਾ ਹੈ, ਮੇਰੇ ਤਾਂ ਪੈਰ ਥੱਕ ਗਏ, ਲੱਤਾਂ ਥੱਕ ਗਈਆਂ, ਪਹਾੜੀ ਤੇ ਚੜ੍ਹਦੇ ਦੀਆਂ ਤੇ ਉੱਤਰਦੇ ਦੀਆਂ, ਗਰਮੀ ਦੀ ਰੌਤਾ, ਪਾਣੀ ਦੀ ਬੂੰਦ ਨਹੀਂ ਮਿਲੀ। ਤੇ ਮਹਾਰਾਜ ਦੁਬਾਰੇ ਜਾਣ ਨੂੰ ਕਹਿੰਦੇ ਤੁਸੀਂ, ਮੇਰੇ ਪਾਤਸ਼ਾਹ ਗਰੀਬ ਨਿਵਾਜ ਅਕਾਲ ਪੁਰਖਾਂ ਅੰਤਰਜਾਮੀ ਕਹਿੰਦੇ ਨਹੀਂ ਮਰਦਾਨਿਆ ਜਾ ਦੁਬਾਰੇ, ਕੋਈ ਨਹੀਂ ਜਾਇਆ ਤੂੰ ਜਲ ਛਕਿਆ। ਭਾਈ ਮਰਦਾਨਾ ਜੀ ਦੁਬਾਰੇ ਜਾਂਦੇ ਆ ਤੇ ਬੜੀ ਘਧਾਰੀ ਦਾ ਹੋਰ ਵੀ ਗੁੱਸਾ ਤੇਜ਼ ਹੋ ਗਿਆ, ਕਿਉਂਕਿ ਜਦੋਂ ਪਹਿਲਾਂ ਹੀ ਉਹਨੇ ਮੋੜ ਦਿੱਤਾ, ਆਪਾਂ ਵੀ ਆਮ ਜੇ ਬੰਦੇ ਹਾਂ, ਚ ਕਿਸੇ ਨੂੰ ਘਰੋਂ ਮੋੜ ਦਈਏ ਫੇਰ ਅੱਜ ਆਪਾਂ ਗੁੱਸਾ ਹੋਰ ਕਰਾਂਗੇ, ਕਿਉਂਕਿ ਸਾਡੇ ਵਿੱਚ ਵੀ ਗੁਣ ਹੈਗੇ ਨਾ ਉਹੋ ਜਿਹੇ, ਤੇ ਜੇ ਅਕਾਲ ਪੁਰਖ ਨਿਰੰਕਾਰ ਦੇ ਗੁਣ ਹੋਣ ਫਿਰ ਮਿੱਠ ਮਿੱਠ ਬੋਲੜੇ ਹੋਵਾਂਗੇ, ਜੇ ਮਾੜੇ ਉਗਣ ਆ ਗਏ ਫਿਰ ਕੌੜੇ ਹੋਵਾਂਗੇ ਅਸੀਂ। ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਸੇਵਕ ਭਾਈ ਮਰਦਾਨਾ ਜੀ ਫੇਰ ਗਏ ਹੈ, ਫਿਰ ਬੜੀ ਘਧਾਰੀ ਲਾਲ ਪੀਲੀਆਂ ਅੱਖਾਂ ਕਰਕੇ ਕਹਿੰਦਾ ਵੀ ਤੂੰ, ਤੈਨੂੰ ਇੱਕ ਸ਼ਰਤ ਮੰਨਣੀ ਪੈਣੀ ਹੈ। ਤੇ ਮਰਦਾਨਾ ਜੀ ਕਹਿੰਦੇ ਵੀ ਕਿਹੜੀ ਸ਼ਰਤ? ਕਹਿੰਦਾ ਪਾਣੀ ਤਾਂ ਦੇ ਦੇਣਾ, ਤੈਨੂੰ ਇੱਕ ਸ਼ਰਤ ਮੰਨਣੀ ਪੈਣੀ ਹੈ। ਭਾਈ ਮਰਦਾਨਾ ਜੀ ਕਹਿੰਦੇ ਦੱਸੋ, ਮੰਨਣ ਵਾਲੀ ਹੋਈ ਤਾਂ ਜ਼ਰੂਰ ਮੰਨ ਲਾਂਗੇ। ਤੇ ਕਹਿੰਦਾ ਵੀ ਜਿਹੜੇ ਗੁਰੂ ਨਾਨਕ ਦੀ ਤੂੰ ਸਿਫਤ ਕਰਦਾ, ਵਡਿਆਈ ਕਰਦਾ ਜੀ ਦੀ, ਜਿਹਦੀ ਸੋਭਾ ਕਰਦਾ ਵੀ ਉਹ ਨਿਰੰਕਾਰ ਆ, ਉਹਨੂੰ ਛੱਡ ਦੇ, ਮੇਰਾ ਚੇਲਾ ਬਣ ਜਾ, ਤੂੰ ਮੇਰਾ ਚੇਲਾ ਬਣ ਜਾ, ਉਹਨੂੰ ਛੱਡ ਪਰੇ, ਜਿਹੜਾ ਤੈਨੂੰ ਪਾਣੀ ਦੀ ਬੂੰਦ ਨਹੀਂ ਪਿਆ ਸਕਦਾ, ਪਹਾੜਾਂ 'ਚ ਲਈ ਫਿਰਦਾ, ਪਤਾ ਨਹੀਂ ਕਦੋਂ ਕਦੇ ਤੁਰੇ ਫਿਰਦੇ ਆ ਤੁਸੀਂ, ਤੇ ਆਹ ਜਿਹੜਾ ਕੌਂਡਾ ਪਾਣੀ ਦਾ ਇਹ ਮੇਰਾ, ਲੋਕ ਮੇਰੀ ਪੂਜਾ ਕਰਦੇ ਆ, ਡਰਦੇ ਆ, ਤੇ ਮੈਥੋਂ ਬਾਅਦ ਤੂੰ ਗੁਰੂ ਹੋਏਗਾ, ਇਹ ਮਾਲਕ ਇੱਥੋਂ ਦਾ ਤੂੰ ਹੋਏਗਾ। ਆ ਹੁਣ ਵੀ ਇਹੀ ਚੱਲ ਰਿਹਾ ਨਾ ਦੁਨੀਆਂ ਦੇ ਉੱਤੇ, ਵੀ ਬੰਦੇ ਨੂੰ ਪਤਾ ਹੋਵੇ ਇਹ ਤੋਂ ਬਾਅਦ ਮਾਲਕ ਮੈਂ ਹਾਂ, ਆ ਡੇਰੇ ਦਾ ਜਾਂ ਜ਼ਮੀਨ ਦਾ ਜਾਂ ਘਰ ਬਾਰ ਦਾ, ਫਿਰ ਬੰਦਾ ਜ਼ਰੂਰ ਪੁੱਛ ਪੁੱਛ ਕਰਦਾ ਫਿਰਦਾ, ਲਾਲਚ ਆ ਨਾ। ਪਰ ਭਾਈ ਮਰਦਾਨਾ ਜੀ ਨੂੰ ਨਹੀਂ ਕੋਈ ਲਾਲਚ, ਉਹ ਕਹਿੰਦਾ ਵੀ ਤੂੰ ਮੈਨੂੰ ਘੁੱਟ ਜਲਦੀ ਦੇਣ ਵਾਸਤੇ, ਤੂੰ ਕਹਿੰਦਾ ਵੀ ਆਪਦੇ ਰੱਬ ਨੂੰ ਛੱਡ ਦੇ, ਗੁਰੂ ਨੂੰ ਛੱਡ ਦੇ, ਆ ਇੱਕ ਬੁੱਕ ਬੁੱਕ ਪਾਣੀ ਦਾ ਪੀਣ ਵਾਸਤੇ, ਮੈਨੂੰ ਜੋ ਮੇਰੇ ਰੱਬ ਨੇ ਦਿੱਤਾ ਨਾ ਬਲੀ, ਉਹ ਤੂੰ ਨਹੀਂ ਦੇ ਸਕਦਾ, ਤੇਰੇ ਪਾਣੀ ਦੀ ਲੋੜ ਨਹੀਂ ਮੈਨੂੰ, ਨਾ ਤੇਰਾ ਚੇਲਾ ਬਣਨ ਦੀ ਲੋੜ ਆ ਮੈਨੂੰ, ਮੈਂ ਤਾਂ ਉਸੇ ਇੱਕ ਅਕਾਲ ਪੁਰਖ ਦਾ ਪੁਜਾਰੀ ਹਾਂ, ਇੱਕ ਬਾਬਾ ਅਕਾਲ ਰੂਪ, ਦੂਜਾ ਰਬਾਬੀ ਮਰਦਾਨਾ, ਮੈਂ ਤਾਂ ਉਹਦਾ ਰਾਗੀ ਢਾਡੀ ਰਬਾਬੀ ਹਾਂ, ਚਾਕਰ ਹਾਂ ਮੈਂ ਗੋਲਾਂ ਉਹਦਾ, ਮੈਨੂੰ ਭਾਵੇਂ ਮੌਤ ਆ ਜਾਵੇ ਮੈਂ ਉਹਦਾ ਪੱਲਾ ਨਹੀਂ ਛੱਡ ਸਕਦਾ। ਇੱਕ ਸ਼ਬਦ ਪੜ੍ਹਦੇ ਹੁੰਦੇ ਨਾ ਆਪਾਂ, ਨੰਦਾ ਤੇ ਹੱਬੈ ਸਾਕ ਕੜਾਵੈ, ਡਿੱਠੇ ਤੋਂ ਪੱਲੇ ਤੈਂਡੇ ਲਾਗੀ, ਔਸਤ ਨਿੰਦਾ ਨਾਨਕ ਜੀ ਮੈਂ ਹੰਬ ਵਜਾਈ ਛੋੜਿਆ, ਛੋੜਿਆ ਹੱਬ ਕਿਛ ਤਿਆਗੀ, ਹੱਬੈ ਸਾਕ ਕੜਾਵੈ ਡਿੱਠੇ ਤੋਂ ਪੱਲੇ ਤੈਂਡੇ ਲਾਗੀ। ਇਹ ਆਪਾਂ ਸ਼ਬਦ ਜਦੋਂ ਸੁਭਾਗੀ ਜੋੜੀ ਦੇ ਆਨੰਦ ਕਾਰਜ ਜਦੋਂ ਪੜ੍ਹਦੇ ਹਾਂ, ਪਰ ਇਹ ਜਿੰਦੜੀ ਦੀ ਗੱਲ ਆ, ਨਿਮਾਣੀ ਜਿੰਦੜੀ ਦੀ, ਇਹ ਰੂਹ ਦੀ ਗੱਲ ਆ, ਰੱਬ ਦੇ ਨਾਲ ਨਿਰੰਕਾਰ ਦੀ ਗੱਲ ਆ, ਇੱਕ ਜੋਤ ਦੋ ਮੂਰਤੀ ਧਨ ਪਰ ਕਹੀਏ ਸੋਏ, ਇਹ ਰੱਬ ਨੂੰ ਅੰਦਰਲੀ ਸਾਡੀ ਜਿਹੜੀ ਨਿਮਾਣੀ ਜਿੰਦੜੀ ਆ, ਇਹ ਕਹਿੰਦੀ, ਇਹ ਅਰਦਾਸ ਕਰਦੀ ਆ ਵੀ ਮਾਲਕਾ ਦੁਨੀਆਂ ਦੇ ਸਾਕ ਜਦੋਂ ਕੌੜੇ ਦਿਸੇ, ਰੰਗ ਕੌੜੇ ਦਿਸੇ, ਫਿੱਕੇ ਦਿਸੇ, ਖੁਸਣ ਵਾਲੇ ਦਿਸੇ ਦੁਨੀਆਂ ਦੇ ਰੰਗ, ਤੋਂ ਪੱਲੇ ਤੈਂਡੇ ਲਾਗੀ, ਪਾਸ਼ਾ ਆ ਮੇਰੀ ਨਿਮਾਣੀ ਜਿੰਦੜੀ ਹੁਣ ਤੇਰੇ ਚਰਨੀ ਲਾਗੀ, ਤੇਰਾ ਪੱਲਾ ਫੜ ਲਿਆ, ਕਿਰਪਾ ਕਰੀ ਹੁਣ ਪੱਲਾ ਛੁੱਟੇ ਨਾ। ਇਹੀ ਆਪਾਂ ਬੱਚੇ ਬੱਚੀ ਦੀ ਅਰਦਾਸ ਕਰਦੇ ਨਾ, ਲੜ ਫੜਾਉਣੇ ਆ, ਇਹਦਾ ਮਤਲਬ ਇਹ ਦੁਨਿਆਵੀ ਗੱਲਾਂ ਨੇ, ਇਹ ਦਰਗਾਹੀ ਹੈ, ਰੱਬ ਪ੍ਰਤੀ ਸ਼ਬਦ ਨੇ ਇਹ, ਪਰਮਾਤਮਾ ਪ੍ਰਤੀ। ਹਾਂ ਸਾਡੀ ਮਰਜ਼ਾਦਾ ਆਨੰਦ ਕਾਰਜ, ਗੁਰੂ ਮੁਰੇ ਅਰਜੋਈਆਂ ਕਰਨੀਆਂ, ਅਰਦਾਸਾਂ ਕਰਨੀਆਂ, ਬੱਚਿਆਂ ਦੀ ਚੜ੍ਹਦੀ ਕਲਾ ਲੰਬੀਆਂ ਉਮਰਾਂ ਸੁੱਖ ਸ਼ਾਂਤੀ ਮੰਗਣੀ, ਇਹ ਸਾਡੀ ਮਰਜ਼ਾਦਾ। ਇਹਨੂੰ ਸੰਯੋਗ ਲਿਖਿਆ ਮਹਾਰਾਜ ਨੇ, ਨਾਨਕ ਸਤਿਗੁਰ ਤਿਨਾਂ ਮਿਲਾਇਆ ਤਿਨਾਂ ਜਿਨ੍ਹਾਂ ਧੁਰੇ ਪਿਆ ਸੰਯੋਗ। ਇਹ ਦੋ ਚੀਜ਼ਾਂ, ਦੋ ਅਰਥ ਨੇ ਇਹਦੇ, ਇੱਕ ਤਾਂ ਦੁਨਿਆਵੀ ਗੱਲ ਹੈ ਤੇ ਦੂਜੀ ਗੱਲ ਦਰਗਾਹੀ ਹੈ। ਪਹਿਲੀ ਗੱਲ ਦਰਗਾਹੀ ਹੈ, ਸੰਯੋਗ ਆ, ਜੇ ਰੱਬ ਨਾਲ ਤਾਂ ਮਿਲ ਜਾਵਾਂਗੇ ਰੱਬ ਨੂੰ, ਤੇ ਜੇ ਨਹੀਂ ਕਰਮਾਂ ਚ ਕੋਈ ਚੰਗਾ ਕਰਮ ਲਿਖਿਆ ਫਿਰ ਤਾਂ ਦੂਰ ਦੂਰ ਹੀ ਰਵਾਂਗੇ ਗੁਰੂ ਘਰ ਤੋਂ। ਆਓ ਜਿਵੇਂ ਭਾਈ ਮਰਦਾਨਾ ਜੀ ਕਹਿੰਦੇ ਬਲੀ ਤੇਰੇ ਪਾਣੀ ਦੀ ਇੱਕ ਬੂੰਦ ਦੀ ਲੋੜ ਨਹੀਂ, ਮਰਦਾ ਮੈਂ ਮਰ ਜਾਵਾਂ, ਮੈਂ ਆਪਣੇ ਗੁਰੂ ਤੋਂ ਕਿਵੇਂ ਬੇਮੁਖ ਹੋਵਾਂ, ਬੇਮੁਖ ਹੋਏ ਰਾਮ ਤੇ ਲੱਗਣ ਜਾਣਾ ਮਾਂ, ਵਜੋਗਾ ਜਿਹੜੇ ਰੱਬ ਤੋਂ ਬੇਮੁੱਖ ਹੋ ਜਾਂਦੇ ਹੈ ਉਹਨਾਂ ਦਾ ਜਿਉਣਾ ਧਰੈਗ ਹੋ ਜਾਂਦਾ ਹੈ ਤੇ ਉਹ ਜਨਮਾਂ ਜਨਮਾਂ ਚ ਭੌਂਦੇ ਫਿਰਦੇ ਨੇ ਤੇ ਬੜੀ ਫਿਰ ਗੁੱਸੇ ਵਿੱਚ ਜਿਵੇਂ ਬੋਲਦਾ ਭਾਈ ਮਰਦਾਨੇ ਨੂੰ ਕੌੜੇ ਬੋਲ ਕੌੜੇ ਸ਼ਬਦ ਮੇਰੇ ਸਾਥੀ ਭਾਈ ਜਗਤਾਰ ਸਿੰਘ ਮੰਗੇਆਲ ਭਾਈ ਜਗਸੀਰ ਸਿੰਘ ਬੰਸੀਪੁਰਾ ਸਰੰਗੀ ਮਾਸਟਰ ਭਾਈ ਬੂਟਾ ਸਿੰਘ ਫਰਵਾਹੀ ਗਿਆਨੀ ਪ੍ਰਿਤਪਾਲ ਸਿੰਘ ਪਾਰਸ ਜਗਰਾਓ ਵਾਲਿਆਂ ਦੇ ਗੋਲਡ ਮੈਡਲਿਸਟ ਇੰਟਰਨੈਸ਼ਨਲ ਢਾਡੀ ਜਥੇ ਦੇ ਹੋਏ।

0: ਗੁਰੂ ਨੂੰ ਤੂੰ ਇੰਨਾ ਵੱਡਾ ਆਖਦਾ, ਜਿਸ ਗੁਰੂ ਨੂੰ ਤੂੰ ਇੰਨਾ ਵੱਡਾ ਆਖਦਾ, ਗੁੱਡ ਪਾਣੀ ਦੀ ਨੀ ਤੈਨੂੰ ਉਹ ਪਿਆਉਂਦਾ, ਗੁੱਡ ਪਾਣੀ ਦੀ ਨੀ ਤੈਨੂੰ ਉਹ ਪਿਆਉਂਦਾ।
1: ਜਿਸ ਗੁਰੂ ਨੂੰ ਤੂੰ ਐਡਾ ਵੱਡਾ ਆਖਦਾ।

0: ਅੱਜ ਛੱਡ ਦੇ ਤੂੰ ਨਾਨਕ ਫਕੀਰ ਨੂੰ, ਅੱਜ ਛੱਡ ਦੇ ਤੂੰ ਨਾਨਕ ਫਕੀਰ ਨੂੰ, ਤੇਰਾ ਘਰ ਘਾਟ ਜਿਹੜਾ ਨੀ ਬਣਾਉਂਦਾ, ਤੇਰਾ ਘਰ ਘਾਟ ਜਿਹੜਾ ਨੀ ਬਣਾਉਂਦਾ,
1: ਅੱਜ ਛੱਡ ਦੇ ਤੂੰ ਨਾਨਕ ਫਕੀਰ ਨੂੰ, ਅੱਜ ਛੱਡ ਦੇ ਤੂੰ।

ਹਰ ਜੋ ਹੰਕਾਰ ਨਾ ਭਾਵੀ ਵੈਦ ਕੂਕ ਸਦਾਵੈ। ਮੇਰੇ ਸਤਿਗੁਰੂ ਕਹਿੰਦੇ ਵੇਦਾਂ ਨੇ, ਗ੍ਰੰਥਾਂ ਨੇ, ਧਾਰਮਿਕ ਕਿਤਾਬਾਂ ਨੇ, ਪੁਸਤਕਾਂ ਨੇ, ਇਹ ਕੂਕ ਕੂਕ ਕਿਹਾ ਵੀ ਜਿਹੜਾ ਹੰਕਾਰ ਆ ਰੱਬ ਨੂੰ ਨਹੀਂ ਪਾਉਂਦਾ। ਕਾਹਦਾ ਕਰਦਾ ਇਹ ਮਾਣ ਹੰਕਾਰ ਬੰਦਿਆ? ਇੱਥੇ ਚੰਦ ਦੇ ਤਾਈ ਵੀ ਦਾਗ ਹੁੰਦਾ। ਚੰਗੇ ਹੋਣਾ ਬਹੁਤ ਚੰਗੀ ਗੱਲ ਹੈ, ਪਰ ਦੂਜੇ ਨੂੰ ਮਾੜਾ ਸਮਝਣਾ ਇਹ ਸਭ ਤੋਂ ਮਾੜੀ ਗੱਲ ਹੈ। ਮਹਾਰਾਜ ਦੇ ਤਾਂ ਹੀ ਚਰਨਾ ਚਾਹੁੰਦੇ ਵੀ ਮਹਾਰਾਜ ਅਸੀਂ ਚੰਗੇ ਬਣ ਜਾਈਏ, ਸਮਾਤਾ ਆ ਜਾਵੇ। ਇੱਥੇ ਆ ਕੇ ਬੰਦਾ ਚੰਗੇ ਬਣਦਾ ਕਿਉਂਕਿ ਚੰਗੇ ਗੁਣ ਸਿੱਖ ਲੈਂਦਾ, ਇੱਥੇ ਗੁਰੂ ਸਿਖਾਉਂਦੇ ਹੈ। ਕਾਹਦਾ ਕਰਦਾ ਤੂੰ ਮਾਣ ਹੰਕਾਰ ਬੰਦਿਆ? ਇੱਥੇ ਚੰਦ ਦੇ ਤਾਈ ਵੀ ਦਾਗ ਹੁੰਦਾ। ਅੱਖਾਂ ਖੁੱਲੀਆਂ ਨੂੰ ਜਾਗਾ ਕਹੇ ਜਾਗਦਾ, ਪਰ ਅੰਦਰੋਂ ਕਦੇ ਨਾ ਜਾਗ ਹੁੰਦਾ। ਅੱਖਾਂ ਖੁੱਲ੍ਹ ਗਈਆਂ, ਆਪਾਂ ਦੇਖਦੇ ਹਾਂ ਦੁਨੀਆ, ਆਪਾਂ ਜਾਗਦੇ ਮੰਨਦੇ ਹਾਂ ਆਪਣੇ ਆਪ ਨੂੰ, ਪਰ ਮਹਾਰਾਜ ਕਹਿੰਦੇ ਅੰਦਰੋਂ ਵੀ ਜਾਗ। ਅੱਖਾਂ ਖੁੱਲੀਆਂ ਨੂੰ ਜਾਗਦਾ ਕਹਿਣ ਲੋਕੀ, ਪਰ ਅੰਦਰੋਂ ਕਦੇ ਨਾ ਜਾਗ ਹੁੰਦਾ। ਇੱਥੇ ਕਿਸੇ ਦਾ ਕੋਈ ਨਹੀਂ ਖਾਣ ਆਉਂਦਾ, ਇੱਥੇ ਕਿਸੇ ਦਾ ਕੋਈ ਨਹੀਂ ਖਾਣ ਆਉਂਦਾ। ਹਰ ਬੰਦੇ ਦਾ ਆਪਣਾ ਭਾਗ ਹੁੰਦਾ। ਐਵੇਂ ਪਾਰਸ ਭਰਾ, ਐਵੇਂ ਪਾਰਸ ਕਰੇ ਤੋਂ ਮਾਣ ਕਾਹਦਾ, ਪਾਈ ਪਾਈ ਦਾ ਉੱਥੇ ਹਿਸਾਬ ਹੁੰਦਾ ਕਿ ਮਾਣ ਸਰੀਰਾਂ ਦਾ, ਗੱਲ ਪਾਈਆਂ ਲੀਰਾਂ ਦਾ, ਕਾਹ ਤੋਂ ਰਸ ਰਸ ਬਹਿਣਾ ਏ ਮਿਲਣਾ ਤਕਦੀਰਾਂ ਦਾ। ਸਭ ਹਾਸੇ ਖੁੱਸ ਜਾਂਦੇ ਜਦ ਆਪਣੇ ਮੁੱਕ ਜਾਂਦੇ, ਇਹਨਾਂ ਪਾਰਸ ਮਾੜਾ ਨੀ ਜਿੰਨਾ ਸਮਝੀ ਜਾਂਦੇ ਆ। ਜੱਗ ਤੋਂ ਤੁਰ ਜਾਵਣ ਦੇ ਨਿਤ ਨਵੇਂ ਬਹਾਨੇ ਆ, ਰੱਬ ਨੂੰ ਨੀ ਭਾਉਂਦੇ ਜਿਹੜੇ ਹੁਣ ਹੰਕਾਰੀ। ਜ਼ਿੰਦਗੀ ਏ ਤੇਰੀ ਬਸ ਚਾਰ ਦਿਨ ਸਾਰੀ, ਐਵੇਂ ਕਾਹਤੋਂ ਬੀਜਦਾ ਏ ਪਾਪਾਂ ਦੀ ਕਿਆਰੀ। ਗੱਲ ਇੱਕ ਵੀ ਨੀ ਚੰਗੀ ਕੀਤੀ, ਸਾਰੀ ਗੱਲ ਮਾੜੀ, ਤੇਰੀ ਪਾਰਸ ਪ੍ਰਿਤ ਪਾਲ ਮੱਤ ਗਈ ਮਾਰੀ। ਭਾਈ ਮਰਦਾਨੇ ਜੀ ਨੂੰ ਜਦੋਂ ਬੋਲ ਕਬੋਲ ਕਰਦਾ ਹੰਕਾਰੀ ਬੜੀ ਕਧਾਰੀ, ਤੇ ਭਾਈ ਮਰਦਾਨਾ ਜੀ ਕਹਿੰਦੇ ਬਲੀ, ਮੈਂ ਬੜੇ ਤਪਸ਼ਵੀ ਲੋਕ ਦੇਖੇ ਹੈ, ਬੜੇ ਸਾਧੂ ਮਹੰਤਾਂ ਨਾਲ ਮਿਲਾਪ ਹੋਇਆ ਮੇਰਾ। ਮੈਂ ਗੁਰੂ ਨਾਨਕ ਦੇਵ ਮਹਾਰਾਜ ਦੇ ਨਾਲ ਥਾਂ ਥਾਂ ਤੇ ਫਿਰਿਆ ਘੁੰਮਿਆ। ਇੱਥੇ ਬੇਨਤੀ ਕਰਾਂ ਵੀ ਇਹ ਮਹਾਰਾਜ ਦੀ ਚੌਥੀ ਉਦਾਸੀ ਸੀ, ਹਸਨ ਅਬਦਾਲ ਦੀ ਨਾ, ਇਹ ਚੌਥੀ ਉਦਾਸੀ ਦਾ ਮਹਾਰਾਜ ਦਾ ਸਮਾਂ। ਇਹ ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਦਾ ਸੇਵਕ ਭਾਈ ਮਰਦਾਨਾ ਕਹਿੰਦਾ, ਮੈਂ ਆਪਦੇ ਰੱਬ ਨਾਲ ਸਾਰੀ ਦੁਨੀਆ ਘੁੰਮੀ ਹੈ, ਮੈਂ ਦੁਨੀਆ ਦੇ, ਮੈਂ ਗਰੀਬਾਂ ਦੇ ਦੁੱਖਾਂ ਨੂੰ ਨੇੜੇ ਹੋ ਕੇ ਦੇਖਿਆ, ਮੈਂ ਆਪਣਾ ਬਾਬਾ, ਮੈਂ ਗੁਰੂ ਨਾਨਕ ਸਾਹਿਬ ਪਾਪੀਆਂ ਨੂੰ ਤਾਰਦਾ ਦੇਖਿਆ, ਇਹਨਾਂ ਅੱਖਾਂ ਨਾ ਐਕਣੀ ਅਨੇਕਾਂ ਕਿਹੜੇ ਕਿਹੜੇ ਦੱਸਾਂ, ਜਿਹੜੇ ਕਿਰਤੀ ਗਰੀਬ ਤਾਰੇ ਉਵੇਂ ਜਿਵੇਂ ਤਾਰੋ, ਜਿਵੇਂ ਲਾਲੋ ਤਾਈ ਤਾਰਿਆ। ਭਾਈ ਮਰਦਾਨਾ ਜੀ ਕਹਿੰਦੇ, ਜਿਹੜੇ ਮੇਰੇ ਗੁਰੂ ਸਾਹਿਬ ਨੂੰ ਤੂੰ ਕਹਿੰਦਾ ਨਾ ਉਹਨੂੰ ਛੱਡ ਦੇ, ਮੇਰਾ ਚੇਲਾ ਬਣ ਜਾ। ਕਹਿੰਦੇ ਬਲੀ, ਤੂੰ ਆਪ ਤਾਂ ਡੁੱਬਣਾ ਹੀ ਡੁੱਬਣਾ, ਮੈਨੂੰ ਵੀ ਡੁੱਬੇਗਾ, ਕਿਉਂਕਿ ਜਿਹੜਾ ਪੱਥਰਾਂ ਵਾਲੀ ਬੇੜੀ ਚ ਬਹਿੰਦਾ ਉਹ ਡੁੱਬਦਾ ਹੀ ਡੁੱਬਦਾ ਹੁੰਦਾ। ਜਿਹਨੇ ਪੱਥਰ ਪਹਿਲਾਂ ਹੀ ਬੇੜੀ ਚ ਰੱਖੇ ਹੋਣ, ਅਸਵਾਰ ਹੋਰ ਬਹਿ ਜਾਣ ਤੇ ਉਹਨੇ ਡੁੱਬਣਾ ਹੀ ਡੁੱਬਣਾ ਹੈ। ਭਾਈ ਮਰਦਾਨਾ ਜੀ ਕਹਿੰਦੇ, ਤੂੰ ਔਗਣਾਂ ਦੇ, ਤੂੰ ਪੱਥਰਾਂ ਦੇ, ਤੂੰ ਪਾਪਾਂ ਦੇ ਬੇੜੇ ਲੱਦੀ ਫਿਰਦਾ, ਤੇਰੇ ਅੰਦਰ ਕੋਈ ਗੁਣ ਨੀ ਫਕੀਰਾਂ ਵਾਲਾ, ਤੇਰੇ ਅੰਦਰ ਕੋਈ ਸਾਧੂ ਸੰਤ ਵਾਲੀ ਆਤਮਾ ਹੈ ਨੀ, ਤੇਰੇ ਬੋਲਾਂ ਤੇ ਰੱਬ ਦਾ ਪ੍ਰਭਾਵ ਨੀ, ਰੁੱਖੇ ਬੋਲਨੇ ਤੇਰੇ, ਤੈਨੂੰ ਕਦਰ ਨੀ ਇਨਸਾਨੀਅਤ ਦੀ, ਇਨਸਾਨ ਦੀ। ਤੇ ਫਿਰ ਮਰਦਾਨੇ ਨੂੰ ਉਹਨੇ ਇਹ ਵੀ ਪੁੱਛਿਆ ਸੀ, ਤੂੰ ਕੌਣ ਹੈ? ਮਰਦਾਨਾ ਕਹਿੰਦਾ, ਜੀ ਮੈਂ ਮਨੁੱਖ ਹਾਂ, ਮੈਂ ਇਨਸਾਨ ਹੈ, ਤੇ ਰੱਬ ਨੇ ਵੀ ਇਨਸਾਨ ਹੀ ਭੇਜਿਆ, ਨਾ ਹਮ ਹਿੰਦੂ ਨਾ ਮੁਸਲਮਾਨ। ਬਾਬਾ ਨਾਨਕ ਜੀ ਵੀ ਇਹੀ ਗੱਲ ਕਹੇ ਜਦੋਂ ਮਸਾਣਾ ਚ ਜਾ ਕੇ ਬਹਿ ਗਏ ਸੀ, ਇਹੀ ਰੱਟ ਲਾਉਂਦੇ ਰਹੇ, ਨਾ ਹਮ ਹਿੰਦੂ ਨਾ ਮੁਸਲਮਾਨ। ਕਾਜੀ ਮੌਲੀ ਵੀ ਪੁੱਛਦੇ, ਫਿਰ ਕੌਣ ਹੈ? ਮਹਾਰਾਜ ਕਹਿੰਦੇ, ਇਨਸਾਨ ਹੀ ਬਣ ਜਾਈਏ, ਇੰਨਾ ਹੀ ਬੜਾ। ਜਿਹੜਾ ਰੱਬ ਨੇ ਭੇਜਿਆ ਨਾ, ਜਿਹੜਾ ਬਣਾ ਕੇ, ਇਹੀ ਬਣ ਜਾਈਏ। ਤੇ ਬੜੀ ਪੁੱਛਦਾ ਹੈ, ਕਹਿੰਦਾ ਕੌਣ ਹੈ ਤੂੰ? ਭਾਈ ਮਰਦਾਨਾ ਜੀ ਕਹਿੰਦਾ, ਮੈਂ ਇਨਸਾਨ, ਮੈਂ ਰੱਬ ਦਾ ਭੇਜਿਆ ਹੋਇਆ ਜੀਵ, ਮੈਂ ਚੇਲਾ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ। ਨਹੀਂ ਬੜੀ ਕਹਿੰਦਾ ਵੀ ਤੂੰ ਕਿਹੜੀ ਬਰਾਦਰੀ ਨਾਲ ਸੰਬੰਧਿਤ ਆ? ਆ ਕਈ ਵਾਰੀ ਆਪਣੀ ਵੀ ਆਦਤ ਹੁੰਦੀ, ਹਰੇਕ ਨੂੰ ਪੁੱਛ ਲੈਂਦੇ ਹਾਂ, ਪਰ ਸਾਨੂੰ ਨੀ ਮਹਾਰਾਜ ਨੇ ਮਤ ਦਿੱਤੀ। ਮਹਾਰਾਜ ਕਹਿੰਦੇ, ਨਹੀਂ ਤੁਸੀਂ ਸਿੱਖ ਆ, ਇਹ ਤੁਹਾਡੀ ਬਰਾਦਰੀ ਸਿੱਖੀ ਆ, ਤੁਹਾਡਾ ਗੋਤ ਸਿੰਘ ਆ,
ਤੁਸੀਂ ਸੈਕੋਂ ਦੁਨੀਆਂ ਦੇ, ਤੁਹਾਡੇ ਤੋਂ ਉੱਚਾ ਕੋਈ ਨੀ ਤੇ ਨਾ ਹੀ ਤੁਹਾਡੇ ਤੋਂ ਕੋਈ ਨੀਵਾਂ, ਨਾਨਕ ਉੱਤਮ ਨੀਚ ਨਾ ਕੋਈ। ਇੱਥੋਂ ਮੱਤ ਲੈਣ ਆਉਣੇ ਆ ਤੇ ਜੇ ਉਮਰਾਂ ਹੀ ਨਾ ਗਈਆਂ ਮੱਥੇ ਟੇਕਦਿਆਂ ਦੀਆਂ, ਕੋਈ ਮੱਤ ਨਾ ਮਿਲੀ ਤੇ ਫਿਰ ਸਾਡੀ ਬਾਜੀ, ਅਸੀਂ ਹਾਰ ਜਾਣਾ ਜ਼ਿੰਦਗੀ ਦੀ। ਕਹਿੰਦਾ ਬੜੀ ਪੁੱਛਦਾ ਵੀ ਕਿਹਦੇ ਨਾਲ ਸੰਬੰਧਤ ਆ। ਭਾਈ ਮਰਦਾਨਾ ਜੀ ਕਹਿੰਦਾ ਵੀ ਮੇਰਾ ਜਿਹੜਾ ਜਨਮ ਆ ਨਾ ਮੁਸਲਮਾਨਾਂ ਦੇ ਘਰੇ ਹੋਇਆ, ਮੇਰੇ ਮਾਂ ਬਾਪ ਮੁਸਲਮਾਨ ਸ਼੍ਰੇਣੀ ਦੇ ਵਿੱਚੋਂ, ਅਸਲਾਮ ਨੂੰ ਮੰਨਣ ਵਾਲੇ ਨੇ, ਅੱਲਾ ਖੁਦਾ ਨੂੰ ਰੱਬ ਨੂੰ। ਤੇ ਉਹ ਫਿਰ ਕਹਿੰਦਾ ਮੁਸਲਮਾਨ ਹੋ ਕੇ ਇੱਕ ਹਿੰਦੂ ਪੀਰ ਦੇ ਮਗਰ ਤੁਰਿਆ ਫਿਰਦਾ, ਇੱਕ ਸਿੱਖ ਦੇ ਮਗਰ ਲੱਗਿਆ ਫਿਰ। ਸਾਡੇ ਅੰਦਰੋਂ ਇਹੀ ਗੱਲਾਂ ਨਹੀਂ ਗਈਆਂ? ਅੱਜ ਜਿਹੜੇ ਦੰਗੇ ਫਸਾਦ ਹੋਏ, ਕਿਸੇ ਨੇ ਮਸੀਤ ਢਾਤੀ ਤਾਂ ਦੰਗੇ ਹੋ ਗਏ, ਕਿਸੇ ਨੇ ਮੰਦਰ ਢਾਤਾ ਤਾਂ ਦੰਗਾ ਹੋ ਗਿਆ। ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਆਪਦੇ ਰਾਜ ਦੇ ਵਿੱਚ ਸਰਦਾਰ ਹਰੀ ਸਿੰਘ ਨਲੂਏ ਵਰਗਿਆਂ ਨੇ ਆਪਣੇ ਰਾਜ ਦੇ ਵਿੱਚ ਜਿੱਥੇ ਗੁਰੂ ਘਰ ਬਣਾਏ ਹੈ ਤੇ ਜਿੱਥੇ ਆਬਾਦੀ ਮੁਸਲਮਾਨਾਂ ਦੀ ਮਸੀਤਾਂ ਵੀ ਬਣਾ ਕੇ ਦਿੱਤੀਆਂ, ਜਿੱਥੇ ਹਿੰਦੂਆਂ ਦੀ ਆਬਾਦੀ ਮੰਦਰ ਵੀ ਬਣਾ ਕੇ ਦਿੱਤੇ, ਕਿਸੇ ਧਰਮ ਨੂੰ ਠੇਸ ਨਹੀਂ ਪਹੁੰਚਾਈ, ਪਰ ਆਪਦੇ ਧਰਮ 'ਚ ਪਰਪੱਕ ਰਹੇ। ਇਹ ਨਹੀਂ ਜੇ ਮਸੀਤ ਬਣਾਤੀ ਤੇ ਉੱਥੇ ਹੀ ਜਾ ਕੇ ਕਲਮਾਂ ਪੜ੍ਹਦੇ ਰਹੇ ਜਾਂ ਮੰਦਰ ਬਣਾਤਾ ਉੱਥੇ ਟਿੱਕੇ ਲਾਉਂਦੇ ਰਹੇ ਜਾ ਕੇ, ਨਹੀਂ। ਉਹਨਾਂ ਨੂੰ ਕਿਹਾ ਤੁਹਾਡਾ ਧਰਮ ਆ, ਤੁਹਾਡਾ ਸਤਿਕਾਰ ਹੈ, ਤੁਹਾਡਾ ਤੁਹਾਡਾ ਹੱਕ ਆ, ਤੁਹਾਡਾ ਰਾਈਟ ਆ ਮੇਰੇ ਰਾਜ ਭਾਗ ਦੇ ਵਿੱਚ ਵੀ ਤੁਸੀਂ ਆਪਦੇ ਧਰਮ ਨੂੰ ਮੰਨ ਸਕਦੇ ਹੋ ਤੇ ਖੁੱਲ੍ਹ ਕੇ ਮੰਨੋ, ਪੱਕੇ ਰਹੋ ਆਪਦੇ ਧਰਮਾਂ ਦੇ ਵਿੱਚ। ਪਰ ਇਹ ਨਹੀਂ ਸੀ ਵੀ ਸ਼ੇਰੇ ਪੰਜਾਬ ਜਾਂ ਹਰੀ ਸਿੰਘ ਨਾਲੋਂ ਉੱਥੇ ਮੱਥੇ ਟੇਕਦੇ ਫਿਰਦੇ ਸੀ, ਹੁਣ ਆਪਣੇ ਵਾਲੇ ਤਾਂ ਟੇਕਦੇ ਨਾ। ਕਹਿਣਗੇ ਵੀ ਉਹ ਮਹਾਰਾਜ ਸ਼ੇਰ ਮਰੇਲਕੋਟਲੇ ਵਾਲਾ ਤਾਂ ਮਹਾਰਾਜ ਨੇ ਕਹਿਤਾ ਸੀ ਵੀ ਵੱਸਦਾ ਰਸਦਾ ਰਹੂ, ਵੱਸਦਾ ਰਸਦਾ ਤਾਂ ਮਹਾਰਾਜ ਨੇ ਕਿਹਾ ਸੀ ਮਰੇਲਕੋਟਲਾ ਰਹੂ ਤੇ ਰਿਹਾ ਵੀ। ਇਹ ਨਹੀਂ ਕਿਹਾ ਸੀ ਵੀ ਮੇਰੇ ਗਾਤਰੇ ਵਾਲੇ ਪੱਗਾਂ ਵਾਲੇ ਸਿੱਖ ਵੀ ਉੱਥੇ ਜਾ ਕੇ ਚਿਰਾਗਾਂ 'ਚ ਤੇਲ ਪਾਉਣ, ਇਹ ਕਿਸੇ ਇਤਿਹਾਸ 'ਚ ਨਹੀਂ ਲਿਖਿਆ। ਕਿਸੇ ਨੇ ਕੋਈ ਚੰਗਾ ਕੰਮ ਕੀਤਾ ਤੇ ਮਹਾਰਾਜ ਨੇ ਉਹਦੀ ਸਿਫਤ ਕਰਤੀ? ਮਹਾਰਾਜ ਦਾ ਤਾਂ ਕੋਈ ਬੈਰੀ ਹੈ ਹੀ ਨਹੀਂ ਸੀ, ਗਨੀ ਖਾਂ ਨਵੀ ਖਾਂ ਵਰਗੇ ਮੁਸਲਮਾਨ ਹੀ ਸੀ ਜਿਹੜੇ ਮਹਾਰਾਜ ਨੂੰ ਮੋਢਿਆਂ ਤੇ ਲੈ ਕੇ ਆਏ, ਪਲਕ ਚੁੱਕ ਕੇ ਲਿਆਏ ਉੱਚ ਦਾ ਪੀਰ ਬਣਾ ਕੇ। ਰੱਬ ਦਾ ਨਹੀਂ ਬੈਰ ਕਿਸੇ ਧਰਮ ਨਾਲ, ਹਾਂ ਆਪਦੇ ਧਰਮ ਵਿੱਚ ਪਰਪੱਕ ਰਹਿਣਾ ਸਾਨੂੰ ਹਦਾਇਤ ਆ ਮਹਾਰਾਜ ਦੀ। ਇਹ ਕਹਿੰਦਾ ਮਰਦਾਨਾ ਕਹਿੰਦਾ ਮਹਾਰਾਜ ਮੈਂ ਮੁਸਲਮਾਨ ਹਾਂ। ਤੇ ਇਹਨੇ ਫਿਰ ਹੋਰ ਬੋਲ ਬੋਲੇ, ਫਿਰ ਮਰਦਾਨਾ ਕਹਿੰਦਾ ਤੇਰੇ ਵਰਗੇ ਨਹੀਂ ਫਕੀਰ ਹੁੰਦੇ, ਹੰਕਾਰੀ ਬੰਦੇ ਕਦੇ ਰੱਬ ਦੇ ਫਕੀਰ ਨਹੀਂ ਹੋ ਸਕਦੇ, ਤੂੰ ਭੇਖੀਓ ਹੀ ਆ, ਤੂੰ ਬਗਲਾ ਭਗਤਾਂ। ਮਰਦਾਨਾ ਫਿਰ ਬੜੀ ਕਧਾਰੀ ਨੂੰ ਕੁਝ ਬੋਲੇ, ਇਉਂ ਆਖਦਾ ਜੀ।

0: ਭਾਈ ਮਰਦਾਨਾ ਜੀ ਕਹਿੰਦੇ ਤੂੰ ਕਧਾਰੀ ਨੀ ਤੂੰ ਹੰਕਾਰੀ ਹੈ, ਬੜਾ ਹੰਕਾਰ ਬੋਲਦਾ ਤੇਰੇ ਅੰਦਰ, ਤੂੰ ਰੱਬ ਦਾ ਪਿਆਰਾ ਨੀ ਰੱਬ ਦਾ ਸ਼ਰੀਕ ਬਣ ਕੇ ਬਹਿ ਗਏ ਆ, ਰੱਬ ਦੇ ਪਿਆਰੇ ਰੱਬ ਰੰਗੀਆਂ ਰੂਹਾਂ ਦੇ ਨਾਲ ਤੇਰੇ ਵਰਗਾ ਵਰਤਾ ਨਹੀਂ ਕਰਦੇ। ਸੋ ਉਹ ਸਮੇਂ ਦੀ ਸਮਾਪਤੀ ਹੈ, ਰਹਿੰਦੇ ਇਤਿਹਾਸ ਦੀਆਂ ਸਮਾਵਾਂ ਸ਼ਾਮ ਦੇ ਦੀਵਾਨ ਵਿੱਚ ਕਰਨ ਦਾ ਯਤਨ ਕਰਾਂਗੇ। ਗੁਰੂ ਸਾਹਿਬ ਆਪ ਆਪਣੀ ਵਡਿਆਈ ਕਰਾਉਣਗੇ। ਪਾਤਸ਼ਾਹ ਜੀ ਦੀ ਵਡਿਆਈ ਕਰਦਿਆਂ ਗੁਰਬਾਣੀ ਪੜ੍ਹਦਿਆਂ ਇੱਕ ਨਹੀਂ ਅਨੇਕਾਂ ਹੀ ਤਰ੍ਹਾਂ ਦੀਆਂ ਭੁੱਲਾਂ ਹੋ ਜਾਂਦੀਆਂ। ਸਤਿਗੁਰੂ ਜੀ ਗਨਾਹਾਂ ਦੀ ਮਾਫ਼ੀ ਬਖਸ਼ਣ, ਅੱਗੇ ਤੋਂ ਸਮਤ ਦੇਣ, ਸ਼ੁੱਧ ਗੁਰਬਾਣੀ ਪੜ੍ਹਨ ਦੀ ਗੁਰੂ ਵਡਿਆਈ, ਗੁਰ ਇਤਿਹਾਸ ਕਹਿਣ ਦੀਆਂ ਦਾਤਾਂ ਦੇਣ। ਇਸੇ ਤਰ੍ਹਾਂ ਸੇਵਾਵਾਂ ਲੈਂਦੇ ਰਹਿਣ, ਸਾਡੀਆਂ ਤੁਹਾਡੀਆਂ ਸਭ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਹੋਣ, ਦਰੋਂ ਘਰੋਂ ਨਿਤਨੇਮ ਦੀਆਂ ਦਾਤਾਂ, ਕਾਰੋਬਾਰ 'ਚ ਬਰਕਤਾਂ, ਆਪਸ ਵਿੱਚ ਮੇਲ ਜੋਲ, ਪ੍ਰੇਮ ਪਿਆਰ, ਚੜ੍ਹਦੀ ਕਲਾ ਵਾਲਾ ਜੀਵਨ ਸੱਚੇ ਪਾਤਸ਼ਾਹ ਬਖਸ਼ਣ। ਬਹੁਤ ਹੀ ਸਤਿਕਾਰਯੋਗ ਗੁਰੂ ਘਰ ਦੇ ਰਬਾਬੀ ਪੰਥਕ ਪ੍ਰਸਿੱਧ ਕੀਰਤਨੀ ਜਥਾ ਭਾਈ ਸਾਹਿਬ ਭਾਈ ਕਮਲਜੀਤ ਸਿੰਘ ਜੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਾਲੇ, ਆਪ ਸੰਗਤਾਂ ਨੂੰ ਅੰਮ੍ਰਿਤ ਰਸ ਬਾਣੀ ਦੇ ਨਾਲ ਕਲਯੁਗਮੇ ਕੀਰਤਨ ਪ੍ਰਧਾਨਾਂ ਗੁਰਮੁਖ ਜਪੀਐ ਲਾਏ ਧਿਆਨ ਅੰਮ੍ਰਿਤ ਬਾਣੀ ਨਾਲ ਜੋੜਨਗੇ ਜੀ। ਆਓ ਸਤਿਗੁਰਾਂ ਦੀ ਸਿਫਤ ਸਲਾਹ ਸਰਵਣ ਕਰੀਏ, ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਫਤਿਹ ਦੀ ਸਾਂਝ ਪ੍ਰਾਪਤ ਕਰੀਏ। ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਢਾਡੀ ਦਰ ਪ੍ਰਭ ਮੰਗਣਾ ਦਰ ਕਦੇ ਨਾ ਛੁੜੈ। ਆਪ ਸੰਗਤਾਂ ਨੂੰ ਢਾਡੀ ਵਾਰਾਂ ਸਰਵਣ ਕਰਾ ਰਹੇ ਸਨ ਗਿਆਨੀ ਪ੍ਰਤਪਾਲ ਸਿੰਘ ਜੀ ਪਾਰਸ ਅਤੇ ਉਹਨਾਂ ਦਾ ਜਥਾ, ਬਹੁਤ ਬਹੁਤ ਧੰਨਵਾਦ ਸੰਗਤਾਂ ਵੱਲੋਂ। ਹੁਣ ਸਮਾਂ ਕੀਰਤਨ ਦਾ ਹੈ। ਭਾਈ ਕਮਲਜੀਤ ਸਿੰਘ ਜੀ ਰਬਾਬੀ ਹਜ਼ੂਰੀ ਰਾਕੀ ਸੱਚਖੰਡ ਸ੍ਰੀ ਦਰਬਾਰ ਸਾਹਿਬ, ਤਿੰਨਾਂ ਪਾਸੋਂ ਅੰਮ੍ਰਿਤ ਬਾਣੀ ਦਾ ਕੀਰਤਨ ਸਰਵਣ ਕਰੀਏ। ਸਾਰੀਆਂ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ, ਪਾਠ ਬੋਧ ਸਮਾਗਮ 6 ਜੁਲਾਈ ਨੂੰ ਸ਼ੁਰੂ ਹੋਣਾ ਹੈ ਅਤੇ 16 ਅਗਸਤ ਤੱਕ ਇਹ ਸਮਾਗਮ ਚੱਲਣੇ ਹਨ, 40 ਦਿਨ ਲਗਾਤਾਰ। ਸ਼ਾਮ ਨੂੰ ਮੇਨ ਹਾਲ ਦੇ ਵਿੱਚ ਸੰਥਿਆ ਹੋਵੇ ਕਰੇਗੀ। ਸੋ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ, ਵੱਧ ਚੜ੍ਹ ਕੇ ਆਪ ਜੀ ਨੇ ਲਾਹਾ ਲੈਣਾ ਹੈ। ਬਾਣੀ ਤਾਂ ਅਸੀਂ ਸਾਰੇ ਪੜ੍ਹਦੇ ਹਾਂ ਪਰ ਕਈ ਵਾਰੀ ਅਰਥਾਂ ਦਾ ਸਾਨੂੰ ਪਤਾ ਨਹੀਂ ਹੁੰਦਾ, ਇਸ ਕਰਕੇ ਜਦੋਂ ਅਰਥਾਂ ਸਮੇਤ ਬਾਣੀ ਪੜ੍ਹਾਂਗੇ ਫਿਰ ਜ਼ਿਆਦਾ ਆਨੰਦ ਆਉਂਦਾ ਹੈ। ਸੋ ਇਹ ਗੁਰੂ ਸਾਹਿਬ ਨੇ ਸਾਨੂੰ ਸਮਾਂ ਬਖਸ਼ਿਸ਼ ਕੀਤਾ ਹੈ, ਸੋ ਸਾਰਿਆਂ ਦਾ ਫਰਜ਼ ਬਣਦਾ ਹੈ ਵੱਧ ਚੜ੍ਹ ਕੇ ਆਪ ਜੀ ਹਾਜ਼ਰੀਆਂ ਭਰਨੀਆਂ। ਆਏ ਹੋਏ ਵਿਦਵਾਨਾਂ ਪਾਸੋਂ ਗੁਰਬਾਣੀ ਦੇ ਅਰਥ ਬੋਧ ਸਿੱਖਣੇ ਹਨ, ਉਚਾਰਨ ਸਿੱਖਣਾ ਹੈ ਕਿਵੇਂ ਗੁਰਬਾਣੀ ਦਾ ਕਰਨਾ ਹੈ, ਸੇਵਾ ਕਿਵੇਂ ਗੁਰਬਾਣੀ ਦੀ ਕਰਨੀ ਹੈ, ਪੋਥੀਆਂ ਦੀ, ਗੁਰੂ ਸਾਹਿਬ ਦੀ, ਇਹ ਸਾਰਾ ਕੁਝ ਦੱਸਿਆ ਜਾਵੇਗਾ। ਸੋ ਸਾਰਿਆਂ ਜ਼ਰੂਰ ਹਾਜ਼ਰੀਆਂ ਭਰਨੀਆਂ। ਆਓ ਬੜੇ ਪਿਆਰ ਨਾਲ ਹੁਣ ਕੀਰਤਨ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਆਪ ਸੰਗਤਾਂ ਨੂੰ ਗੁਰਬਾਣੀ ਦਾ ਕੀਰਤਨ ਸਰਵਣ ਕਰਾ ਰਹੇ ਸਨ ਭਾਈ ਕਮਲਜੀਤ ਸਿੰਘ ਜੀ, ਰਬਾਬੀ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ। ਸੰਗਤਾਂ ਵੱਲੋਂ ਬਹੁਤ ਬਹੁਤ ਧੰਨਵਾਦ। ਆਓ ਹੁਣ ਬੜੇ ਪਿਆਰ ਦੇ ਨਾਲ ਕੀਰਤਨ ਸਰਵਣ ਕਰੀਏ। ਭਾਈ ਹਰਪਾਲ ਸਿੰਘ ਜੀ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਾਲਿਆਂ ਦੇ ਜੱਥੇ ਪਾਸੋਂ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਕੀਰਤਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਸਤਿਗੁਰ ਜੀ ਅੱਗੇ ਤੋਂ ਸਵਾਤ ਬਖਸ਼ਿਸ਼ ਕਰਨ, ਰਹਿਮਤ ਕਰਨ ਆਈ ਹੋਈ ਸਮੂਹ ਸਾਧਸੰਗ ਦੀ ਹਾਜ਼ਰੀ ਆਪਣੇ ਦਰ 'ਤੇ ਪ੍ਰਵਾਨ ਕਰਨ, ਤਿਲ ਫੁੱਲ ਭੇਟਾਂ ਮਨਜ਼ੂਰ ਕਰਨ, ਸਤਿਗੁਰ ਜੀ ਸਰਬੱਤ ਦੇ ਕਾਜ ਰਾਸ ਕਰਨ। ਆਓ ਅਗਲਾ ਪ੍ਰੋਗਰਾਮ ਸਰਵਣ ਕਰੀਏ ਜੀ। ਫਤਿਹ ਬੁਲਾਈਏ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਨੂੰ ਸ਼ਬਦ ਕੀਰਤਨ ਸਰਵਣ ਕਰਵਾ ਰਹੇ ਸਨ ਸਤਿਕਾਰਯੋਗ ਭਾਈ ਕਰਮਜੀਤ ਸਿੰਘ ਜੀ, ਹਜ਼ੂਰੀ ਰਾਗੀ ਜਥਾ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ। ਸੋ ਸਮੁੱਚੇ ਹੀ ਜਥੇ ਦਾ ਬਹੁਤ ਬਹੁਤ ਧੰਨਵਾਦ। ਆਓ ਹੁਣ ਸ਼ਬਦ ਕੀਰਤਨ ਸਰਵਣ ਕਰਦੇ ਹਾਂ ਸਤਿਕਾਰਯੋਗ ਭਾਈ ਜਗਦੀਪ ਸਿੰਘ ਜੀ, ਤਿਨ੍ਹਾਂ ਦੇ ਜਥੇ ਪਾਸੋਂ ਮਨੋਹਰ ਗੁਰਬਾਣੀ ਦਾ ਕੀਰਤਨ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

Ouais.

ਸੋਹਣਾ ਵੱਡਾ ਆਖੈ ਸਭ ਕੋਏ ਕੇਵਟ ਵੱਡਾ ਡੀਠਾ ਹੋਏ ਕੀਮਤ ਪਾਏ ਨਾ ਕਿਆ ਜਾਏ ਕਹਿਣੇ ਵਾਲੇ ਤੇਰੇ ਸਮਾਏ ਵੱਡੇ ਮੇਰੇ ਸਾਹਿਬਾਂ

ਸਭ ਸੁਰਤੀ ਮਿਲ ਸੁਰਤ ਕਮਾਈ, ਸਭ ਕੀਮਤ ਮਿਲ ਕੀਮਤ ਪਾਈ, ਗਿਆਨੀ ਧਿਆਨੀ ਗੁਰ ਗੁਰ ਹਾਈ, ਕਹਿ ਨਾ ਜਾਈ ਤੇਰੀ ਤਲਵਡਿਆਈ, ਸਭ ਸੱਤ ਸਭ ਤਪ ਸਭ ਚੰਗਿਆਈਆ, ਸਿੱਧਾਂ ਪੁਰਖਾਂ ਕੀਆਂ ਵਡਿਆਈਆ, ਤੁਤ ਬਿਨ ਸਦੀਕ ਨੇ ਨਾ ਪਾਈਆ, ਕਰਮ ਮਿਲੈ ਨਾ ਹੀ ਠਾਕ ਰਹਾਈਆ, ਆਕਣ ਵਾਲਾ ਕਿਆ ਵਿਚਾਰਾ, ਸਿਤੀ ਭਰੇ ਤੇਰੇ ਭੰਡਾਰਾ, ਜਿਸ ਤੂੰ ਦੇਹ ਤਿਸੇ ਕਿਆ ਚਾਰਾ, ਨਾਨਕ ਸੱਚ ਸਵਾਰਨ ਹਾਰਾ, ਆਸਾ ਮਹੱਲਾ ਪਹਿਲਾ, ਆਖਾਂ ਜੀਵਾਂ ਵਿਸਰੈ ਮਰ ਜਾਓ, ਆਖਣ ਔਖਾ ਸਾਚਾ ਨਾਉ, ਸਾਚੇ ਨਾਮ ਕੀ ਲਾਗੈ ਭੂਖ, ਉਤ ਭੁੱਖੈ ਖਾਈ ਚੱਲੀ ਹੈ ਦੁੱਖ, ਸੋ ਕਿਉਂ ਵਿਸਰੈ ਮੇਰੀ ਮਾਏ, ਸਾਚਾ ਸਾਹਿਬ ਸਾਚੇ ਨਾਇ ਰਹਾ, ਸਾਚੇ ਨਾਮ ਕੀ ਤਿਲ ਵਡਿਆਈ, ਆ ਤੱਕੇ ਕੀਮਤ ਨਹੀਂ ਪਾਈ, ਜਿਸ ਮਿਲਕੈ ਆਕਣ ਪਾਏ, ਵਡਨ ਹੋਵੇ ਘਟ ਨਾ ਜਾਏ, ਨਾ ਹੋ ਮਰੈ ਨ ਹੋਵੇ ਸੋਗਾ, ਤੇਦਾ ਰਹਿ ਨਾ ਚੁੱਕੈ ਭੋਗਾ, ਗੁਣ ਇਹੋ ਨਾਹੀ ਕੋਈ, ਨਾ ਕੋ ਹੋਵਾ ਨਾ ਕੋ ਹੋਇ, ਜਿਵੜ ਆਪ ਤੇਵੜ ਤੇਰੀ ਦਾਤ, ਜਿੰਦਨ ਕਰਕੇ ਕੀਤੀ ਰਾ, ਖਸਮ ਸਾਰ ਹੈ ਤੇ ਕਮ ਜਾਤ, ਨਾਨਕ ਨਾਵੇਂ ਬਾਸਨਾਤ, ਰਾ ਗੂਜਰੀ ਮਹੱਲਾ ਚੌਥਾ, ਹਰ ਕੇ ਜਾਨਾ ਸਤਿਗੁਰ ਸਤਿਪੁਰਖਾ, ਬਿਨੋ ਕਰੋ ਗੁਰ ਪਾਸ, ਹਮ ਕਿਰੇ ਕਿਰਮ ਸਤਿਗੁਰ ਸੁਣਨਾਈ, ਕਰ ਦਇਆ ਨਾਮ ਬਰਗਾਸ, ਮੇਰੇ ਮੀਤ ਗੁਰਦੇਵਾ ਮੋਕੋ ਰਾਮ ਨਾਮ ਬਰਗਾਸ, ਗੁਰਮਤ ਨਾਮ ਮੇਰਾ ਪ੍ਰਾਣ ਸਖਾਈ, ਹਰ ਗੀਤ ਹਮਰੀ ਰਹਿ ਰਾਸ ਰਹਾ, ਹਰ ਜਨ ਕੇ ਵਡ ਭਾਗ ਵਡੇਰੇ, ਜਿਨ ਹਰ ਹਰ ਸਦਾ ਹਰ ਪਿਆਸ, ਹਰ ਨਾਮ ਲੈ ਤਾਸ ਹੈ, ਮਿਲ ਸੰਗਤ ਗੁਣ ਪ੍ਰਗਾਸ, ਜਿਨ ਹਰ ਹਰ ਹਰਸ ਨਾਮ ਨਾ ਪਾਇਆ, ਤੇ ਭਾਗਹੀਨ ਜੰਪਾਸ, ਜੋ ਸਤਿਗੁਰ ਸਰਨ ਸੰਗਤ ਨਹੀਂ ਆਏ, ਤ੍ਰਿਕ ਜੀਵੇ ਤ੍ਰਿਕ ਜੀਵਾਸ, ਜਿਨ ਹਰ ਜਨ ਸਤਿਗੁਰ ਸੰਗਤ ਪਾਈ, ਤੇ ਤੁਨ ਮਸਤਕ ਲਿਖਿਆ ਲਿਖਾ, ਧਨ ਧਨ ਸਤਸੰਗਤ ਜਿਤ ਰਸ ਪਾਇਆ, ਧਨ ਧਨ ਸਤਸੰਗਤ ਜਿਤ ਰਸ ਪਾਇਆ, ਮਿਰਜਨ ਨਾਨਕ ਨਾਮ ਪ੍ਰਗਾਸ, ਰਾ ਗੂਜਰੀ ਮਹੱਲਾ ਪੰਜਵਾ, ਕਾਹੇ ਰੇ ਮਨ ਚਿਤਵੈ ਉਦਮ, ਜਾਂ ਆਹਾਰ ਹਰ ਜੀਓ ਭਰਿਆ, ਸੈਲ ਪੱਥਰ ਮੈਂ ਜੰਦੋ ਪਾਏ, ਤਾਗਾ ਰਿਜਕ ਆਗੇ ਕਰ ਧਰਿਆ, ਮੇਰੇ ਮਾਧੋ ਜੀ
ਸਤਸੰਗ ਮਿਲੇ ਸੋ ਤਰਿਆ, ਗੁਰਪ੍ਰਸਾਦ ਪਰਬਤ ਪਾਇਆ, ਸੁਕੇ ਕਾਸ਼ਟ ਹਰਿਆ ਰਹਾਉ, ਜਨਨ ਪਿਤਾ ਲੋ ਸੁਤ ਬਣਤਾ, ਕੋਈ ਨਾ ਕਿਸ ਕੀ ਧਰਿਆ, ਸਿਰ ਸਿਰ ਜਿਸ ਬਾਈ ਠਾਕੁਰ, ਕਾਹੀ ਮਨ ਬੋ ਕਰਿਆ, ਉੜੈ ਉੜਿਆ ਵੈ ਸੈ ਕੋਸਾ, ਤਿਸ ਪਾਚੇ ਬਚਰੇ ਛਰਿਆ, ਤਿਨ ਕਵਣ ਖਲਾਵੈ ਕਵਣ ਚੁਗਾਵੈ, ਮਨ ਮਹਿ ਸਿਮਰਨ ਕਰਿਆ, ਸਭ ਨਿਦਾਂਤ ਅਸ਼ਟ ਸਿਧਾਨ, ਠਾਕੁਰ ਕਰਤਲ ਧਰਿਆ, ਜਨ ਨਾਨਕ ਬਲਬ ਸਦਬ ਜਾਈਐ, ਤੇਰਾ ਅੰਤ ਨਾ ਪਾਰਾ ਵਰਿਆ, ਰਾਗ ਆਸਾ ਮਹਲਾ ਚੌਥਾ, ਸੋ ਪੁਰਖ ਇੱਕ ਓਂਕਾਰ, ਸਤਿਗੁਰ ਪ੍ਰਸਾਦ, ਸੋ ਭੁਖ ਨਿਰੰਜਨ ਹਰ ਭੁਖ ਨਿਰੰਜਨ, ਹਰ ਅਗਮ ਅਗਮ ਪਾਰਾ, ਸਭ ਧਿਆਵ ਹੈ ਸਭ ਧਿਆਵ ਹੈ ਤੁਜੀ, ਹਸ ਚੇ ਸਿਜਨ ਹਾਰਾ, ਸਭ ਜੀਓ ਤੁਮਾਰੇ ਜੀ, ਤੂੰ ਜੀਆਂ ਕਾ ਦਾਤਾਰਾ, ਹਰ ਧਿਆਵੋ ਸੰਤੋ ਜੀ, ਸਭ ਦੁਖ ਵਿਸਾਰਨ ਹਾਰਾ, ਹਰਿਆਪੇ ਠਾਕੁਰ ਹਰਿਆਪੇ ਸੇਵਕ ਜੀ, ਕਿਆ ਨਾਨਕ ਜੰਤ ਵਿਚਾਰਾ, ਤੂੰ ਘਟ ਘਟ ਅੰਤਰ ਸਰ ਨਿਰੰਤਰ ਜੀ, ਹਰੇ ਕੋ ਪੁਰਖ ਸਮਾਨਾ,

तरस पया मेरा मत होई, सतगुर सज्जन मिलिया

0: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੂਠਾ ਕਰ ਤੁਮ
1: ਪਹਿ ਅਰਦਾਸ ਜੀਉ ਪਿੰਡ ਸਭ ਤੁਮ ਮਾਤ ਪਿਤਾ ਹਮ ਬਾਰਿਕ ਤੇਰੇ ਤੁਮਰੀ ਕਿਰਪਾ ਮੈਂ

ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ, ਬੋਲੋ ਜੀ। ਪ੍ਰਿਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਤਨਾਮ ਸ੍ਰੀ ਵਾਹਿਗੁਰੂ ਜੀ ਸਾਥ ਨਾ ਚਾਲੇ ਬਿਨ ਭਜਣਾ

0: ਸਤਿਗੁਰੂ ਸਾਹਿਬ ਕਿਰਪਾ ਕਰ ਸਾਡੇ ਸਭਨਾਂ ਦਾ ਗਾਵਿਆ ਸੁਣਿਆ ਸਤਿਗੁਰੂ ਜੀ ਥਾਂ ਹੀ ਪਾਉਣ। ਆਓ ਬੜੇ ਪਿਆਰ ਨਾਲ ਅਗਲਾ ਸਮਾਂ ਸਰਵਣ ਕਰਨਾ ਕਰੀਏ ਜੀ। ਭੁੱਲਾਂ ਚੁੱਕਾਂ ਦੀ ਖਿਮਾ ਬੁਲਾਓ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਵਾਰੀ ਸਾਧ ਸੰਗਤ ਜੀ, ਆਪ ਜੀ ਕੀਰਤਨ ਸਰਵਣ ਕਰ ਰਹੇ ਸੀ। ਭਾਈ ਸਾਹਿਬ ਭਾਈ ਜਗਦੀਪ ਸਿੰਘ ਜੀ ਹਜ਼ੂਰੀ ਕੀਰਤਨੀਏ ਸੱਚਖੰਡ ਸ੍ਰੀ ਦਰਬਾਰ ਸਾਹਿਬ, ਭਾਈ ਸਾਹਿਬ ਹੋਰਾਂ ਦਾ ਬਹੁਤ ਬਹੁਤ ਧੰਨਵਾਦ। ਸਤਿਗੁਰੂ ਕਿਰਪਾ ਕਰਨ, ਬੜੀ ਬਖਸ਼ਿਸ਼ ਹੈ। ਇਸੇ ਤਰ੍ਹਾਂ ਮਹਾਰਾਜ ਆਪਣੇ ਦਰ ਦੀ ਸੇਵਾ ਲੈਂਦੇ ਰਹਿਣ। ਆਓ ਹੁਣ ਸਮਾਂ ਹੋਇਆ ਹੈ ਢਾਡੀ ਵਾਰਾਂ ਦਾ। ਗਿਆਨੀ ਪ੍ਰਿਤਪਾਲ ਸਿੰਘ ਜੀ ਪਾਰਸ, ਉਹਨਾਂ ਦਾ ਢਾਡੀ ਜਥਾ ਆਪ ਸੰਗਤ ਦੀ ਸੇਵਾ ਵਿੱਚ ਹਾਜ਼ਰ ਹੋ ਰਿਹਾ ਹੈ। ਇਸੇ ਤਰ੍ਹਾਂ ਆਪ ਜੀ ਨੇ ਇਕਾਗਰਤਾ ਬਖਸ਼ ਕੇ ਢਾਡੀ ਵਾਰਾਂ ਦੁਆਰਾ ਇਤਿਹਾਸ ਦਾ ਆਨੰਦ ਮਾਨਣਾ ਹੈ। ਸੋ ਜ਼ਿਆਦਾ ਵਕਤ ਨਾ ਲਵਾਂ, ਕੇਵਲ ਅਤੇ ਕੇਵਲ ਇੱਕੋ ਇੱਕ ਅਨਾਊਂਸਮੈਂਟ ਹੈ। 4 ਜੁਲਾਈ ਨੂੰ ਗੁਰਦੁਆਰਾ ਸਾਹਿਬ ਵਿਖੇ ਅੰਮ੍ਰਿਤ ਸੰਚਾਰ ਹੋਵੇਗਾ। ਅੰਮ੍ਰਿਤ ਅਭਿਲਾਖੀਆਂ ਨੂੰ ਬੇਨਤੀ ਹੈ ਕਿ ਆਪਣੇ ਨਾਮ ਗੁਰਦੁਆਰਾ ਸਾਹਿਬ ਦੀ ਲਾਇਬ੍ਰੇਰੀ ਵਿੱਚ ਲਿਖਵਾਉਣ ਦੀ ਕਿਰਪਾਲਤਾ ਕਰੋ। ਅੰਮ੍ਰਿਤ ਅਭਿਲਾਖੀ ਸਵੇਰੇ 7 ਵਜੇ 4 ਜੁਲਾਈ ਵਾਲੇ ਦਿਨ ਸਣ ਕੇ ਅਸੀਂ ਇਸ਼ਨਾਨ ਕਰਕੇ ਸਾਫ਼ ਵਸਤਰ ਪਹਿਨ ਕੇ ਕਕਾਰ ਪਹਿਨ ਕੇ ਗੁਰਦੁਆਰਾ ਸਾਹਿਬ ਦੀ ਗੈਲਰੀ ਵਿੱਚ ਪਹੁੰਚਣ ਦੀ ਕਿਰਪਾਲਤਾ ਕਰਨ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।